ਸਾਗਰ ਸਾਗਰ ਗਿਆਨ ਦਾ ਸਾਗਰ ਆਤਮਕ ਸੁਖਾਂ ਦਾ ਸਾਗਰ ਅਕਾਲ ਪੁਰਖ ਦੀ ਸੱਚਾਈ ਤੇ ਵਡਿਆਈ ਦਾ ਸਾਗਰ ਸੱਚੀ ਤੇ ਸੁੱਚੀ ਬਾਣੀ ਦਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰੂ ਰਾਗ ਆਸਾ ਮਹੱਲਾ ਪਹਿਲਾ।

ਤੁਦਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ।

ਜੁਗ ਜੁਗ ਵੇਦਾ ਨਾਲੀ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੀ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੀ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੀ।

ਤਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵੈਣ ਸਿੱਧੀ ਕਨੈਣਾ ਪਾਈਆ ਕਰਮ ਮਿਲੈ ਨਾਹੀਂ ਠਾਕਰ ਆਈਆਂ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ

ਅੜੂ ਬਿਆਲੇ ਮਾਨੇਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਓ ਨਾ ਹੋ ਜਤੀ ਸਦੀ ਨਹੀਂ ਪੜਿਆ।

ਸੇ ਦਿਜਕੇ ਨਹੀਂ ਉਤ ਪੁਜ ਖਾਨ ਬਹੁਰ ਰਚ ਦੇਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟ ਪਇਓ ਸੰਕਰਿਆ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦ ਜੁਗਾ ਆਦ ਸਰੂਪ ਸੁਜੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉੱਠ ਬਤ ਉਤ ਪਾਤਾ ਸਕਲ ਮਲੇਸ਼ ਕਰੂਰਨ ਕਾਤਾ ਜੇ ਅਸ ਤੁਜ ਦਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਟਾਰੀ ਜੋ ਕਲ ਕੋ ਇੱਕ ਵਾਰ ਤਿਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ।

ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾ ਗਏ ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੀ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

ਉਠਾ ਪਰ ਮਾਸ ਕੀਤਾ

ਜਗਰਾਜ ਪ੍ਰੀਏ ਬਾਲ ਸਿੰਘ ਕਦੇ ਕਲਾ ਨੂੰ

ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਸਤਿਗੁਰ ਦਰਸ਼ਨ ਪਾਇਆ ਜਿੰਨੀ ਤੁਧਨੋਂ ਧੰਨ ਕਹਿਆ ਸੇ ਗਰਭ ਜੋ ਨਾ ਆਇਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੁਹਿਲਾ ਰਾਗ ਗਾਉਣੀ ਗੀਤੀ ਮਹੱਲਾ ਪਹਿਲਾਂ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਏ ਕਰਤੇ ਕਾ ਹੋਏ ਵਿਚਾਰੋ ਸਿਤ ਕਰ ਗਾਵੋ ਸੁਹਿਲਾ ਸਿਮਰਿਓ ਸਜਣ ਹਾਰੋ ਤੁਮ ਗਾਵੋ ਮਿਰ ਮਿਰ ਪੋਕਾ ਸੁਹਿਲਾ ਵਾਰੀ ਵਿੱਚ ਸੁਹਿਲਾ ਸਦਾ ਸੁਖੋਇ ਰਹਾਓ ਨਿਤ ਨਿਤ ਜੀ ਅੜੇ ਸੰਭਾਲੀਆਂ ਦੇਖੇਗਾ ਦੇਵਨ ਹਾਰ ਤੇਰਾ ਦਾਨਾ ਕੀਮਤ ਨਾ ਪਵੇ ਕਿਸਦਾ ਤੇ ਗਮਨ ਸਮਾਰ ਸੰਬਤ ਸਾਹ ਲਿਥਿਆ ਮਿਲਕਰ ਪਾਵੋ ਤੇਲ ਦੇਹ ਸਜਣ ਅਸੀਂ ਸੁੜੀਆਂ ਜਹੋਵੈ ਸਹਿਬ ਸਮੇਲ ਕਰ ਕਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰ ਸਿਮਰੀਏ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਭੋਵੇ ਸਨੇਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਘਰ ਰਾਖ ਵਡਾਈ ਪਵੇ ਰਹਾਉ ਵਿਸ ਵਿੱਚ ਅਸਿਆਂ ਕੜੀਆਂ ਪਹਿਰਾਂ ਥਿੱਤੀ ਵਾਰੀ ਮਹਾਂ ਸੂਰਜੇ ਕੁਰਤ ਅਨੇਕ ਨਾਨਕ ਕਰਤੇ ਗੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੀ ਤਾਰਿਕਾ ਮਿਲੋ ਜਨਕ ਮੋਤੀ ਰੂਪ ਮਾਲਿਆ ਨਲੋ ਪਵਨ ਚਵਰੋ ਕਰੇ ਸਗਲ ਬੰਦਰਾ ਏ ਫੁਲਾਂਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਤੇਰੀ ਰਾਉ ਸਹਿਸ ਪਵ ਨੈਨ ਨਨ ਨੈਨ ਹੈ ਤੋਏ ਕਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ ਸਹਿਸ ਪਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਕਿਸਦਾ ਚਾਨਣ ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਜਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਨ ਕਉ ਹੋਏ ਜਾਤੇ ਤੇਰੇ ਨਾਹੀਂ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਾ ਭਰਿਆ ਮਨ ਸਾਧੂ ਖੰਡਲ ਖੰਡਾ ਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡਾ ਔਤ ਪੁਨ ਵਡਾਹੀ ਰਾਉ ਸਾਖ ਹਰ ਸਾਧ ਨ ਜਾਣਿਆ ਤਨ ਅੰਤਰ ਹੋਮੈ ਕੰਡਾਹੇ ਜਿਉ ਜਿਉ ਚਲ ਹੈ ਜੁਬੈ ਦੁਖ ਪਾਵੈ ਜਮਕਾਲ ਸਹੇ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾਹੇ ਅਵਨਾਸੀ ਪੁਰਖ ਪਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੇ ਜਨ ਨਾਨਕ ਨਾਮ ਦਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ।

ਬਸਨ ਸੁਹੇਲਾ ਔਦ ਕਟੈ ਦਿਨ ਸਿਰਣਾਰੇ ਮਨ ਗੁਰਮਿਲ ਕਾ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਵਹਿ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ।

अमृत पर जो जाती है।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪਹਿਲਾ। ਸਭ ਜਪ ਸਭ ਤਪ ਸਭ ਚਿਤਰਾਈ, ਉਜੜ ਭਰਮੈ ਰਾਹੇ ਨ ਪਾਈ, ਬਿਨ ਬੂਝੇ ਕੋਥਾਏ ਨ ਪਾਈ, ਨਾ ਵੀ ਹੁਣੇ ਮਾਥੇ ਛਾਈ। ਆਸਾ ਮਹੱਲਾ ਪਹਿਲਾ। ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ। ਆਸਾ ਮਹੱਲਾ ਪਹਿਲਾ। ਸਭ ਜਪ ਸਭ ਤਪ ਸਭ ਚਤੁਰਾਈ, ਉਜੜ ਭਰਮੈ ਰਾਹੇ ਨ ਪਾਈ।

ਲੇਕਿਨ ਫਿਰ ਵੀ ਉਹ ਸੰਸਾਰ ਦੀ ਉਜਾੜ ਵਿੱਚ ਭਰਮ ਰਿਹਾ ਹੈ, ਕਿਉਂਕਿ ਨਿਰੰਕਾਰ ਦੀ ਪ੍ਰਾਪਤੀ ਦੇ ਗਿਆਨ ਭਗਤੀ ਰੂਪ ਜਿਹੜੇ ਰਸਤਾ ਹੈ ਉਸ ਰਸਤੇ ਨੂੰ ਤਾਂ ਪ੍ਰਾਪਤ ਹੀ ਨਹੀਂ ਕਰਦਾ, ਰਾਹੇ ਨਾ ਪਾਈ ਉਸ ਰਾਹ ਨੂੰ ਪ੍ਰਾਪਤ ਨਹੀਂ ਕਰਦਾ। ਬਿਨ ਬੂਝੇ ਕੋ ਥਾਏ ਨਾ ਪਾਏ, ਨਾਮ ਦੀ ਹੋਣਾ ਮਾਥੇ ਛਾਏ, ਨਿਰੰਕਾਰ ਦੇ ਨਾਮ ਤੋਂ ਬਿਨਾਂ, ਨਾਮ ਦੀ ਮਹਿਮਾ ਨੂੰ ਬੁੱਝਣ ਤੋਂ ਬਿਨਾਂ ਕੋਈ ਵੀ ਵਿਅਕਤੀ ਸਰੂਪ ਰੂਪੀ ਥਾਂ ਨੂੰ ਨਹੀਂ ਪਾਉਂਦਾ ਹੈ। ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੇ ਬਿਨਾਂ ਇਹਦੇ ਸਿਰ ਵਿੱਚ ਲਾਂਤਾਂ ਦੀ ਛਾਈ ਮੈਨੇ ਰਾਖ ਪੈਂਦੀ ਹੈ। ਸਾਜ ਧਣੇ ਜਗਾਏ ਬਿਨਾ ਸਾਹ ਛੂਟਸ ਪ੍ਰਾਣੀ ਗੁਰਮੁਖ ਦਾ ਸਾਰਾ। ਇਹ ਜੀਵ ਨੇ ਸੰਸਾਰ ਵਿੱਚ ਆ ਕੇ ਜਿਹੜਾ ਸੱਚਾ ਧਣੀ ਮਾਲਕ ਸੀ ਉਸਨੂੰ ਤਾਂ ਬਿਨਾਂ ਸਮੇਂ ਨੂੰ ਭੁਲਾਏ ਦਿੱਤਾ ਹੈ। ਜਿਹੜਾ ਸੱਚਾ ਧਣੀ ਹੈ ਉਹ ਸਦਾ ਇੱਜ਼ਤ ਰਹਿਣ ਵਾਲਾ, ਇਹ ਸਾਰਾ ਸੰਸਾਰ ਬਨਾਸਾ ਨਾਸ ਹੋ ਜਾਣ ਵਾਲਾ ਜੰਮਣ ਮਰਨ ਵਿੱਚ। ਅਤੇ ਦੁਨੀਆਂ ਵਿੱਚ ਆ ਕੇ ਜੀਵ ਨੇ ਸੱਚਾ ਧਣੀ ਉਹਦੇ ਨਾਮ ਨੂੰ ਜਿਹਨਾਂ ਨੇ ਜਪਿਆ ਉਹ ਬੇਨਾਸਾ ਆਸਾ ਤੋਂ ਬਿਨਾਂ ਹੋਇਆ। ਭਾਵ ਮੂਹੀ ਸਤੂਰਾਂ ਵਿੱਚ ਦਾਸਾ ਭਾਵ ਧਾਰੇ ਅਤੇ ਫਿਰ ਪ੍ਰਾਣੀ ਦਾ ਸੰਸਾਰ ਸਾਗਰ ਨੂੰ ਛੁਟਕਾਰਾ ਹੋ ਜਾਂਦਾ ਹੈ। ਰਾਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜਗ ਮੋਹੇ ਵਾਧਾ ਬੋਸਤੀ ਆ ਸਾ ਗੁਰਮਤੀ ਇੱਕ ਭੈ ਉਹਦਾ ਸਾ। ਇਹ ਸੰਸਾਰੀ ਜੀਵ ਜਿਤਨੇ ਵੀ ਹੈ ਇਹ ਮੋਹ ਵਿੱਚ ਬੱਝੇ ਹੋਏ ਬਹੁਤ ਕਰਨੀਆਂ ਆਸਾ ਇੱਛਾ ਕਰਦੇ ਆ। ਇੱਕ ਜਿਹੜੇ ਗੁਰੂ ਦੀ ਮੱਤ ਨੂੰ ਧਾਰਨ ਵਾਲੇ ਉਹ ਸੰਸਾਰ ਤੋਂ ਉਦਾਸ ਵਿਰਾਗਵਾਨ ਹੋਏ ਹਨ। ਅੰਤਰ ਨਾਮ ਕਮਲ ਪ੍ਰਗਾਸਾ ਤਿੰਨ ਕੋ ਨਾਹੀਂ ਜਮ ਕੀ ਤਰਾਸਾ। ਜਿਹਨਾਂ ਗੁਰਮੁਖਾਂ ਦੇ ਅੰਦਰ ਨਿਰੰਕਾਰ ਦਾ ਨਾਮ ਹੈ ਉਹਨਾਂ ਦਾ ਫਿਰ ਹਿਰਦਾ ਰੂਪੀ ਕਮਲ ਹਰ ਵੇਲੇ ਪ੍ਰਗਾਸਾ ਖਿੜਿਆ ਰਹਿੰਦਾ ਹੈ ਔਰ ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦੀ ਜਮਾਂ ਦੀ ਤਰਾਸਾ ਹੈ, ਵਿਰਤੀ ਜਮਾਂ ਦਾ ਤਰਾਸ ਡਰ ਨਹੀਂ ਰਹਿੰਦਾ ਹੈ। ਜਗ ਤਿਰਿਆ ਜਿਤ ਕਾਮਣ ਹਿਤਕਾਰੀ, ਪੁੱਤਰ ਕਲਤਰ ਲਗ ਨਾਮ ਵਸਾਰੀ। ਇਹ ਜਿਤਨਾ ਵੀ ਸੰਸਾਰ ਹੈ ਇਸਤਰੀ ਚੇਤਨ ਮਾਇਆ ਕਰਕੇ ਜਿੱਤਿਆ ਹੋਇਆ। ਪ੍ਰਸ਼ਨ ਹੈ ਕਿ ਆਪ ਜੀ ਨੇ ਇਸ ਗੱਲ ਨੂੰ ਕਿਵੇਂ ਜਾਣਿਆ? ਆਸ਼ਾ ਕਹਿੰਦੇ ਜਿਹੜੇ ਤਿਰਿਆ ਕਾਮਣ ਹਿਤਕਾਰੀ ਔਰ ਇਸਤਰੀਆਂ ਦੇ ਹਿਤਕਾਰੀ ਪ੍ਰੀਤਵਾਨ ਹੋ ਰਿਹਾ, ਇਸ ਵਾਸਤੇ ਐਸਾ ਮਲੂਮ ਹੋ ਰਿਹਾ ਕਿ ਇਸਤਰੀ ਨੇ ਇਹਨਾਂ ਨੂੰ ਜਿੱਤਿਆ ਹੋਇਆ। ਪੁੱਤਰ ਔਰ ਇਸਤਰੀ ਦੇ ਮੋਹ 'ਚ ਲੱਗ ਕੇ ਜਿਤਨੇ ਵੀ ਜੀਵ ਹੈ ਇਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੱਤਾ ਹੈ। ਬਿਰਥਾ ਜਨਮ ਗਵਾਇਆ ਬਾਜੀ ਹਾਰੀ, ਸਤਿਗੁਰ ਸੇਵੇ ਕਰਨੀ ਸਾਰੀ। ਇਹ ਮਨੁੱਖ ਜਨਮ ਰੂਪੀ ਜਿਹੜੀ ਜੀਵਨ ਦੀ ਬਾਜੀ ਸੀ ਇਸ ਨੂੰ ਇਸਨੇ ਹਾਰ ਦਿੱਤਾ ਔਰ ਜਿਹੜੀ ਸਵਾਸ ਸੀ ਇਹਨਾਂ ਨੂੰ ਨਿਸਫਲ ਗਵਾ ਲਿਆ। ਬਿਰਥਾ ਜਨਮ ਗਵਾ ਲਿਆ, ਮਨੁੱਖ ਜਨਮ ਦੀ ਬਾਜੀ ਹਾਰ ਗਈ ਔਰ ਜਿਹੜੀ ਸਤੂਰਾਂ ਦੀ ਸੇਵਾ ਸਤੂਰ ਸੇਵੇ ਕਰਨੀ ਸਾਰੀ, ਇਹ ਕਰਨੀ ਸਾਰੀ ਮੈਨੇ ਬੜੀ ਸ੍ਰੇਸ਼ਟ ਹੈ। ਔਰ ਜਿਹੜੇ ਗੁਰਮੁਖ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਹੁਕਮੀ ਸੇਵਾ ਕਰਦੇ ਹਨ, ਉਹਨਾਂ ਨੇ ਹੋਰ ਜਿੰਨੀਆਂ ਵੀ ਕਰਨੀਆਂ ਸਾਰੀ ਮੈਨੇ ਉਹ ਸਾੜ ਦਿੱਤੀਆਂ ਹਨ। ਬਾਹਰ ਹੋ ਮੈਂ ਕਹਿ ਕਹਾਏ, ਅੰਦਰ ਹੋਂ ਮੁਕਤ ਲੇਪ ਕਦੇ ਨਾ ਲਾਏ। ਭਾਵੇਂ ਜਿਹੜੇ ਗੁਰਮੁਖ ਪਿਆਰੇ ਹਨ ਉਹ ਬਾਹਰੋਂ ਤਨ ਕਰਕੇ ਹਉਮੈ ਦੇ ਸਹਿਤ ਕੋਈ ਬਚਨਾਂ ਨੂੰ ਕਹਿੰਦੇ ਕਹਾਉਂਦੇ ਹਨ ਪ੍ਰਤੀਤ ਹੁੰਦੇ, ਪਰ ਲੇਕਿਨ ਅੰਦਰੋਂ ਮਨ ਕਰਕੇ ਹਉਮੈ ਵੱਲੋਂ ਮੁਕਤ ਛੁਟਕਾਰਾ ਪ੍ਰਾਪਤ ਕਰ ਚੁੱਕੇ ਹਨ। ਇਸ ਲਈ ਉਹਨਾਂ ਨੂੰ ਫਿਰ ਕਿਸੇ ਵੀ ਪਦਾਰਥ ਦਾ ਲੇਪ ਛੇਪ ਨਹੀਂ ਲੱਗਦਾ। ਮਾਇਆ ਮੋਹ ਗੁਰ ਸ਼ਬਦ ਜਲਾਏ, ਨਿਰਮਲ ਨਾਮ ਸਭ ਹਿਰਦੈ ਧਿਆਏ। ਐਸੇ ਜਿਹੜੇ ਗੁਰਮੁਖ ਹੈ ਸਤਿਗੁਰਾਂ ਦੇ ਸ਼ਬਦ ਕਰਕੇ ਉਹਨਾਂ ਨੇ ਮਾਇਆ ਦੇ ਮੋਹ ਨੂੰ ਸਾੜ ਦਿੱਤਾ ਹੈ, ਜਲਾ ਦਿੱਤਾ ਔਰ

ਨਿਰਮਲ ਜਿਹੜਾ ਪਰਮੇਸ਼ਰ ਦਾ ਪਵਿੱਤਰ ਨਾਮ ਹੈ ਉਸ ਨੂੰ ਹਿਰਦੇ ਵਿੱਚ ਝਿਉਂਦੇ ਰਹਿੰਦੇ ਹਨ। ਧਾਵਤ ਰੱਖਿਆ ਠਾਕੁਰ ਆਏ ਸਿੱਖ ਸੰਗਤ ਕਰਮ ਮਿਲਾਏ। ਇਹ ਵਿਸ਼ੇ ਵਿਕਾਰਾਂ ਵੱਲ ਇੰਦਰੀਆਂ ਜਿਹੜੀਆਂ ਧਾਵਤ ਦੌੜ ਰਹੀਆਂ ਉਹਨਾਂ ਵੱਲੋਂ ਮਨ ਨੂੰ ਰੋਕ ਕੇ ਰੱਖਦੇ ਹਨ ਔਰ ਅਤੇ ਕਿਰਪਾ ਦੇ ਪਾਤਰ ਬਣਨ ਵਾਸਤੇ ਉਹਨਾਂ ਦਾ ਮਨ ਦੌੜਦਾ। ਇਹਦੀ ਕਿਰਪਾ ਜਿਹੜੀ ਹੈ ਪ੍ਰਾਪਤ ਕਰੀਏ। ਲੇਕਿਨ ਜਿਹਨਾਂ ਸੰਕਲਪਾਂ ਵੱਲ ਮਨ ਦੌੜਦਾ ਉਸ ਪਾਸ ਨੂੰ ਥਾਕ ਰਾਜ ਉਹ ਕੁਰਨੇ ਵੱਲੋਂ ਮਨ ਨੂੰ ਰੋਕ ਕੇ ਰੱਖਦੇ। ਜਿਹੜੇ ਪੂਰੇ ਗੁਰਸਿੱਖ ਹੈ ਉਹ ਸਾਧ ਸੰਗਤ ਵਿੱਚ ਪੂਰਵ ਦੇ ਪਿਛਲੇ ਕਰਮਾਂ ਕਰਕੇ ਕਰਮ ਮਲਾਏ ਸਿੱਖ ਸੰਗਤ ਉਹ ਫਿਰ ਜਿਹੜੀ ਸੱਚੀ ਗੁਰਸਿੱਖਾਂ ਦੀ ਸੰਗਤ ਹੈ ਉਹਦੀ ਬੈਠਦੇ ਉੱਠਦੇ ਹੈ ਅਭਿਆਸ ਕਰਦੇ ਆ ਪਰਮਾਤਮਾ ਦੀ ਕਰਮ ਜਿਹੜੀ ਬਖਸ਼ਿਸ਼ ਉਹ ਹੀ ਮਿਲਾਉਂਦੀ ਹੈ ਕਿਉਂਕਿ ਬਖਸ਼ਿਸ਼ ਬਿਨਾਂ ਗੱਲ ਬਣਦੀ ਨਹੀਂ। ਗੁਰਬਿਨ ਭੁੱਲੋ ਆਵੇ ਜਾਏ ਨਜ਼ਰ ਕਰੇ ਸੰਯੋਗ ਮਨਾਏ। ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਪਵਿੱਤਰ ਉਪਦੇਸ਼ ਹੈ ਉਹ ਤੋਂ ਬਿਨਾਂ ਇਹ ਨਾਮ ਤੋਂ ਭੁੱਲੇ ਹੋਏ ਜੀਵ ਹਮੇਸ਼ਾ ਜੰਮਦੇ ਮਰਦੇ ਆ। ਜੇ ਉਸ ਨਿਰੰਕਾਰ ਦੀ ਨਜ਼ਰ ਕਰੇ ਮੇਰੇ ਕੱਲ ਵਿੱਚ ਸੰਯੋਗ ਮਨਾਏ। ਇਹ ਗੁਰਾਂ ਦੇ ਸੰਯੋਗ ਨਾਲ ਮਹਾਰਾਜ ਮਿਲਾ ਦਿੰਦੇ ਆ, ਗੁਰਾਂ ਦਾ ਮਿਲਾਪ ਹੋ ਜਾਂਦਾ। ਰੂੜੋ ਕਹੋ ਨਾ ਕਹਿਆ ਜਾਏ ਅਕਥ ਕਥੋ ਨੇ ਕੀਮਤ ਪਾਈ। ਰੂੜੋ ਨਾਮ ਸੁੰਦਰ ਦਾ ਐਸਾ ਜਿਹੜਾ ਸੁੰਦਰ ਨਿਰੰਕਾਰ ਦਾ ਵਿਆਸ ਹੈ ਉਹ ਕਿਹਾ ਨਹੀਂ ਜਾਂਦਾ, ਉਹ ਤਾਂ ਕਹਿੰਦਾ ਨਹੀਂ ਅਤੇ ਨਾਮ ਪੂਰੇ ਤੌਰ 'ਤੇ ਜਸ ਕਿਹਾ ਹੀ ਜਾਂਦਾ। ਅਕਥ ਜਿਹੜਾ ਕਥਨ ਵਿੱਚ ਨਹੀਂ ਆਉਂਦਾ ਉਸ ਪਰਮਾਤਮਾ ਦੇ ਗੁਣ ਕਹਿੰਦੇ ਹਾਂ, ਲੇਕਿਨ ਉਹਦੇ ਪਵਿੱਤਰ ਗੁਣਾਂ ਦੀ ਕੀਮਤ ਨਹੀਂ ਪੈਂਦੀ ਹੈ। ਨਹੀਂ ਕੀਮਤ ਪਾਈ ਸਭ ਦੁੱਖ ਤੇਰੇ ਸੂਹਰ ਜਾਈ, ਸਭ ਦੁੱਖ ਮੇਟੇ ਸੱਚਿਆਂ ਨਾਲ ਹੇਰ ਜਾਈ। ਰਜਾ ਨਾਮ ਆਗਿਆ ਆਗਿਆ ਨੂੰ ਕਰਨ ਵਾਲੇ ਨਿਰੰਕਾਰ ਸਾਰੇ ਸੁੱਖ ਦੁੱਖ ਜਿਹੜੇ ਹੈ ਤੇਰੇ ਹੁਕਮ 'ਚ ਹੀ। ਔਰ ਗੁਰਮੁਖ ਜਿਹੜੇ ਉਹਨਾਂ ਨੇ ਸੱਚੇ ਨਾਮ ਨੂੰ ਜਪ ਕੇ ਜਿਤਨੇ ਵੀ ਦੁੱਖ ਉਹ ਸਾਰੇ ਮੇਟ ਦਿੱਤੇ ਹਨ। ਕਰ ਦਿਨ ਬਾਜਾ ਪੱਗ ਬਿਨ ਤਾਲਾ, ਜੇ ਸ਼ਬਦ ਬੁਝ ਹੈ ਤਾਂ ਸੱਚ ਨਹੀਂ ਹਨ। ਇਹ ਜੀਵੋ ਕਰ ਹੱਥਾਂ ਨਾਲ ਪ੍ਰਗਟ ਤੌਰ 'ਤੇ ਬਾਜੇ ਵਜਾਉਣ ਤੋਂ ਬਿਨਾਂ ਹੋ ਜਾਓ ਔਰ ਪੈਰਾਂ ਦੇ ਤਾਲਾਂ ਪੂਰਨ ਤੋਂ ਬਿਨਾਂ ਹੋ ਜਾਓ। ਜੇ ਕਹਿੰਦੇ ਬਾਜੇ ਵਜਾਉਣੇ ਹੀ ਆ ਤਾਂ ਫਿਰ ਪ੍ਰੇਮ ਰੂਪੀ ਹੱਥਾਂ ਕਰਕੇ ਸੱਚਾ ਨਾਮ ਰੂਪੀ ਜਿਹੜਾ ਬਾਜਾ ਹੈ ਵਜਾਓ, ਪਰਮੇਸ਼ੁਰ ਦੇ ਨਾਮ ਉਚਾਰਨ ਰੂਪੀ ਬਾਜਾ ਵਜਾਓ ਔਰ ਮਨ ਬੁੱਧੀ ਰੂਪੀ ਪੈਰਾਂ ਨਾਲ ਫਿਰ ਇਹ ਜਿਹੜੇ ਪਵਿੱਤਰ ਮਹਾਂਵਾਕ ਹੈ ਮਹਾਂਵਾਕਾਂ ਰੂਪੀ ਤਾਲਾਂ ਨੂੰ ਪੂਰਨਾ ਕਰੋ। ਇਸ ਵਾਸਤੇ ਇਹ ਗੁਰਮੁਖੋ ਗੁਰੂ ਦੇ ਸ਼ਬਦ ਨੂੰ ਬੁੱਝਣਾ ਕਰੋ, ਫਿਰ ਸੱਚੇ ਉਪਦੇਸ਼ ਨੂੰ ਦੇਖ ਕੇ ਗ੍ਰਹਿਣ ਕਰਕੇ ਤੁਸੀਂ ਕ੍ਰਿਤ ਕ੍ਰਿਤ ਅਰਥ ਹੋ ਜਾਓਗੇ, ਤੁਹਾਡਾ ਜੀਵਨ ਸਫਲ ਹੋ ਜਾਏਗਾ। ਅੰਤਰ ਸਾਚ ਸਭੇ ਸੁਖ ਨਾਲਾ, ਨਦਰ ਕਰੇ ਰੱਖ ਰਖਵਾਲਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਜਿਨ੍ਹਾਂ ਦੇ ਅੰਦਰ ਪਰਮੇਸ਼ੁਰ ਦਾ ਸੱਚਾ ਨਾਮ ਹੈ ਉਹ ਸਾਰੇ ਸੁੱਖਾਂ ਦਾ ਨਾਲਾ ਪਰਵਾਹ ਆ, ਜਿਵੇਂ ਨਾਲੇ ਵਗਦੇ ਸਾਰਿਆਂ ਸੁਖਨ ਆਲਾ, ਸੁੱਖਾਂ ਦਾ ਆਲਾ ਮੈਨੇ ਘਰ ਹੋ ਗਿਆ, ਸਾਰੇ ਸੁੱਖਾਂ ਦਾ ਮਾਲਕ ਹੋਣ ਨਿਰੰਕਾਰ ਆ। ਜਦੋਂ ਉਹਦੇ ਨਾਲ ਹੋ ਗਿਆ, ਉਹਦੇ ਨਾਲ ਮਿਲ ਗਿਆ ਔਰ ਜਿਨ੍ਹਾਂ 'ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰ ਕਰ ਦਿੰਦੇ ਹਨ, ਫਿਰ ਪਾਤਸ਼ਾਹ ਕਹਿੰਦੇ ਉਹਨੂੰ ਰੱਖਿਆ ਕਰਨ ਵਾਲਾ ਨਿਰੰਕਾਰ ਆਪ ਮਿਹਰ ਦਾ ਹੱਥ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਹੈ। ਜੇ ਕਿਤੇ ਸੰਕਟ ਆ ਜਾਏ ਮਹਾਰਾਜ ਫਿਰ ਭਰਤ ਵੀ ਪਾਉਂਦੇ ਆ, ਰੱਖਿਆ ਵੀ ਕਰਦੇ ਹਨ। ਜਿਵੇਂ ਕੁਮਾਰ ਘੜਾ ਬਣਾਉਂਦਾ ਬਾਹਰੋਂ ਚੋਟ ਮਾਰਦਾ ਅੰਦਰੋਂ ਇੱਕ ਹੱਥ ਨੂੰ ਬਚਾਉਂਦਾ ਵੀ। ਤਿਰ ਭਵਨ ਸੂਝੈ ਆਪ ਗਵਾਵੈ, ਬਾਣੀ ਬੁਝੈ ਸੱਚ ਸਮਾਵੈ। ਆਪ ਓਂਕਾਰ ਨੂੰ ਜਦੋਂ ਗਵਾ ਦੇਵੇ ਫਿਰ ਕੀ ਹੁੰਦਾ, ਤਿੰਨੇ ਭਵਨ, ਇਹ ਜਿਹੜੇ ਤਿੰਨੇ ਲੋਕ ਹੈ ਭਵਨ ਮੈਨੇ ਲੋਕ, ਇਹ ਤਾਂ ਫਿਰ ਮਿਥਿਆ ਰੂਪ ਝੂਠੇ ਨਜ਼ਰ ਆਉਂਦੇ। ਔਰ ਜਿਹੜਾ ਬ੍ਰਹਮ ਰੂਪ ਉਹਦੀ ਸੋਝੀ ਆ ਜਾਂਦੀ ਹੈ। ਬਾਣੀ ਬੁਝਿਆ ਸੱਚ ਸਮਾਵੇ,
ਜਦੋਂ ਸਤਿਗੁਰਾਂ ਦੇ ਉਪਦੇਸ਼ ਰੂਪੀ ਬਾਣੀ ਨੂੰ ਬੁੱਝ ਲੈਂਦਾ, ਫਿਰ ਸੱਚ ਦੇ ਵਿੱਚ ਸਮਾ ਜਾਂਦਾ, ਫਿਰ ਪਰਮਾਤਮਾ ਦੀ ਸੂਝਬੂਝ ਆ ਜਾਂਦੀ ਹੈ ਕਿ ਚਾਰ ਛੇਰੇ ਜਪ ਰੂਪੀ ਨਿਰੰਕਾਰ ਪਰਮੇਸ਼ਰੇ ਸ਼ਬਦ ਵਿਚਾਰੇ ਏਕਲੇ ਉਤਾਰਾ ਨਾਨਕ ਤਨ ਸਵਾਰਨਾ। ਸਤਿਗੁਰ ਸੱਚੇ ਪੰਥ ਸ਼ਬਦ ਨੂੰ ਵਿਚਾਰ ਕੇ ਇੱਕ ਨਿਰੰਕਾਰ ਵਿੱਚ ਤੇਲ ਧਾਰਾ ਵਾਂਗ ਲਿਵ ਨੂੰ ਉਹ ਖਿਲਾਉਂਦਾ ਹੈ। ਜਿਵੇਂ ਤੇਲ ਦੀ ਧਾਰ ਟੁੱਟਦੀ ਨਹੀਂ ਨਾ, ਇੱਕ ਰਸ ਵਿਅਕਤੀ ਜੋੜਦਾ, ਪਾਤਸ਼ਾਹੀ ਕਿਰਪਾ ਕਰਦੇ ਆ, ਉਹਦੇ ਜੀਵਨ ਨੂੰ ਸਵਾਰਨ ਵਾਲਾ ਆਪ ਨਿਰੰਕਾਰ ਆ। ਉਹਦੇ ਮਾਤਾ ਪਿਤਾ ਵੀ ਭਾਈ ਧੰਨਤਾ ਯੋਗ ਆ ਜੇ ਉਹਨੂੰ ਨੇਕੀ ਦੀ ਸਿੱਖਿਆ ਦਿੰਦੇ ਆ, ਧਰਮ ਦੀ ਭਜਨ ਮੰਨ ਦੀ। ਅਤੇ ਬਹੁਤੇ ਮਾਂ ਪਿਓ ਤਾਂ ਧਰਮ ਵਾਲੇ ਪਾਸੇ ਤੁਰੇ ਤੋਂ ਰੋਕਦੇ ਹੀ ਹੈ, ਪਰ ਉਹ ਵਿਰਲੇ ਵਿਰਲੇ ਆ। ਜਿਵੇਂ ਧਰੂਣ ਦੀ ਮਾਤਾ, ਪ੍ਰੀਤ ਦੀ, ਗੋਪੀਨਾਥ ਦੀ ਮਾਤਾ, ਇਸ ਤਰ੍ਹਾਂ ਧੰਨ ਧੰਨ ਮਾਤਾ ਗੁਜਰ ਕੌਰ ਜੀ ਨੇ ਚਾਰੇ ਸਾਹਿਬਜ਼ਾਦਿਆਂ ਨੂੰ ਕੈਸੀਆਂ ਸਿੱਖਿਆ ਦਿੱਤੀਆਂ, ਕੈਸੇ ਧਰਮ ਵਿੱਚ ਦ੍ਰਿੜ ਰਹਿ ਕੇ ਸ਼ਹੀਦੀਆਂ ਪ੍ਰਾਪਤ ਕਰਦਾ, ਕੌਮ ਦਾ ਮਹਿਲ ਉਸਾਰਦਾ। ਕਿਉਂਕਿ ਸਿਮਰਨ ਦੀ ਬਰਕਤ ਨੇ ਸਤਿਯੁਗ ਦੇ ਵਿੱਚ ਪ੍ਰਹਲਾਦ ਭਗਤ 'ਤੇ ਜ਼ੁਲਮ ਹੋਇਆ ਅਤੇ ਰਾਜ ਪਲਟਾ ਹੋਇਆ, ਤ੍ਰੇਤੇ ਵਿੱਚ ਫਿਰ ਮਾਤਾ ਸੀਤਾ ਦੁਆਰਾ ਰਾਜ ਪਲਟਾ ਹੋਇਆ, ਦੁਆਪਰ ਵਿੱਚ ਮਾਤਾ ਦ੍ਰੋਪਦੀ ਦੁਆਰਾ, ਅਤੇ ਕਲਯੁਗ ਵਿੱਚ ਫਿਰ ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਉਹਨਾਂ ਦੀਆਂ ਸ਼ਹੀਦੀਆਂ ਨੇ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟੀਆਂ, ਉਹ ਫਿਰ ਮਾਤਾ ਵੀ ਧੰਨਤਾ ਯੋਗ ਹੈ, ਪਿਤਾ ਵੀ ਧੰਨਤਾ ਯੋਗ ਹੈ, ਜਿਹਨਾਂ ਨੇ ਉਹਨਾਂ ਬਾਲਕਾਂ ਦੇ ਜੀਵਨ ਨੂੰ ਸਵਾਰਿਆ। ਪਰ ਵਿਰਲੇ ਆਸਾ ਮਹੱਲਾ ਪਹਿਲਾਂ ਲੇਖ ਅਸੰਖ ਲਿਖ ਲਿਖ ਮਾਨ ਮਨ ਮਾਨਿਆ ਸੱਚ ਸੁਰਤ ਵਖਾ। ਹੁਣ ਬੇਨਤੀ ਕੀਤੀ ਵੀ ਕਿਹਨੂੰ ਮੰਨਣਾ ਚਾਹੀਦਾ, ਕੋਈ ਕਿਸੇ ਨੂੰ ਮੰਨ ਰਿਹਾ, ਕੋਈ ਕਿਸੇ ਨੂੰ ਮੰਨ ਰਿਹਾ, ਪਾਤਸ਼ਾਹ ਕਿਰਪਾ ਕਰਦੇ ਹਨ। ਐਸਾ ਜੋ ਨਿਰੰਕਾਰ ਅਸੰਖ ਬੇਅੰਤ ਜਿੰਨੇ ਜੀਵ ਜੰਤੂ ਉਹਨਾਂ ਦੇ ਮੱਥੇ 'ਤੇ ਲੇਖਾਂ ਨੂੰ ਲਿਖਣ ਵਾਲਾ, ਉਹਦਾ ਲੇਖਾਂ ਨੂੰ ਲਿਖਣ ਵਾਲਾ ਨਿਰੰਕਾਰ ਪਰਮੇਸ਼ਰ ਹੈ, ਉਹਨੂੰ ਮੰਨਣਾ ਚਾਹੀਦਾ, ਉਹਦੇ ਜਸ ਨੂੰ ਲਿਖਣਾ ਕਰੋ ਔਰ ਉਸੇ ਪਰਮੇਸ਼ਰ ਨੂੰ ਮਨ ਦੇ ਵਿੱਚ ਮੰਨਣਾ ਕਰੋ। ਅਸੀਂ ਤੈਨੂੰ ਬਖਾਨਵੇਂ ਨੇ ਕਥਨ ਕਰਕੇ ਦੱਸਦੇ ਹਾਂ, ਔਰ ਕੀ ਦੱਸਦੇ ਹਾਂ, ਸੋ ਰੱਥ ਉਸ ਨਿਰੰਕਾਰ ਨੂੰ ਸ੍ਰੇਸ਼ਟ ਪ੍ਰੀਤੀ ਪਾਓ, ਪਖੰਡ ਦੀ ਨਾ ਕਰਿਓ, ਤੂੰ ਅੰਤਰਜਾਮੀ ਹੋ ਤਾਂ ਹੇਰਾ ਫੇਰੀ ਚੱਲਣੀ ਨਹੀਂ। ਐਸਾ ਜਿਹੜਾ ਸੱਚ ਸਰੂਪ ਨਿਰੰਕਾਰ ਆ ਉਹਨੂੰ ਮਨ ਦੇ ਵਿੱਚ ਮੰਨ ਲਓ, ਪੂਰੀ ਸ਼ਰਧਾ ਧਾਰੋ, ਔਰ ਜਿਹੜਾ ਲੇਖਿਆਂ ਤੋਂ ਅਲੇਖ ਆ, ਸੰਖ ਗਿਣਤੀਆਂ ਤੋਂ ਅਸੰਖ ਅਣਗਿਣਤ ਆ, ਲਿਖਣ ਤੋਂ ਅਲੇਖ ਆ, ਐਸੇ ਨਿਰੰਕਾਰ ਨੂੰ ਮੰਨਣਾ ਕਰੋ। ਸੁਰਤ ਵਖਾਣ ਜਿਹੜੀਆਂ ਵੇਦਾਂ ਦੀਆਂ ਚੋਤੀਆਂ ਉਪਨਿਸ਼ਦਾਂ ਆ ਉਹ ਵੀ ਇਸ ਤਰ੍ਹਾਂ ਕਥਨ ਕਰਾਂਗੇ, ਔਰ ਸਤਿਗੁਰਾਂ ਦੇ ਮਨ, ਸਤਿਗੁਰਾਂ ਦਾ ਜਿਹੜਾ ਮਨ ਮੰਤਰ ਆ ਉਹਨੂੰ, ਹਾਂਜੀ, ਜੇ ਮੰਨ ਲੈਂਗਾ ਇਹਨੂੰ ਸੱਚ ਦੀ ਪ੍ਰਾਪਤੀ ਹੋ ਜਾਏਗੀ। ਕਥਨੀ ਬਦਨੀ ਪੜ੍ਹ ਪੜ੍ਹ ਭਾਰ, ਲੇਖ ਅਸੰਖਾ ਲੇਖ ਅਪਾਰ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਦਨਣਾ ਮੂੰਹ ਦਾ ਆਉਂਦਾ, ਬਦਨੀ ਮੂੰਹ ਤੋਂ ਜਿਹੜੀਆਂ ਗੱਲਾਂ ਬਾਤਾਂ ਕਹਿਣੀਆਂ ਕਥਨੀਆਂ, ਅਤੇ ਬਦਨੀ ਨਾਮ ਹੁੰਦਾ ਬਹੁਤੀਆਂ ਕਵੀਸ਼ਰੀਆਂ ਕਵਿਤਾ ਬੋਲਣੀ, ਔਰ ਹੋਰ ਗ੍ਰੰਥਾਂ ਦਾ ਜਿਹੜਾ ਪੜ੍ਹਨਾ ਜਾਂ ਪੜ੍ਹਾਉਣਾ, ਪਾਤਸ਼ਾਹੀਆਂ ਦਾ ਸਾਰਾ ਭਾਰ ਬੋਝ ਰੂਪੇ ਹੈ। ਜਿਸ ਤਰ੍ਹਾਂ ਉਹਨੂੰ ਖੋਤੇ ਦੀ ਪਿੱਠ 'ਤੇ ਭਾਵੇਂ ਚੰਦਨ ਦੀਆਂ ਲੱਕੜਾਂ ਲਾ ਦਿਓ, ਭਾਵੇਂ ਕਿੱਕਰ ਦੀ, ਉਹਨੂੰ ਤਾਂ ਕੋਈ ਜਿਹਾ ਭਾਰ ਹੈ। ਗ੍ਰੰਥ ਪੜ੍ਹ ਲਿਆ ਜੇ ਵਿਚਾਰ ਗ੍ਰਹਿਣ ਨਹੀਂ ਕੀਤੀ, ਕਹਿੰਦੇ ਉਹ ਵੀ ਬੋਝ ਰੂਪੇ, ਉਹ ਨਿਰੰਕਾਰ ਲੇਖਾਂ ਤੋਂ ਲੇਖ, ਅੰਖਾਂ ਤੋਂ ਅਸੰਖ, ਔਰ ਪਾਰਾਵਾਰ ਪਾਇਆ ਨਹੀਂ ਜਾਂਦਾ, ਇਸ ਕਰਕੇ ਅਪਾਰ ਹੈ। ਐਸਾ ਸੱਚਾ ਤੂੰ ਇੱਕੋ ਜਾਣ, ਜੰਮਣ ਮਰਨਾ ਹੁਕਮ ਪਛਾਣ ਰਾਵ। ਇਸ ਤਰ੍ਹਾਂ ਦਾ ਜਿਹੜਾ ਸੱਚਾ ਨਿਰੰਕਾਰ ਆ ਉਸ ਨਿਰੰਕਾਰ ਇੱਕ ਨੂੰ ਜਾਣਨਾ ਕਰ, ਉਹ ਤਾਂ ਬਹੁਤਿਆਂ ਦੀ ਜਾਣ ਪਛਾਣ 'ਚ ਲੱਗਾ। ਅਤੇ ਜਦੋਂ ਤੂੰ ਇਹ ਪਛਾਣ ਆ ਗਈ
ਕਿ ਜੰਮਣਾ ਮਰਨਾ ਜਿਹੜਾ ਇਹ ਸਾਰਾ ਉਹਦੇ ਹੁਕਮ ਹੈ, ਜੰਮਣ ਮਰਨਾ ਹੁਕਮ ਪਛਾਣ। ਜਦੋਂ ਇਹ ਪਛਾਣ ਪ੍ਰਾਪਤ ਹੋ ਗਈ ਤਾਂ ਪਤਾ ਲੱਗ ਜਾਏਗਾ, ਸੋਝੀ ਹੋ ਜਾਏਗੀ, ਜੰਮਣਾ ਮਰਨਾ ਰਹਿਣਾ ਉਹਦੇ ਹੁਕਮ 'ਚ ਹੀ। ਜਦੋਂ ਹੁਕਮ ਨੂੰ ਪਛਾਣ ਲਿਆ ਤਾਂ ਜੰਮਣਾ ਮਰਨਾ ਤਾਂ ਜਾਂਦਾ ਲੱਗੇਗਾ, ਇਹ ਤਾਂ ਇਕੱਲੇ ਖਤਮ ਹੋ ਜਾਏਗੀ। ਫਿਰ ਜਿੰਦਾ ਵੀ ਮੁਕਤ ਆ, ਸਰੀਰ ਛੱਡਣ ਤੋਂ ਬਾਅਦ ਵੀ ਮੁਕਤ ਆ। ਰਾਹੁਲ ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ। ਮਾਇਆ ਮੋਹੇ ਜਗ ਵਾਧਾ ਜਮਕਾਲ, ਬੰਧਾ ਛੂਟੈ ਨਾਮ ਸੰਭਾਲ। ਇਹ ਜਗ ਜਿਹੜਾ ਜੀਵ ਇੱਥੇ ਜੀਵਦਾ ਵੱਸ ਕੇ ਇਹ ਮਾਇਆ ਪਦਾਰਥਾਂ ਦੇ ਮੋਹ ਵਿੱਚ ਦਿਨ ਰਾਤ ਲੱਗ ਰਿਹਾ, ਇਸੇ ਵਾਸਤੇ ਯਮਰਾਜ ਨੇ ਇਹਨੂੰ ਬੰਨ ਲਿਆ। ਅਤੇ ਜੇਕਰ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਸੰਭਾਲੇ ਤਾਂ ਫਿਰ ਇਹ ਵੱਜਾ ਜਿਹੜਾ ਜੀਵ ਇਹ ਛੁਟਕਾਰਾ ਪ੍ਰਾਪਤ ਕਰ ਸਕਦਾ। ਗੁਰਸੁਖ ਦਾ ਤਾਵਰਨ ਪਾਲ ਹਲਤ ਪਲਤ ਨਿਰਹਿਤ ਉਹਦੇ ਨਾਲ ਇਹ ਸੰਸਾਰਕ ਸੁੱਖ ਆ, ਔਰ ਦੂਜੇ ਪਾਸੇ ਆਤਮਕ ਸੁੱਖ ਹੈ। ਇਹਦੇ ਦਾਤੇ ਤਾਂ ਇੱਕੋ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਹੀ ਹੈ। ਉਹਨਾਂ ਤੋਂ ਬਿਨਾਂ ਕਹਿੰਦੇ ਤੂੰ ਹੋਰ ਕਿਸੇ ਨੂੰ ਕਿਉਂ ਢੂੰਡ ਰਿਹਾ, ਕਿਉਂ ਲੱਭਦਾ ਫਿਰਦਾ। ਉਹਨਾਂ ਦੀ ਸ਼ਰਨ ਵਿੱਚ ਆ ਗਿਆ ਹਲਤ ਇਹ ਲੋਕ, ਪਲਤ ਔਰ ਲੋਕ ਨਿਭਹੀ ਤੁਹਾਡੇ ਨਾਲ, ਉਹ ਹੀ ਤੇਰੇ ਨਾਲ ਨਭਾਉਣ ਵਾਲਾ ਆ। ਬਾਕੀ ਦੇ ਵਿੱਚ ਛੱਡ ਕੇ ਭੱਜ ਜਾਂਦੇ, ਸ਼ਬਦ ਮਰਿਆ ਤਾਂ ਏਕਲਿਵ ਲਾਏ ਆ, ਆਚਾਰ ਚਰਿਆ ਤਾਂ ਭਰਮ ਗਵਾਏ। ਇੱਕ ਗੁਰੂ ਦੇ ਸ਼ਬਦ ਵਿੱਚ ਬਿਰਤੀ ਨੂੰ ਲਾ ਲੈ ਫਿਰ ਜੀਵਤ ਭਾਅ ਹੰਕਾਰ ਵੱਲੋਂ ਮਰ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਦੇ ਸ਼ਬਦ ਦੁਆਰਾ ਇੱਕ ਨਿਰੰਕਾਰ ਵਿੱਚ ਬਿਰਤੀ ਨੂੰ ਲਾ ਲੈ ਅਤੇ ਫਿਰ ਇਹ ਸੰਸਾਰ ਵੱਲੋਂ ਮਰਦਾ ਹੈ। ਸੰਸਾਰ ਵੱਲੋਂ ਮਰੇਗਾ ਤਾਂ ਗੁਰੂ ਵੱਲ ਜਿੰਦਾ ਹੋਏਗਾ ਨਾ, ਅਤੇ ਲੋਕ ਇਲਾਜ ਰੱਖੇਗਾ। ਫਿਰ ਤਾਂ ਗੱਲ ਬਣਨੀ ਨਹੀਂ। ਹੁਣ ਪੰਜ ਪਿਆਰੇ ਜੇ ਕਹਿੰਦੇ ਮਹਾਰਾਜ ਘਰ ਸਲਾਹ ਕਰੇ ਜੀ, ਉਹ ਕਦੋਂ ਕਹਿਣ ਲੱਗੇ ਸੀ ਜਾਓ ਇਸ ਭੇਟ ਕਰ ਦਿਓ ਦੁਨੀਆ ਵਾਲਾ। ਦੁਨੀਆ ਵੀ ਕਿਵੇਂ, ਅਤੇ ਚੰਗਾ ਗੁਰੂ ਆ ਜਿਹੜਾ ਫਿਰ ਐਸਾ ਕਰਨ ਲੱਗ ਗਿਆ। ਫਿਰ ਜਿਹੜਾ ਸੰਸਾਰ ਵੱਲੋਂ ਪਰਿਵਾਰ ਵੱਲੋਂ ਮਰਦਾ ਉਹ ਕਰਤਾਰ ਵੱਲ ਜਿੰਦਾ ਹੁੰਦਾ। ਫਿਰ ਇਸੇ ਤਰ੍ਹਾਂ ਇਹ ਜਿਹੜਾ ਮਨ ਦਾ ਭਰਮ ਨੂੰ ਚੁਕਾਏ ਮੈਨੇ ਦੂਰ ਕਰ ਦਿਆ। ਫਿਰ ਆਚਰ ਇਹ ਜਿਹੜੇ ਆਚਾਰ ਨਾ ਚਰੇ ਜਾਣ ਵਾਲੇ ਆਮ ਕਰੋਲੋ ਮੋਹਕਾਰ ਚਰੈ, ਇਹਨਾਂ ਦਾ ਅਭਾਵ ਕਰਦਾ ਹੈ। ਭਰਮ ਨੂੰ ਦੂਰ ਕਰੇ ਅਤੇ ਜਿਹੜੇ ਨਾ ਚਰੇ ਜਾਣ ਵਾਲੇ ਹੈ ਇਹਨਾਂ ਨੂੰ ਚਰੇ ਮੈਂ ਨਾ ਨਾਸ ਹੋਣ ਵਾਲੇ ਇਹਨਾਂ ਦਾ ਨਾਸ ਕਰ ਦੇ। ਕਈ ਅੱਜ ਕੱਲ੍ਹ ਕਹਿੰਦੇ ਨਹੀਂ ਜੀ ਇਹ ਮਰਦੇ ਨਹੀਂ ਹੈ, ਇਸ ਤਰ੍ਹਾਂ ਮਰਦੇ ਆ। ਮਰਦੇ ਕਿਉਂ ਨਹੀਂ, ਉਹਨਾਂ ਦਾ ਭਾਵ ਉਹ ਖਤਮ ਕਰ ਦਿੰਦੇ। ਜੀਵਨ ਮੁਕਤ ਮਨ ਨਾਮ ਵਸਾਏ ਗੁਰਮੁਖ ਹੋਏ ਤਾਂ ਸਹਿਜ ਸੁਣੋ। ਜਿਹੜਾ ਮਨ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾ ਲੈਂਦਾ ਉਹ ਜੀਵਨ ਮੁਕਤ ਹੋ ਜਾਂਦਾ, ਜਿਹੜਾ ਗੁਰਮੁਖ ਬਣ ਜਾਂਦਾ ਉਹ ਸੱਚ ਸਮਾ ਜਾਂਦਾ। ਜੀਵਨ ਮੁਕਤਾ ਵਾਸਤਾ ਤਾਂ ਹੀ ਪ੍ਰਾਪਤ ਹੋਏਗੀ ਜੇ ਮਨ 'ਚ ਨਾਮ ਨੂੰ ਧਾਰਨ ਕਰੇਗਾ। ਅਤੇ ਫਿਰ ਮੁਖੀ ਗੁਰੂ ਜੇ ਪ੍ਰਾਪਤ ਹੋ ਜਾਣ ਅਤੇ ਸੱਚ ਜਿਹੜਾ ਤਿੰਨਾਂ ਕਾਲਾਂ 'ਚ ਨਾਸ ਹੋਣ ਵਾਲਾ, ਨਾਸ ਨਾ ਹੋਣ ਵਾਲਾ ਪਰਮੇਸ਼ਰ ਉਸ ਨਿਰੰਕਾਰ ਵਿੱਚ ਅਭੇਦ ਹੋ ਜਾਂਦਾ। ਸੱਚ ਦਾ ਅਰਥ ਇਹ ਹੈ ਤ੍ਰੈ ਕਾਲ ਅਵਾਤਮ ਸਤਿਗੁਰੂ ਜੀ ਦਾ ਤਿੰਨਾਂ ਕਾਲਾਂ ਨਾਸ ਨਹੀਂ ਹੁੰਦਾ, ਉਹ ਹੀ ਸੱਚ ਹੈ। ਜਿਨ ਧਰ ਸਾਜੀ ਗਗਨ ਆਕਾਸ, ਜਿਨ ਸਭ ਥਾਪੀ ਥਾਪਤ। ਜਿਸ ਨਿਰੰਕਾਰ ਨੇ ਆਕਾਸ਼ ਚਿਦਾ ਆਕਾਸ਼ ਭਾਵ ਕੀ ਹੈ, ਜਿਹੜਾ ਚੇਤਨ ਬ੍ਰਹਮ ਹੈ ਉਸਨੇ ਧਰਤੀ ਔਰ ਗਗਨ ਆਕਾਸ਼ ਆਦਿ ਜਿਹੜੇ ਤੱਤ ਇਹਨਾਂ ਦੀ ਸਿਰਜਣਾ ਕੀਤੀ ਹੈ। ਜਿਸ ਬ੍ਰਹਮ ਨਿਰੰਕਾਰ ਨੇ ਸਾਰੀ ਦੁਨੀਆ ਆਪੇ ਥਾਪੀ ਮੈਨੇ ਪੈਦਾ ਕੀਤੀ ਹੈ, ਉਹ ਆਪੇ ਥਾਪ ਹੈ ਅਤੇ ਪਾਲਣਾ ਕਰਨ ਵਾਲਾ ਵੀ ਆਪੇ, ਅਥਾਪ ਇਹਦੀ ਲੈਕਾ ਕਰਨ ਵਾਲਾ ਵੀ, ਨਾਸ ਕਰਨ ਵਾਲਾ ਵੀ ਆਪੇ, ਸਾਨੂੰ ਨਿਰੰਤਰ ਆਪੇ ਆਪ ਕਿਸੇ ਨੇ ਪੁੱਛੇ ਬਖਸ਼ੇ ਆਪ। ਉਹ ਜਿਹੜਾ ਚੇਤਨ ਨਿਰੰਕਾਰ ਆ ਸਾਰਿਆਂ 'ਚ ਨਿਰੰਤਰ ਇੱਕ ਰਸ ਆਪੇ ਆਪ ਪਰਿਪੂਰਨ ਵਿਆਪਕ ਹੈ। ਜਿਨ੍ਹਾਂ ਗੁਰਮੁਖਾਂ ਨੂੰ ਉਹ ਬਖਸ਼ਣਾ ਚਾਹੁੰਦਾ ਉਹਨਾਂ ਨੂੰ
ਆਪੇ ਕਿਰਪਾ ਕਰਕੇ ਬਖਸ਼ ਦਿੰਦਾ ਹੈ ਅਤੇ ਕਿਸੇ ਤੋਂ ਪੁੱਛਦਾ ਨਹੀਂ ਵੀ ਰਹਿ ਲੈ ਕੇ ਮੈਂ ਬਖਸ਼ਾਂ। ਜੇ ਰਹਿ ਲੈਣ ਲੱਗ ਪਿਆ ਅਸੀਂ ਕਹਿਣਗੇ ਸਾਡਾ ਤਾਂ ਇਹਦੇ ਨਾਲ ਬੜਾ ਬਹਿ ਰਿਹਾ, ਤੁਸੀਂ ਇਹਨੂੰ ਬਖਸ਼ੋ ਅਤੇ ਜਿੱਥੇ ਪ੍ਰੇਮ ਉਹਦੀ ਸਿਫਾਰਿਸ਼ ਕਰਦੇ ਹਨ। ਨਹੀਂ, ਉਹ ਨਿਰੰਕਾਰ ਉਹ ਨਹੀਂ ਕਰਦਾ। ਤੂੰ ਪੂਰ ਸਾਗਰ ਮਾਣਕ ਹੀਰ, ਤੂੰ ਨਿਰਮਲ ਸੱਚ ਗੁਣੀ ਗੀਰ। ਨਿਰੰਕਾਰ ਜੀਓ ਸੰਸਾਰ ਸਾਗਰ ਦੇ ਵਿੱਚ, ਤੁਸੀਂ ਪ੍ਰਤੱਖ ਮਾਣਕ ਹੀਰਿਆਂ ਕਰਕੇ ਪਰਿਪੂਰਨ ਹੋ, ਔਰ ਮਾਣਕ ਹੀਰਿਆਂ ਦਾ ਤੂੰ ਪੂਰਨ ਸਾਗਰ ਸਮੁੰਦਰ ਨੇ। ਸ਼ੁਭ ਗੁਣਾਂ ਹੀਰੇ ਆ ਇਹ ਤੇਰੇ 'ਚ ਜਿਵੇਂ ਸਮੁੰਦਰ ਹੁੰਦੇ। ਜਿਸ ਵਕਤ ਕੋਈ ਮੰਗਦਾ ਆ ਦਾਤ, ਉਹਨਾਂ ਨੂੰ ਤੁਸੀਂ ਸ਼ੁਭ ਗੁਣਾਂ ਹੀ ਦਾਤ ਦੇ ਦਿੰਦੇ ਹੋ। ਆਪ ਜੀ ਮਲ ਅਵਿਦਿਆ ਤੋਂ ਰਹਿਤ ਹੋਣ ਕਰਕੇ ਨਿਰਮਲ ਪਵਿੱਤਰ ਹੈ, ਸੱਚੇ ਹੈ, ਸ਼ੁਭ ਗੁਣਾਂ ਦੇ ਆਪ ਜੀ ਸਮੁੰਦਰ ਹੋ। ਤੂੰ ਨਿਰਮਲ ਸੱਚ ਗੁਣੀ ਗਹੀਰ, ਗੁਣਾਂ ਦਾ ਗਹੀਰ ਸਮੁੰਦਰ ਹੋ। ਸੁਖ ਮੰਨੈ ਭੇਟੈ ਗੁਰ ਪੀਰ, ਏਕੋ ਸਾਹਿਬ ਏਕ ਵਜੀ। ਪੀਰ ਦਾ ਮਤਲਬ ਪੀੜਾ ਨੂੰ ਦੂਰ ਕਰਨ ਵਾਲੇ, ਪੂਜਾ ਯੋਗ ਸਤਿਗੁਰਾਂ ਨਾਲ ਮਿਲੋ, ਫਿਰ ਤਾਂ ਇਹ ਜਿੰਨੇ ਜੀਵ ਸੁਖਾਂ ਨੂੰ ਭੋਗਦੇ, ਚਾਹੇ ਹਿੰਦੂ ਆ ਚਾਹੇ ਮੁਸਲਮਾਨ। ਐਵੇਂ ਕਿਵੇਂ ਦਾ ਕਿਸੇ ਨੂੰ ਸੁੱਖ ਪ੍ਰਾਪਤ ਹੁੰਦਾ ਨਹੀਂ? ਹਿੰਦੂ ਸਤਿਗੁਰਾਂ ਮਿਲੇ ਸੁੱਖ ਭੋਗੇਗਾ, ਮੁਸਲਮਾਨ ਪੀਰ ਨਾਲ ਮਿਲੇ ਸੁੱਖ ਮਾਨੇਗਾ ਭੋਗੇਗਾ। ਉਹ ਨਿਰੰਕਾਰ ਆਪ ਸਾਰਿਆਂ ਦਾ ਸਾਹਿਬ ਮਾਲਕ ਹੈ, ਆਪ ਹੀ ਵਜ਼ੀਰ ਆ। ਵਜ਼ੀਰ ਹੁੰਦਾ ਜਿਹੜਾ ਮੰਤਰੀ ਸਲਾਹ ਸਲੂਹ ਦੇਵੇ, ਉਹ ਆਪੇ ਹੀ ਸਾਰਾ ਕੁਛ ਕਰਨ ਵਾਲਾ, ਉਹ ਸਾਰਿਆਂ ਦਾ ਮਾਲਕ ਹੈ, ਆਪ ਹੀ ਵਜ਼ੀਰ ਗੁਰੂ ਰੂਪ ਹੈ। ਆਪੇ ਪਰਮੇਸ਼ਵਰ ਸਾਹਿਬ ਗੁਰੂ ਰੂਪ ਹੈ ਅਤੇ ਆਪੇ ਵਜ਼ੀਰ ਸੰਤ ਰੂਪ ਵੀ ਹੈ। ਜਗਬੰਦੀ ਮੁਕਤੇ ਹੋ ਮਾਰੀ, ਜਗ ਗਿਆਨੀ ਬਿਰਲਾ ਆਚਾਰੀ। ਪਾਤਸ਼ਾਹ ਜੀ ਕਹਿੰਦੇ ਜਿਹਨਾਂ ਨੇ ਹੋਂ ਮਾਰੀ, ਇਹ ਹੰਗਤਾ ਮਮਤਾ ਜਿਹੜੀ ਹੈ ਨਾ, ਇਹ ਐਸੀ ਦਮੋਹੀ ਸਪਣੀ ਹੈ, ਉਹਨੂੰ ਮਾਰ ਦਿੱਤਾ। ਉਹ ਜਿਹੜੇ ਗੁਰਮੁਖ ਪਿਆਰੇ ਆ ਸੰਸਾਰ ਦੇ ਜਿਹੜੇ ਬੰਦੀਖਾਨੇ ਤੋਂ ਮੁਕਤੇ ਮੈਨੇ, ਛੁਟਕਾਰਾ ਪ੍ਰਾਪਤ ਕਰ ਗਏ, ਮੁਕਤ ਹੋ ਗਏ, ਬੰਧਨ ਤੋਂ ਰਹਿਤ ਹੋ ਗਏ। ਇਸ ਸੰਸਾਰ 'ਚ ਬੰਨਣ ਵਾਲੀ ਚੀਜ਼ ਕੀ ਹੈ? ਹੰਗਤਾ ਹੰਕਾਰ ਵਿਰਤੀ। ਔਰ ਫਿਰ ਕਹਿੰਦੇ ਆ ਉਸ ਨੂੰ ਜਿਹਨਾਂ ਨੇ ਮਾਰ ਲਿਆ ਹੋਮੇ ਨੂੰ, ਉਹ ਗੁਰਮੁਖ ਤੋਂ ਮੁਕਤ ਹੋ ਗਿਆ ਸੰਸਾਰ ਵਿੱਚ। ਹਾਂਜੀ, ਸੁੱਚੇ ਗਿਆਨੀ ਤਾਂ ਬਹੁਤ ਹੈ ਪਰ ਆਚਾਰੀ ਸ੍ਰੇਸ਼ਟ ਕਰਮਾਂ ਕਰਨ ਵਾਲਾ ਕੋਈ ਬਿਰਲਾ ਹੀ ਹੈ। ਜਗ ਗਿਆਨੀ ਬਿਰਲਾ ਆਚਾਰੀ, ਸਾਰਾ ਸੰਸਾਰ ਹੀ ਗਿਆਨੀ ਬਣਿਆ ਹੈ। ਖਾਣ ਦੀ ਚੁੰਝ ਲੱਗੀ ਜਿਹਨੂੰ ਪੁੱਛ ਲਓ, ਬੜਾ ਗਿਆਨ ਘੋਟਦਾ ਪਰ ਜੀਵਨ ਹੈ ਨਹੀਂ, ਸ੍ਰੇਸ਼ਟ ਕਰਮ ਹੈ ਨਹੀਂ, ਉਹੋ ਜਿਹਾ ਕੋਈ ਬਿਰਲਾ ਹੈ। ਜਗ ਪੰਡਿਤ ਬਿਰਲਾ ਵਿਚਾਰੀ, ਸੰਸਾਰ ਮਾਇਆਧਾਰੀ ਪੰਡਿਤ ਬੁੱਧੀਜੀਵੀ ਬਹੁਤ ਸਕਾਲਰ ਬੜਬੜੇ ਬੈਠੇ ਆ, ਬੜਬੜੇ ਵਕੀਲ ਹੈ ਅਤੇ ਮਾਇਆ ਲੈ ਕੇ ਫਿਰ ਫੈਸਲੇ ਕਰਦੇ ਆ, ਬੜਬੜੇ ਨਿਆਇਧੀਸ਼ ਹੈ ਇਸ ਤਰ੍ਹਾਂ ਕਹਿੰਦੇ ਆ। ਪਰ ਲੇਕਿਨ ਵਿਚਾਰਵਾਨ ਕੋਈ ਵਿਰਲਾ ਹੀ ਹੈ ਸੰਸਾਰ ਵਿੱਚ। ਆਚਾਰੀ ਗਿਆਨੀ, ਆਚਾਰ ਵਿਚਾਰ ਵਾਲੇ ਗਿਆਨੀ ਤਾਂ ਬਹੁਤ ਘੱਟ ਹੈ, ਵਿਚਾਰਾਂ ਦੇ ਨਾਲ ਤਾਂ ਬਹੁਤ ਮਿਲ ਜਾਂਦੇ ਸੰਸਾਰ ਵਿੱਚ। ਹਾਂਜੀ, ਆਤਮਾ ਅਨਾਤਮਾ ਦੀ ਵਿਚਾਰ ਕਰਕੇ ਅਨਾਤਮਾ ਨੂੰ ਕਿਹਾ ਕਿ ਆਤਮਾ ਨਾਲ ਜੁੜਨ ਵਾਲਾ ਪੰਡਿਤ ਕੋਈ ਵਿਦਵਾਨ ਵਿਰਲਾ ਹੀ ਹੈ। ਬਿਨ ਸਤਿਗੁਰ ਭੇਟੇ ਸਭ ਫਿਰ ਹੈ ਅਹੰਕਾਰੀ। ਪਾਤਸ਼ਾਹਾਂ ਦੇ ਕਾਰਨ ਕੀ ਕਹਿੰਦੇ? ਉਹ ਆਪਣੀ ਵਿਦਿਆ ਦੇ ਅਹੰਕਾਰ 'ਚ ਫਿਰਦੇ, ਸਤਿਗੁਰ ਸੱਚੇ ਪਾਤਸ਼ਾਹ ਨੂੰ ਮਿਲੇ ਤੋਂ ਬਿਨਾਂ ਜਿੰਨੇ ਵੀ ਪੁਰਖ ਆ ਉਹ ਹੰਕਾਰੀ ਹੋਏ ਫਿਰਦੇ ਆ। ਅਤੇ ਅੱਜ ਕੱਲ੍ਹ ਇਸੇ ਤਰ੍ਹਾਂ ਹੀ ਹੁਣ ਆਚਾਰ ਅੱਖਰ ਪੜ੍ਹ ਕੇ ਅਤੇ ਗੁਰਬਾਣੀ ਦੇ ਉੱਤੇ ਕਿੰਤੂ ਪਰੰਤੂ ਕਰਨ ਲੱਗ ਪਿਆ, ਗੁਰੂਆਂ ਦੇ ਉੱਤੇ ਕਰਨ ਲੱਗ ਪਿਆ, ਐਸੀ ਬੁੱਧ ਭ੍ਰਿਸ਼ਟ ਹੋ ਜਾਂਦੀ। ਜਗ ਦੁਖੀਆ ਸੁਖੀਆ ਜਨ ਕੋਏ, ਜਗ ਰੋਗੀ ਭੋਗੀ ਗੁਣ ਰੋਏ ਹੋਏ, ਜਗ ਰੋਗੀ ਭੋਗੀ ਗੁਣ ਰੋਏ। ਇਹ ਸਾਰਾ ਸੰਸਾਰ ਪਾਤਸ਼ਾਹ ਕਹਿੰਦੇ ਦੁਖੀ ਹੈ। ਇਹਨੂੰ ਕੁਛ ਦੇਖ ਲਓ, ਕੋਈ ਨਾ ਕਿਸੇ ਨੂੰ ਤਨ ਦੋਖਾ, ਕਿਸੇ ਨੂੰ ਮਨ ਦੋਖਾ, ਕਿਸੇ ਨੂੰ ਤਨ ਦੋਖਿਆ, ਕੋਈ ਨਾ ਕੋਈ ਦੁੱਖ ਤੇ ਚਿੰਬੜਿਆ ਹੀ ਹੈ। ਕੋਈ ਬਿਰਲਾ ਪੁਰਖ ਹੈ ਜਿਹੜਾ ਸੰਸਾਰ ਵਿੱਚ ਸੁਖਵਾਨ ਹੈ, ਗੁਣ ਵਿਕਾਰਾਂ ਦੇ ਭੋਗਣ ਕਰ ਸਾਰਾ ਸੰਸਾਰ ਰੋਗੀ ਹੈ। ਇਸ ਵਾਸਤੇ ਰੋਏ
ਔਰ ਹੁੰਦਾ ਜਗ ਰੋਗੀ ਭੋਗੀ ਗੁਣ ਹੋਏ, ਉਪਕਾਰਾਂ ਨੂੰ ਭੋਗਣ ਕਰਕੇ ਰੋਏ ਮੈਨੂੰ ਔਰ ਹੁੰਦਾ ਸਾਰਾ ਸੰਸਾਰ ਰੋਗੀ ਹੈ, ਤੂੰ ਭੋਗਾਂ ਦੇ ਗੁਣ ਚੇਤੇ ਕਰ ਕਰਕੇ ਰੋ ਰਿਹਾ। ਜਦੋਂ ਫਿਰ ਚੇਤੇ ਕਰਦਾ ਰੋਂਦਾ ਉਹਨਾਂ ਪਦਾਰਥਾਂ ਨੂੰ, ਉਹਨਾਂ ਮਾਇਆ ਨੂੰ, ਜੜ ਚੇਤਨ ਨੂੰ ਚੇਤੇ ਕਰ ਕਰ ਰੋਂਦਾ। ਜਾ ਉਪਜੈ ਬਿਨ ਸਹਿਪਤ ਖੋਏ ਗੁਰਮੁਖ ਹੋਵੈ ਬੂਝੈ ਸੋਏ। ਪਾਤਸ਼ਾਹ ਕਹਿੰਦੇ ਜਿਹੜਾ ਜੀਵ ਆ ਉਪਜੈ ਬਿਨ ਸਹਿ, ਜਨਮ ਮਰਨ ਵਿੱਚ ਪੈ ਕੇ ਆਪਣੀ ਪਤ ਇੱਜਤ ਜਿਹੜੀ ਇਹਨੂੰ ਗੁਆ ਰਿਹਾ, ਪਤ ਖੋਏ ਇੱਜਤ ਨੂੰ ਗੁਆ ਰਿਹਾ। ਇਸ ਤਰ੍ਹਾਂ ਕਹਿੰਦੇ ਕੋਈ ਰਾਜਾ ਸੀ ਤੇ ਉਹ ਮਰਨ ਲੱਗਾ ਤੇ ਰਾਣੀ ਬੜੀ ਰੋ ਰਹੀ ਤੇ ਰਾਜਾ ਤੇ ਬੜਾ ਸਿਫੇ ਇਸਤਰੀ ਬੜੀ ਪਤੀ ਵਰਤਾ ਉਹ ਰਾਣੀ ਰੋਏ ਤੇ ਮੈਂ ਮਰ ਗਈ ਤੂੰ ਹੋਰ ਵਿਆਹ ਕਰਾ ਲੈਣਾ। ਉਹ ਕਹਿੰਦੇ ਖੈਰ ਐਸਾ ਸਮਾਂ ਆਇਆ ਕਿ ਰਾਜਾ ਜਿਹੜਾ ਸੀ ਉਹ ਜਦੋਂ ਬਹੁਤ ਬਿਮਾਰ ਹੋ ਰੋ ਰਹੀ ਹੈ। ਉਹ ਕਹਿੰਦਾ ਕਿਉਂ ਰੋ, ਉਹਦੇ ਜੀਵਨ 'ਚ ਕੋਈ ਦੋਸ਼ ਵਗੈਰਾ ਸੀਗਾ। ਅਤੇ ਰਾਜੇ ਨੂੰ ਪਹਿਲਾਂ ਕਹਿੰਦੇ ਸੀ ਅਤੇ ਰਾਜੇ ਨੂੰ ਕੋਈ ਆਪ ਗਲਤੀ ਦੇਖੀ, ਹੁਣ ਰੋਂਦੀ। ਰਾਜਾ ਕਹਿੰਦਾ ਕਿਉਂ ਰੋਂਦੀ, ਮੈਂ ਮਰ ਜਾਊਂਗਾ ਤੂੰ ਸੁਤੰਤਰਿਆ, ਇਹ ਮੌਜਾਂ ਲੁੱਟੀ ਬੁੱਲੇ ਵੱਢੀ, ਇਹ ਤੈਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੋਇਆ। ਉਹ ਬਹੁਤ ਰੋਂਦੀ, ਕਹਿੰਦਾ ਕਿਉਂ? ਕਹਿੰਦੇ ਮਹਾਰਾਜ ਗੱਲ ਇਹ ਆ ਕਿ ਤੁਸੀਂ ਮੇਰਾ ਐਪ ਦੇਖ ਕੇ ਮੇਰੇ 'ਤੇ ਦਿਸ਼ਾਲਾ ਪਾ ਦਿੱਤਾ ਸੀ, ਪਤਕਾਜ ਦਿੱਤੀ ਸੀ, ਮੇਰੇ ਔਗਣ ਨਹੀਂ ਦੇਖੇ,

ਉਸ ਭਾਰ ਨੂੰ ਕਹਿੰਦੇ ਕੋਈ ਸਹਾਰੇ ਨਹੀਂ ਸਕਦਾ। ਭਾਰ ਬੜਾ ਕਠਿਨ ਆ, ਪੰਡ ਚੁੱਕਣੀ ਬਹੁਤ ਔਖੀ ਹੈ, ਔਰ ਸਾਰਿਆਂ ਤੋਂ ਇਹ ਭਾਰ ਮੈਨੇ ਬੜਾ, ਔਰ ਭਾਰ ਮੈਨੇ ਅਪੜ ਐਸਾ ਜੋ ਅਟਲ ਅਤੇ ਅਛਲ ਰੂਪ ਵਾਲਾ ਨਿਰੰਕਾਰ ਹੈ। ਪਾਤਸ਼ਾਹ ਕਹੇ ਉਹਨੂੰ ਗੁਰੂ ਦੀ ਸਿੱਖਿਆ ਦੁਆਰਾ ਹਿਰਦੇ ਦੇ ਵਿੱਚ ਧਾਰਨਾ ਦਾ, ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਗ੍ਰਹਿਣ ਕਰਕੇ ਅਤੇ ਮਨ ਵਿੱਚ ਉਹਦੇ ਪ੍ਰੇਮ ਨੂੰ ਧਾਰਨਾ ਕਰ, ਅਟਲ ਅਛਲ ਗੁਰਮਤੀ ਧਾਰਨਾ।

मत ग्रहण करके उन्हें धारणा कर। अज तो हूं माड़ी जी कसूरटी चलते नहीं भज जान पर तन तन श्री आनंदपुर साहब किन्ने 8 महीने घेरे रहे पर सिंह ने किमें गुरु के हुक्म आपा आप कुरबान किया। झूठिया कसम तो श्री आनंदपुर साहब छड़ाया फिर भी किस तरह महाराज जरनैल बाबा उदय सिंह बचित्र सिंह किमें घालना खा रही स्थितियां दिखा ये चमकौर साहब वड्डे साहबजादे पंजां प्यारां चों तीन प्यारे भाई मोहकम सिंह जी हिम्मत सिंह साहब सिंह जी शहीदियां प्राप्त की संत सिंह संगत सिंह भाई जीवन सिंह आदिक 40 मुक्ते जड़े इस तरह आपा कुरबान किया। इस वास्ते जिहड़ी सिक्खी है ये कमानी सौखी नहीं बड़ी औखी है पर जिहड़े गुरु के वचन दृढ़ हो जाते तो पक्षा भी लै जाते। भाई मिलै भावै पैकार नानक नीच कहे विचार पातशाह कहते जो भाए भाए नाम आता प्रेम का जरा प्रेमी बंदा उन्होंने भाई कह दें प्रेम मिले भाए मिले ऐसे जो गुरमुख है उन्होंने निरंकार का भै धारण रूपी जी कार पाँदी गुरु के भै बच रह के कार करते कार नाम लकीर का ना लकीर दे विच रह के भाव हुक्म की कार करनी कारना सेवा हुक्म धारण वाली भै धारण वाली जी कार सेवा पाँगी जो कहते सानू कि अं अपनी मर्जी ना करना वो सेवा प्रवानी पातशाह कहते जिन्होंने भै धारण की कार पाँगी है वो भाए ज्ञान मिले जेडे ज्ञान मिल गए पातशाह कहते उन्होंने फिर जमा दे भै की कार पाँगी है कहते नहीं नहीं पाती पातशाह कृपा करते असी नीच नीच का मतलब निम्रता धार के तुहानू ये जिहड़ी विचार आ कथन करके दसी है। नानक है सतगुरु सचे पातशाह कृपा करते इस शब्द का यह विचार है कि नीच मैंने निम्रता दो गुण धारो ये अजकल ज्ञानी कहते हैं मैं नानक नीच ये गल कह रहा बारे नू नीच बनाई जाते ऐसे मनमुख बंदे नीच का मतलब निम्रता के गुण धारो निम्रता धार के बचन करते हैं। आसा महला पहला एक मरै पंचे मिल रूप है हुमे जाए शब्द मल धोवै पातशाह कहते जे घर एक आदमी मर जाए ना ये 5, 7, 10, 12 जेडे संबंधी रिश्ते मिलकर रोंदे एक दे मरन पांच संबंधी का जरूर मिलकर रोंदे पांच केड़े केड़े है माता है पिता है स्त्री है पुत्र ते भैण है पांच ज्यादा गाढ़े है ना ये फिर रोंदे रहतड़ियां मार मार पिटदे ते जिहदा कोई संबंधी ना होवे फिर अर्थ की करांगे कहिंदे एक मरण दे नाल पांच ज्ञान इंद्रियां मिल के रोंदियां एक मन के मरण करके पांच काम क्रोध आदिक जिहड़े मिलके रोंदे किसी का साथ बच गया नहीं तो यह तो साडा चकार सी वो पांच भी रोंदे ये चकार निकल गया सातों और सतगुर सचे पाथे शब्द द्वारा राग द्वैष विद्या असिमता अभिनिवेश झूठा हठ ये जिहड़ी मैल है इस मैल नूं धोणा करो ਤੇ ਜਿਹੜੀ ਹੰਗਤਾ ਤੇ ਮਮਤਾ ਵਾਲੀ ਵਿਰਤੀ ਹੈ ਫਿਰ ਚਲੇ ਜਾਂਦੀ ਪਾਤਸ਼ਾਹ ਕਹਿੰਦੇ ਹਮੇ ਜਾਏ ਸ਼ਬਦ ਮਲ ਧੋਣਾ ਸ਼ਬਦ ਦੁਆਰਾ ਇਹਨੂੰ ਮਲ ਕੇ ਧੋਣਾ ਕਰੇ ਤੇ ਹਮੇ ਚਲ ਜਾਂਦੀ ਹਮੇ ਦੇ ਪੁਆੜੇ ਆ ਸਾਰੇ ਮੈਂ ਨਾ ਹੁੰਦਾ ਤੇ ਐਂ ਕਿਵੇਂ ਹੋ ਜਾਂਦਾ ਮੈਂ ਹੀ ਆਹ ਕਰ ਰਿਹਾ ਤੇ ਮੈਂ ਨਹੀਂ ਚੱਲ ਮੈਂ ਇੰਨਾ ਕੁਛ ਬਣਾਇਆ ਮੈਂ ਤੁਹਾਡੇ ਲਈ ਤੁਸੀਂ ਇਹਨੂੰ ਸਾਂਭਦੇ ਨਹੀਂ ਸਹਾਰਾ ਹੀ ਲੱਗਾ ਸਮਝ ਸੂਝ ਸਹਿਜ ਕਰ ਹੋਵੇ ਬਿਨ ਬੂਝੇ ਸਗਲੀ ਪਤ ਹੋਵੇ ਪਾਤਸ਼ਾਹ ਕਹਿੰਦੇ ਜਿਹੜਾ ਸਤਿਗੁਰਾਂ ਦੇ ਸ਼ਬਦ ਨੂੰ ਸੂਝ ਸਮਝਦਾ ਉਸ ਗੁਰਮੁਖ ਨੂੰ ਸਹਿਜ ਕਰ ਸਰੂਪ ਕਰਦੀ ਸੂਝ
ਗਿਆਤ ਗੁਰਤੀ ਪ੍ਰਾਪਤ ਹੋ ਜਾਂਦੀ। ਗੁਰ ਸ਼ਬਦ ਬੁੱਝੇ, ਸਤਿਗੁਰਾਂ ਦੀ ਸ਼ਬਦ ਬੁੱਝੇ ਤੋਂ ਬਿਨਾਂ ਜਿਹੜਾ ਜੀਵ ਹੈ ਨਾ, ਜਿਹੜੀ ਇੱਜ਼ਤ ਜੀ ਬਣਾਈ ਫਿਰਦਾ ਫੋਕੀ ਜਿਹੀ, ਪਾਤਸ਼ਾਹ ਕਹਿੰਦੇ ਸਾਰੀ ਗੁਆ ਲੈਂਦਾ। ਇਸ ਵਾਰੀ ਖੋਵੇ ਮੈਂ ਖੁਆ ਲੈਂਦਾ, ਕਿਉਂ ਨਾਮ ਤੋਂ ਬਿਨਾਂ ਤੇਰੀ ਇੱਜ਼ਤ ਕਾਹਦੀ, ਜਮਾਂ ਨੇ ਨਹੀਂ ਰਹਿਣ ਦੇਣੀ। ਇੱਥੇ ਤਾਂ ਬਨੋਟਾਂ ਜੀਆਂ ਬਹੁਤ ਬਣਾਉਣਾ, ਉੱਥੇ ਤਾਂ ਗੀਚੀਓ ਆ ਕੇ ਵਾਲ ਲੈਣਾ ਉਹਨੇ। ਸਾਰੀ ਉਮਰ ਪੁੱਠੇ ਕੰਮ ਕਰਦਾ ਰਿਹਾ ਅਤੇ ਮਾਇਆ ਦੇ ਅਡੰਬਰ ਪਖੰਡਾਂ ਵਿੱਚ ਆਉਂਦਾ ਰਿਹਾ। ਕੌਣ ਮਰੈ ਕੌਣ ਰੋਵੈ, ਉਹੀ ਕਰਨ ਕਾਰਨ ਸਭ ਸਹਿ ਸਿਰ ਤੋਹੀ ਰਹੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾਲਤਾ ਕਰ ਰਹੇ ਆ, ਕਹਿੰਦੇ ਜੇ ਵਾਸਤਵ ਦ੍ਰਿਸ਼ਟੀ ਨਾਲ ਵਿਚਾਰੀਏ, ਵਿਚਾਰ ਕੇ ਦੇਖੀਏ ਕੌਣ ਮਰਦਾ ਔਰ ਉਹਨੂੰ ਕੌਣ ਰੋਂਦਾ ਹੈ। ਨਾ ਕੋਈ ਮਰਦਾ ਨਾ ਕੋਈ ਰੋਂਦਾ, ਕਾਰਨ ਕਾਰਨ ਜਿਹੜਾ ਨਿਰੰਕਾਰ ਆ ਉਹੀ ਉਹ ਸਾਰਿਆਂ ਦੇ ਸਿਰ ਦੇ ਉੱਤੇ ਖੜਾ ਆ। ਨਿਰੰਕਾਰ ਪਰਮੇਸ਼ੁਰ ਜਿਹੜਾ ਸਾਰਿਆਂ ਦੇ ਸਿਰ 'ਤੇ ਖੜਾ ਰਹੋ। ਵਿਸਰਾਮ ਦੇ ਕੇ ਕਹਿ ਰਿਹਾ, ਮੂਏ ਕੌ ਰੋਵੈ ਦੁੱਖ ਹੋਏ, ਸੋ ਰੋਵੈ ਜਿਸ ਬੇਦਨ ਹੋਏ। ਪਾਤਸ਼ਾਹ ਕਹਿੰਦੇ ਜਿਸ ਕਿਸੇ ਨੂੰ ਕੋਈ ਦੁੱਖ ਹੁੰਦਾ ਨਾ, ਉਹ ਫਿਰ ਮਰੇ ਹੋਏ ਵਿਅਕਤੀ ਨੂੰ ਰੋਂਦਾ। ਕਹਿੰਦੇ ਠੀਕ ਹੈ, ਜਿਹਨੂੰ ਕੁਝ ਬੇਦਨ ਪੀੜਾ ਹੁੰਦੀ ਹੈ, ਬੇਦਨ ਨਾਲ ਪੀੜਾ ਦਾ ਉਹੀ ਰੋਂਦਾ। ਜਿਸ ਵੀ ਤੀ ਜਾਣੇ ਪ੍ਰਭ ਸੋਏ, ਆਪੇ ਕਰਤਾ ਕਰੇ ਸੋਏ। ਪਾਤਸ਼ਾਹ ਕਹਿੰਦੇ ਜਿਹਦੇ ਨਾਲ ਕੋਈ ਗੱਲ ਬੀਤਦੀ ਹੈ ਨਾ, ਕੋਈ ਪੀੜਾ ਦਰਦ ਬੀਤਦੀ ਹੈ, ਉਹ ਜਾਣਦਾ। ਦੂਆ ਤਾਂ ਮੈਂ ਗੱਲਾਂ ਹੀ ਕਰਦਾ ਨਾ, ਜਿਹਦੀ ਪੀੜ ਹੁੰਦੀ ਜਾਣਦਾ ਤਾਂ ਉਹੀ। ਜਿਹਨਾਂ ਕੋਈ ਪੀੜਾ ਬੀਤਦੀ ਹੈ ਇੱਕ ਉਹ ਜਾਣਦਾ, ਜਾਂ ਜਿਸ ਨਿਰੰਕਾਰ ਨੇ ਇਹ ਲਾਈ ਹੈ ਉਹ ਜਾਣਦਾ। ਭਾਵ ਜਿਹੜੇ ਪੁਰਖ ਦੀ ਹੰਗਤਾ ਬੀਤ ਗਈ, ਹੰਕਾਰ ਵਿਰਤੀ ਚਲ ਗਈ, ਉਹ ਜਿਹੜਾ ਗੁਰਮੁਖ ਆ ਉਸ ਪਰਮਾਤਮਾ ਨੂੰ ਜਾਣ ਲੈਂਦਾ ਜੋ ਕੁਝ ਕਰਦਾ। ਕਿਉਂਕਿ ਨਿਰੰਕਾਰ ਪਰਮੇਸ਼ੁਰ ਜੋ ਕਰਦਾ ਆ ਉਹਦੀ ਗੱਲ ਪੂਰੀ ਹੁੰਦੀ ਹੈ, ਉਹਦੀ ਗੱਲ ਪੂਰੀ ਹੋ ਜਾਂਦੀ। ਜੀਵਤ ਮਰਨਾ ਤਾਰੇ ਤਰਨਾ ਜੈ ਜਗਦੀਸ਼ ਪਰਮਗਤ ਸਰਣਾ, ਉਸ ਨਿਰੰਕਾਰ ਦਾ ਜਵਾਇਆ ਹੋਇਆ ਇਹ ਜਿਉਂਦਾ ਆ, ਉਹਦਾ ਮਾਰਿਆ ਮਰਦਾ, ਉਹਦਾ ਤਾਰੇ ਤਰਦਾ। ਔਰ ਜਿਸ ਜਗਦੀਸ਼ ਨਿਰੰਕਾਰ ਦੀ ਸਾਰੇ ਜੈ ਜੈਕਾਰ ਹੋ ਰਹੀ ਹੈ, ਇਸ ਵਾਸਤੇ ਉਹਦੀ ਸ਼ਰਨ ਗ੍ਰਹਿਣ ਕਰ ਲਓ। ਫਿਰ ਕੀ ਹੋਏਗਾ, ਪਰਮਗਤ ਕਈ ਵੇਲੇ ਮੋਕਸ਼ ਜਿਹੜੀ ਉਹ ਪ੍ਰਾਪਤ ਹੋ ਜਾਏਗੀ। ਕਹਿੰਦੇ ਜਿਹਨਾਂ ਨੇ ਸਤਿਗੁਰਾਂ ਦੀ ਸ਼ਰਨ ਲੈ ਕੇ ਜਗਤ ਦਾ ਈਸ਼ਰ ਮਾਲਕ ਉਹਦੀ ਜੈ ਜੈ ਉਹਦੀ ਉਸਤਤ ਦੇ ਸ਼ਬਦ ਉਚਾਰੇ ਆ, ਵਡਿਆਈ ਕੀਤੀ ਹੈ, ਉਹ ਗੁਰਮੁਖ ਜੀਵਤ ਭਾ ਹੰਕਾਰ ਤੋਂ ਮਰ ਕੇ ਪਰਮ ਗਤੀ ਨੂੰ ਪ੍ਰਾਪਤ ਕਰ ਲੈਂਦਾ। ਫਿਰ ਕਹਿੰਦੇ ਉਸੇ ਦਾ ਉਤਾਰਿਆ ਹੋਇਆ ਤਰਨ, ਉਹਦਾ ਤਾਰਿਆ ਜੀਵ ਤਰਦਾ, ਉਹਦੀ ਕਿਰਪਾ ਬਿਨਾਂ ਸੰਸਾਰ ਸਾਗਰ ਨਹੀਂ ਤਰ ਸਕਦਾ। ਓਮ ਬਲਿਹਾਰੀ ਸਤਿਗੁਰ ਚਰਨਾ ਗੁਰਬੋਧ ਸ਼ਬਦ ਪੈ ਤਰਨ, ਐਸੇ ਸਤਿਗੁਰਾਂ ਦੇ ਚਰਨਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ, ਕਿਉਂਕਿ ਉਹ ਸ਼ਬਦ ਉਪਦੇਸ਼ ਦੇ ਦਾਤੇ ਸਤਿਗੁਰੂ ਆ। ਸਤਿਗੁਰਾਂ ਦੁਆਰਾ ਨਾਮ ਗਿਆਨ ਰੂਪੀ ਜਹਾਜ਼ 'ਤੇ ਚੜ੍ਹ ਕੇ ਇਹ ਜਿਹੜਾ ਭੈ ਦੇਣ ਵਾਲਾ ਸ਼ਬਦ ਮੈਨੇ ਸੰਸਾਰ ਆ, ਇਹ ਤੋਂ ਫੇਰ ਤਰਨਾ ਹੁੰਦਾ। ਇਹਨੂੰ ਕਿੰਨੇ ਡੁੱਬ ਡੁੱਬ ਕੇ ਮਰ ਰਹੇ, ਨਿਰਭਉ ਆਪ ਨਿਰੰਕਾਰ ਜੋਤ, ਬਿਨ ਆਵੈ ਸੂਤਕ ਜਗ ਸ਼ੋਤ। ਉਸ ਉਹ ਨਿਰੰਕਾਰ ਆਪ ਨਿਰਭਉ ਭੈ ਤੋਂ ਰਹਿ ਤੇ, ਉਸ ਪਰਮੇਸ਼ੁਰ ਦੀ ਜੋਤ ਜਿਹੜੀ ਸੱਤਾ ਆ ਇੱਕ ਰਸ ਪਰਿਪੂਰਨ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜਿੰਨਾ ਵੀ ਸੰਸਾਰ ਹੈ ਸਾਰਿਆਂ ਨੂੰ ਸੂਤਕ ਦੀ ਜਿਹੜੀ ਸ਼ੋਅ ਹੈ ਨਾ ਉਹ ਲੱਗ ਰਹੀ ਹੈ। ਦੁਰਮਤ ਵਿਨਸੈ ਕਿਆ ਕਹਿ ਰੋਤ, ਜਨਮ ਹੋਏ ਬਿਨ ਭਗਤ ਸਰੋਤ। ਜਿਹੜਾ ਖੋਟੀ ਬੁੱਧੀ ਵਾਲਾ ਮਨਮੁੱਖ ਬੰਦਾ ਉਹ ਮਰ ਜਾ ਕੇ ਕੀ ਕਰੇ। ਪਾਤਸ਼ਾਹ ਕਹਿੰਦੇ ਆ ਉਹਦਾ ਨਾਂ ਲੈ ਕੇ ਰੋਣਾ ਕਰੇ, ਉਹਦਾ ਨਾਂ ਕਹਿ ਕੇ ਰੋਣਾ ਕਰੇ। ਕਿਉਂ ਕਿ ਜਿਹੜਾ ਫਲਾਨਾ ਬੰਦਾ ਸੀ ਬੜਾ ਮੁਲਕ ਜਨਮ ਮਿਲਿਆ ਸੀ, ਇਹਨੂੰ ਨਿਸਫਲ ਗਵਾ ਕੇ ਚਲੇ ਗਿਆ। ਕਿਉਂਕਿ ਰੋਬ ਸਾਖਤ ਵਾਪਰੇ ਜੋ ਹਾਟੇ ਹਾਟ ਵਕਾਏ, ਸੰਤ ਮੋਏ ਘਰ ਹੋਈ ਜੋ ਆਪਣੇ ਗ੍ਰਹਿ ਜਾਏ। ਸੰਤਾਂ ਦੇ ਬਾਰੇ ਤਾਂ ਕੀ ਰੋਣਾ, ਉਹ ਤਾਂ ਆਪਣੇ ਘਰ ਚਲੇ ਗਿਆ ਸੱਚਖੰਡ ਨੂੰ।
ਇਹਨਾਂ ਨੂੰ ਰੋਜ਼ ਜਿਹੜੇ ਧੱਕੇ ਖਾਂਦੇ ਫਿਰਦੇ 84 ਲੱਖ ਜੂਨਾਂ ਚ। ਜਿਹੜਾ ਪੁਰਸ਼ ਪਰਮਾਤਮਾ ਦੀ ਸਰੋਤ ਸਰਵਣ ਭਗਤੀ ਤੋਂ ਬਿਨਾਂ ਉਹ ਜੰਮਦਾ ਮਰਦਾ। ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਦੀ ਸਰਵਣ ਭਗਤੀ ਕਰਦੇ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ। ਉਹ ਜਿਹੜੇ ਗੁਰਮਤ ਖੋਟੀ ਮਤ ਵਿੱਚ ਬਿਨ ਸੇ ਮਰ ਗਏ, ਸਾਰੀ ਉਮਰ ਪੁੱਠੇ ਹੀ ਕੰਮ ਕਰਦੇ ਰਹੇ, ਉਹਨਾਂ ਨੂੰ ਕੀ ਕਹਿ ਕੇ ਰੋਂਦੇ ਆ ਕਿ ਕੀ ਗੱਲ ਕਿਉਂ ਰੋਂਦੇ? ਕਹਿੰਦੇ ਕਿਉਂ? ਉਹ ਪੁਰਖ ਜਿਹੜੇ ਪਰਮਾਤਮਾ ਦੀ ਸਰੋਤ ਸਰਵਣ ਭਗਤੀ ਤੋਂ ਬਿਨਾਂ ਜਨਮ ਹੋਏ, ਉਹ ਤਾਂ ਕਹਿੰਦੇ ਜੀਂਦੇ ਮਰੇ ਹੋ ਆ, ਉਹਨਾਂ ਨੂੰ ਜੀਂਦਿਆਂ ਚ ਨਾ ਗਿਣੋ। ਉਹ ਤਾਂ ਜੀਂਦੇ ਮਰੇ ਆ, ਸਾਰੀ ਉਮਰ ਮਾਇਆ ਦੇ ਕੀੜੇ ਬਣੇ ਰਹੇ, ਕੋਈ ਭਜਨ ਨਹੀਂ, ਕੋਈ ਬਾਣੀ ਨਹੀਂ, ਕੋਈ ਸਿਮਰਨ ਨਹੀਂ, ਕੋਈ ਸਤਸੰਗ ਨਹੀਂ, ਬਸ ਸਵੇਰੇ ਬਹੀ ਖਾਤਾ ਪਰੋਲ ਕੇ ਬਹਿ ਜਾਂਦੇ। ਮੂਹੇ ਕੋ ਸੱਚ ਰੋਵੈ ਮੀਤ, ਤ੍ਰੈਗਣ ਰੋਵੈ ਨੀਤਾ ਨੀਤ। ਕਹਿੰਦੇ ਸੱਚੀ ਵਿੱਚ ਮਰੇ ਹੋਏ ਨੂੰ ਮਿੱਤਰ ਜਿਹੜੇ ਰੋਣਾ ਕਰਦੇ, ਮਰੇ ਹੋਏ ਨੇ ਸੱਚੇ ਮਿੱਤਰ ਰੋਣਾ ਕਰਦੇ। ਕਹਿੰਦੇ ਉਹ ਤਾਂ ਫਿਰ ਕੋਈ ਸਮਾਂ ਐਸਾ ਜਿਹਾ ਆ ਜਾਏਗਾ ਤਾਂ ਰੋਣਗੇ, ਲੇਕਿਨ ਕਹਿੰਦੇ ਜਿਹੜੇ ਤ੍ਰੈਗੁਣੀ ਸੰਸਾਰੀ ਜੀਵ ਆ ਉਹ ਹਮੇਸ਼ਾ ਹੀ ਧੰਦਿਆਂ ਵਿੱਚ ਰੋਂਦੇ ਰਹਿੰਦੇ ਆ, ਇੱਥੋਂ ਇੰਨਾ ਘਾਟਾ ਹੋ ਗਿਆ, ਆਹ ਹੋ ਗਿਆ, ਇੰਨਾ ਨਫ਼ਾ ਹੋਣਾ ਸੀ ਨਹੀਂ ਹੋਇਆ, ਕਦੀ ਪੇ ਪੁੱਤ ਨਾ ਲੜਦਾ, ਪੁੱਤ ਪੇ ਨਾ, ਮੈਂ ਤੈਨੂੰ ਕਿਹਾ ਸੀ ਐਂ ਕਰ ਲਈ ਆਪਾਂ, ਤੂੰ ਮੰਨਿਆ ਹੀ ਨਹੀਂ, ਇਸੇ ਕਰਕੇ ਐਂ ਹੋ ਗਿਆ। ਆਇਆ ਸੀ ਨਾ ਅਜੈਨ ਤੋਂ ਹਰਗੋਪਾਲ ਬਸੰਬਰ ਦਾਸ ਦਾ ਪੁੱਤਰ, 500 ਰੁਪਇਆ ਚੜਾਇਆ ਤੇ ਬਾਹਰ ਨੇ ਕੜਾ ਪ੍ਰਸ਼ਾਦ ਦਿੱਤਾ। ਮਕੌਰ ਸਾਹਿਬ ਆਇਆ ਤੇ ਮਾਜਰੀ ਦਾ ਸਿੱਖ ਧਿਆਨ ਸਿੰਘ, ਉਹ ਕਹਿੰਦਾ ਕੀ ਗੱਲ? ਬੜਾ ਨਿਰਾਸ਼ਾ। ਕਹਿੰਦਾ ਆਹ ਗੱਲ ਹੋਈ, 500 ਰੁਪਇਆ ਵਪਾਰ ਚਲਾਉਂਦਾ, ਕਿੰਨਾ ਕਮਾਉਂਦਾ, ਆ ਗੁਰੂ ਨੇ ਇੱਕ ਲੋਹੇ ਦਾ ਕੜਾ ਜਿਹਾ ਦਿੱਤਾ, ਥੋੜ੍ਹਾ ਜਿਹਾ ਪ੍ਰਸ਼ਾਦ ਦਿੱਤਾ। ਉਹਨੇ ਕਿਹਾ ਤਾਂ ਨਿਸ਼ਾ ਦੁੱਖ ਹੋ ਗਿਆ। ਉਹਨੇ ਵਿਚਾਰਿਆਂ ਨੇ 500 ਰੁਪਇਆ ਦਿੱਤਾ, ਕੜਾ ਪ੍ਰਸ਼ਾਦ ਲੈ ਲਿਆ। ਜਿਹੜੇ ਘਰੇ ਗਿਆ ਤੇ ਕਹਿੰਦਾ ਮਾਰ ਪ੍ਰਸ਼ਾਦ ਕੋਈ ਸਰੂਪਾ? ਕਹਿੰਦਾ ਆਹ ਦਿੱਤਾ ਸੀ, ਇਹ ਤਾਂ ਗੱਲ ਹੋਈ। ਕਹਿੰਦੇ ਉਹ ਨਿਸ਼ਾ ਦਾ ਕਾਇ ਕੀ ਕੀਤਾ? ਤੁਹਾਡਾ ਬਖਸ਼ਿਸ਼ ਰਾਹ ਚ ਦੇਖਿਆ। ਧਿਆਨ ਸਿੰਘ ਮਾਜਰੀ ਵਾਲੇ ਕੋਲ ਆਏ, ਉਹ ਕਹਿੰਦੇ ਵੀ ਅਨੰਦਪੁਰ ਚੱਲਦੇ। ਉਹਨੇ ਜਿਹੜੇ ਹਲ ਵਾਹਿਆ ਉੱਥੋਂ ਦੇਗ ਨਿਕਲੀ, ਉਹ ਮੋਹਰਾਂ ਨਾ ਭਰੀ, ਉਹ ਦੇਖੋ ਮਾਰੇ ਬਖਸ਼ਿਸ਼ ਉੱਥੇ ਆ ਗਏ। ਫਿਰ ਮਾਫ਼ੀ ਮੰਗੀ, ਹਾਂਜੀ, ਕਿ ਮਾਰਾ ਬਖਸ਼ ਹੋਏ ਨੂੰ। ਇਸ ਕਰਕੇ ਇਹ ਸਿੱਖੀ ਸਿਦਕ ਦੀ ਹੈ, ਜਿਹੜੇ ਸਿਦਕੇ ਬੰਦੇ ਆ ਉਹਨਾਂ ਨੂੰ ਕੀ ਮਿਲਣਾ? ਮੈਂ ਦੁੱਖ ਸੁੱਖ ਪਰ ਹਰ ਸਹਿਜ ਸੋਚੀ ਤਨ ਮਨ ਸੌਪੋ ਕ੍ਰਿਸ਼ਨ ਪ੍ਰੀਤ। ਕਹਿੰਦੇ ਹੈ ਗੁਰਮੁਖੋ, ਆਪਣੇ ਸ੍ਰੇਸ਼ਟ ਮਨ ਵਿੱਚ ਸਹਿਜ ਸ਼ਾਂਤੀ ਸਰੂਪਾਂ ਨਿਰੰਕਾਰ ਉਹਦੇ ਨਾਮ ਨੂੰ ਜਪ ਕੇ ਸਹਿਜ ਸਹਿਜ ਮੈਨੇ ਗਿਆਨ ਦੁਆਰਾ ਜਿਹੜੇ ਦੁੱਖ ਸੁੱਖ ਹੈ ਪਰ ਹਰ ਮੈਨੇ ਇਹਨਾਂ ਨੂੰ ਤਿਆਗਣਾ ਕਰੋ। ਆਪਣੇ ਤਨ ਮਨ ਨੂੰ ਕ੍ਰਿਸ਼ਨ, ਜਿਹੜਾ ਕ੍ਰਿਸ਼ ਕਦੀ ਨਹੀਂ ਹੁੰਦਾ, ਇੱਕ ਰਸ ਰਹਿੰਦਾ ਨਿਰੰਕਾਰ, ਉਹਦੀ ਪ੍ਰੀਤੀ 'ਚ ਆਪਣੇ ਆਪ ਨੂੰ ਤਨ ਮਨ ਸੌਪਾਓ ਕ੍ਰਿਸ਼ਨ ਪ੍ਰੀਤ, ਉਸ ਨਿਰੰਕਾਰ ਦੀ ਪ੍ਰੀਤੀ ਵਿੱਚ ਆਪਣਾ ਆਪ ਸਮਰਪਣ ਕਰ ਦਿਓ। ਫਿਰ ਬਕਾਇਆ ਨਾ ਰੱਖੋ, ਇਹ ਨਹੀਂ ਵੀ ਇੱਕ ਪੈਰ ਫਿਰ ਘਰ 'ਚ ਅਤੇ ਇੱਕ ਪੈਰ ਇੱਧਰ, ਦੋ ਬੀੜੀਆਂ 'ਚ ਨਹੀਂ ਪਾਰ ਹੁੰਦਾ ਬੰਦਾ। ਭੀਤਰ ਏਕ ਅਨੇਕ ਅਸੰਗ, ਕਰਮ ਧਰਮ ਬਹੁਤ ਸੰਖ ਅਸੰਗ। ਬਾਬੇ ਗੁਰਬਖ ਸੁਣੀ ਕਈ ਵਾਰੀ ਹੱਸਣਾ, ਕਹਿਣਾ ਵੀ ਕੱਟਾ ਪਛਾ ਨਾ ਵੇਚਿਓ, ਸਾਧ ਪੁਣੇ ਦਾ ਕੋਈ ਲੱਲ ਨਹੀਂ, ਇਹ ਸਾਧ ਪੁਣਾ ਨਹੀਂ ਹੋਣਾ, ਕੱਟੇ ਪਛੇ ਰੱਖ ਛੱਡਿਓ, ਇਹ ਹਾਲ ਬਾਹੋਂ ਤਤਾ ਤਤਾ ਕਰ ਛੱਡਾਂਗੇ। ਅਤੇ ਇਸ ਤਰ੍ਹਾਂ ਹੀ ਆ, ਕਈਆਂ ਦੀ ਪਿੱਛੇ ਨੂੰ ਸੁਰਤੀ ਦੌੜਦੀ ਨਾ, ਅਤੇ ਗੁਰੂ ਵੱਲ ਨਹੀਂ ਮਨ ਲੱਗਦਾ, ਸੁਰਤ ਪਿੱਛੇ ਨੂੰ ਦੌੜਦੀ, ਇਹ ਪੱਲੇ ਨਹੀਂ ਕੁਛ ਵੀ ਕਹਿੰਦਾ। ਭੀਤਰ ਏਕ ਅਨੇਕ ਅਸੰਗ, ਕਰਮ ਧਰਮ ਬਹੁਤ ਸੰਖ ਅਸੰਗ, ਅਨੇਕਾਂ ਦੇ ਭੀਤਰ ਅੰਦਰ ਇੱਕ ਅਸੰਖ ਰੂਪ ਨਿਰੰਕਾਰ ਇਸ ਤੋਂ ਰਿਹਾ ਉੱਠ ਗਿਆ। ਇਹ ਜੀਵ ਨੂੰ ਭੁਲਾ ਕੇ ਬਹੁਤ ਸਾਰੇ ਜਿਹੜੇ ਜੀਵ ਅਸੰਖ ਅਸੰਗ ਗਿਣਤੀ ਤੋਂ ਅਣਗਿਣਤ ਕਰਮਾਂ ਧਰਮਾਂ ਨੂੰ ਕਰਦੇ ਆ। ਬਿਨ ਪੈ ਭਗਤੀ ਜਨਮ ਬਰੰਤ, ਹਰ ਗੁਣ ਗਾਵ ਹੈ ਮਿਲ ਪਰਮਾ ਪਰਮਾਰੰਥ।
ਪਾਤਸ਼ਾਹ ਜੀ ਦੱਸਦੇ ਆ ਨਿਰੰਕਾਰ ਦੀ ਭਗਤੀ ਕੀਤੇ ਤੋਂ ਬਿਨਾਂ ਭੈ ਪੂਰਵਕ ਭੈ ਦੇ ਸਹਿਤ ਪ੍ਰੇਮਾ ਭਗਤੀ ਕੀਤੇ ਤੋਂ ਬਿਨਾਂ ਜਿਹੜਾ ਮਨੁੱਖਾ ਜਨਮ ਹੈ ਨਾ ਬਰੰਥ ਅਤੇ ਜਨਮ ਬਰੰਥ ਨਿਸਫਲ ਚਲੇ ਜਾਂਦਾ। ਹਰ ਗੁਣ ਗਾਵੇ ਮਿਲ ਪਰਮਾਰੰਥ। ਫਿਰ ਪਾਤਸ਼ਾਹ ਕਹਿੰਦੇ ਆ ਮਹਾਰਾਜ ਦੀ ਸੱਚੀ ਸੰਗਤ ਨਾਲ ਮਿਲ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਵੇ ਤਾਂ ਪਰਮਾਰਥ ਇਹਨੂੰ ਜਿਹੜਾ ਸਿਧਾਂਤ ਹੈ ਨਾ ਪਰਮਾਰਥ ਦਾ ਉਹ ਮਿਲਦਾ, ਫਿਰ ਸਹੀ ਰਸਤਾ ਮਿਲਦਾ। ਪਰਮ ਜਿਹੜਾ ਵੱਡਾ ਸਿਧਾਂਤ ਹੈ ਉਹਦੇ ਅਰਥ ਨੂੰ ਸਮਝਦਾ ਫਿਰ ਇਹ ਪਰਮਾਤਮਾ ਨੂੰ ਮਿਲਦਾ ਜਾ। ਆਪ ਮਰੇ ਮਾਰੇ ਪੀ ਆਪ ਆਪ ਉਪਾਏ ਥਾਪਤ। ਪਾਤਸ਼ਾਹ ਕਹਿੰਦੇ ਜੀਵ ਰੂਪ ਹੋ ਕੇ ਆਪੇ ਮਰਦਾ, ਜਮ ਰੂਪ ਹੋ ਕੇ ਆਪੇ ਮਰਦਾ, ਸਾਰੇ ਪਾਸੇ ਉਹ ਆਪੇ ਹੀ ਹੈ। ਆਪ ਉਪਾਏ ਪੈਦਾ ਕਰਨ ਵਾਲਾ ਵੀ ਉਹ ਹੈ, ਥਾਪ ਪਾਲਣ ਵਾਲਾ ਵੀ ਉਹ ਹੈ, ਸਾਰਿਆਂ ਨੂੰ ਥਾਪ ਲੈ ਮਾਰਨ ਵਾਲਾ ਵੀ ਉਹ ਹੈ। ਫਿਰ ਇਸ ਤੋਂ ਪਾਈ ਜੋਤੀ ਤੂੰ ਜਾਤ, ਸਭ ਦੇ ਵਿਚਾਰ ਮਿਲਣ ਨਹੀਂ ਪ੍ਰਾਤ। ਇਹ ਜੋਤੀ ਪ੍ਰਕਾਸ਼ ਰੂਪ ਤੂੰ ਆਪੇ ਆ, ਜਿੰਨੀ ਸ੍ਰਿਸ਼ਟੀ ਸਾਰੀ ਬਣਾਈ ਹੈ ਆਪੇ ਖਾਣ ਪੀਣ ਇਹ ਦੇਣਾ ਕਰਦੇ ਹਾਂ। ਜਾਤ ਜਾਣਦੇ ਹਾਂ ਕਿਹਨੂੰ ਕੀ ਦੇਣਾ ਕੀ ਕਰਨਾ ਇਹ ਤੁਸੀਂ ਜਾਣਦੇ ਹੋ। ਸ਼ਬਦ ਵਿਚਾਰ ਮਿਲਣ ਨਹੀਂ ਪਾਤ। ਜਿਸ ਨਿਰੰਕਾਰ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਇਹ ਗੁਰਮੁਖ, ਉਹ ਜੋਤੀ ਸਰੂਪ ਪਰਮਾਤਮਾ ਨੂੰ ਜਾਤਮੇ ਨੇ ਜਾਣਨਾ ਕਰੋ, ਪ੍ਰਕਾਸ਼ ਰੂਪ ਹੈ ਉਹਨੂੰ ਜਾਣੋ। ਜਿਹੜੇ ਸਤਿਗੁਰਾਂ ਦੇ ਸ਼ਬਦ ਵਿਚਾਰ ਕਰਦੇ ਆ ਉਹ ਫੇ ਪ੍ਰਾਂਤੀ ਵਿੱਚ ਨਹੀਂ ਮਿਲਦਾ, ਜੇ ਪਰਮ ਬਿਰਤੀ ਫਿਰ ਰੱਬ ਕਿੱਥੋਂ ਮਿਲਣਾ। ਔਰ ਜਿਹੜੇ ਗੁਰੂ ਫਿਰ ਗੁਰੂ ਸਾਹਿਬ ਦੀ ਵਿਚਾਰ ਨਹੀਂ ਕਰਦੇ ਉਹ ਪ੍ਰਾਂਤੀ ਵਿੱਚ, ਜਿਹੜੇ ਗੁਰਮੁਖ ਗੁਰੂ ਦੇ ਸ਼ਬਦ ਵਿਚਾਰ ਕਰਦੇ ਆ ਉਹ ਪ੍ਰਾਂਤੀ ਭਰਮ 'ਚ ਨਹੀਂ ਮਿਲਦੇ, ਉਹ ਤਾਂ ਭਰਮ ਤੋਂ ਰਹਿਤ ਹੋ ਜਾਂਦੇ। ਜਿਹੜੇ ਸ਼ਬਦ ਵਿਚਾਰ ਨਹੀਂ ਕਰਦੇ ਉਹ ਭਰਮ ਵਿੱਚ ਜਾ ਕੇ ਮਿਲੇ ਰਹਿੰਦੇ ਆ, ਉਹਨੂੰ ਭਰਮ ਪਿਆ ਰਹਿੰਦਾ ਹੋਏਗਾ ਕਿ ਨਹੀਂ ਹੋਏਗਾ ਇਸ ਭਰਮ 'ਚ ਲੱਗੇ ਰਹਿੰਦੇ। ਸੂਤਕ ਅਗਨ ਭਖੈ ਜਗ ਖਾਏ, ਸੂਤਕ ਜਲ ਥਲ ਸਭ ਹੀ ਥਾਏ। ਪਾਤਸ਼ਾਹ ਨੇ ਸੂਤਕ ਅਗਨ ਅੱਗ 'ਚ ਵੀ ਸੂਤਕ ਜੋ ਭਖ ਹੈ ਜਦੋਂ ਭਖਦੀ ਹੈ ਪਰ ਜਲ ਥੁੰਦੀ ਲਟ ਲਟ ਬਲਦੀ ਹੈ ਨਾ ਸਾਰੇ ਸੰਸਾਰ ਨੂੰ ਖਾ ਰਹੀ ਹੈ। ਆ ਗਿਆ ਹੁਣ ਕਿੰਨਾ ਬਾਲਣ ਪਾ ਦਿਓ ਖਾ ਜਾਂਦੀ ਹੈ, ਕੋਈ ਦੰਦ ਤਾਂ ਦੀਦੇ ਨਹੀਂ ਅੱਗ ਦੇ ਉੱਤੇ ਕਿਵੇਂ ਭਸਮ ਕੁਝ ਕਰੀ ਜਾਂਦਾ ਹੈ ਬੰਦਾ ਤਾਂ ਖਾ ਕੇ ਟੱਟੀ ਪਿਸ਼ਾਬ ਜਾਂਦਾ ਅੱਗ ਦੇ ਉੱਤੇ ਗਿਆ ਕਿ ਨਹੀਂ ਹੈ ਭਸਮ ਕਰੀ ਜਾਂਦਾ ਕਿ ਨਹੀਂ। ਅਗਨੀ ਦਾ ਪਕਾਇਆ ਪਕਾਇਆ ਹੋਇਆ ਭੋਜਨ ਇਹ ਸਾਰਾ ਸੰਸਾਰ ਖਾ ਰਿਹਾ ਅੱਗ ਦੁਆਰਾ ਭੋਜਨ ਬਣਦਾ ਨਾ ਕਹਿੰਦੇ ਇਹ ਵੀ ਸੂਤ ਗਏ। ਜਲਾਂ ਥਲਾਂ ਸਾਰੀਆਂ ਜਗ੍ਹਾ ਵਿੱਚ ਸੂਤਕ ਸੂਤਕ ਜਲ ਥਲ ਸਭ ਹੀ ਥਾਏ, ਸਾਰੀਆਂ ਥਾਵਾਂ 'ਚ ਸੂਤਕ ਹੋ ਰਿਹਾ ਹੋਣਾ। ਜਿਵੇਂ ਗਰਮੀ ਦੀ ਰੁੱਤ ਆ ਕਿੰਨੇ ਕੀੜੇ ਮਕੌੜੇ ਕਈ ਕਿਸਮ ਦੇ ਮੱਛਰ ਮੁੱਛਰ ਨਿਕਲਦੇ ਆ, ਉਹਨਾਂ ਝਾੜੂ ਦਿਓ ਨਾ ਦਿਓ ਤੁਸੀਂ ਪੈਰ ਹੀ ਨਹੀਂ ਰੱਖ ਸਕਦੇ। ਇਹ ਤਾਂ ਠੀਕ ਹੈ ਵੀ ਜਾਣ ਕੇ ਮਾਰੀ ਜਾਣਾ ਵੀ ਠੀਕ ਨਹੀਂ, ਜਿੱਥੇ ਤੱਕ ਹੋਵੇ ਜੀਵਨ ਦੀ ਹਿੰਸਾ ਨਹੀਂ ਚਾਹੀਦੀ। ਅਤੇ ਅੱਜ ਕੱਲ੍ਹ ਝਾੜੂ ਵੀ ਇਸ ਢੰਗ ਦੇ ਆ ਵੀ ਜਿੰਨਾ ਬਚਾਅ ਹੋਵੇ ਪਰ ਫਿਰ ਵੀ ਹਾਂਜੀ ਹੁੰਦਾ ਹੀ ਹੈ। ਇਸ ਵਾਸਤੇ ਜਲਾਂ ਵਿੱਚ ਵੀ ਥਲਾਂ 'ਚ ਵੀ ਸਾਰੀਆਂ ਜਗ੍ਹਾ 'ਚ ਸੂਤਕ ਪਾਤਕ ਹੋ ਰਿਹਾ ਹੈ। ਨਾਨਕ ਸੂਤਕ ਜਨਮ ਮਰੀਜਿਆ ਗੁਰਪ੍ਰਸਾਦੀ ਹਰ ਰਸ ਪੀਜਿਆ। ਪਾਤਸ਼ਾਹ ਕਿਰਪਾ ਕਰਦੇ ਆ ਜੰਮਣ ਸਮੇਂ ਵੀ ਸੂਤਕ ਆ ਅਤੇ ਮਰਨ ਵੇਲੇ ਵੀ ਸੂਤਕ ਆ। ਇਹ ਜਿਹੜਾ ਸੂਤਕ ਆ ਇਹ ਤੋਂ ਬਚਣ ਲਈ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ? ਪਾਤਸ਼ਾਹ ਕਹਿੰਦੇ ਸਤਿਗੁਰਾਂ ਦੀ ਕਿਰਪਾ ਦੁਆਰਾ ਨਾਮ ਰੂਪੀ ਅੰਮ੍ਰਿਤ ਰਸ ਅਤੇ ਨਾਮ ਰਸ ਪੀਣਾ ਕਰੋ, ਫਿਰ ਤਾਂ ਸੂਤਕ ਮਿਟ ਜਾਊ, ਗੱਲਾਂ ਮਤਾਂ ਨਾ ਮਿਟਣਾ। ਗੁਰਪ੍ਰਸਾਦੀ ਹਰ ਰਸ ਪੀਜੈ, ਨਾਨਕ ਸੂਤਕ ਜਨਮ ਮਰੀਜੈ, ਇਹ ਜਨਮ ਮਰਨ ਵਿੱਚ ਸੂਤਕ ਹੈ। ਪਾਤਸ਼ਾਹ ਕਹਿੰਦੇ ਹਰੀ ਦਾ ਨਾਮ ਰਸ ਪੀਓ ਫਿਰ ਹੀ ਮਿਟ ਲੈਣਾ। ਉਹ ਮਹਾਰਾਜ ਨੇ ਬਗੌਰ ਗਾਇਆ ਦਸਮ ਪਾਤਸ਼ਾਹ, ਉੱਥੇ ਜੈਨੀ ਦਾਣੇ ਪਾਉਂਦੇ ਸੀ ਕਬੂਤਰਾਂ ਨੂੰ, ਕਬੂਤਰ ਨੂੰ ਦੇਵ ਪੰਛੀ ਕਹਿੰਦੇ ਆ। ਉਹ ਜਿਹਨੇ ਮਹਾਰਾਜ ਗਾਏ
ਪਾਤਸ਼ਾਹ ਦਾ ਘੋੜਾ, ਉਹ ਕੁਝ ਕਬੂਤਰ ਗਰੋਹ ਦਾਣੇ ਮੇ ਉੱਡੇ ਨੇ, ਇੱਕ ਜਿਹੜਾ ਸੀ ਉਹ ਘੋੜੇ ਦੇ ਚਰਨ ਥੱਲੇ ਆ ਕੇ ਮਰ ਗਿਆ। ਜੈਨੀ ਹਾਲ ਹਾਲ ਕਰ ਉੱਠੇ, ਲਓ ਜੀ ਦੇਵ ਪੰਛੀ ਮਾਰ ਦਿੱਤਾ, ਆਹ ਕੀਤਾ, ਇੱਥੇ ਤਾਂ ਬਹੁਤ ਹੁਣ ਨੁਕਸਾਨ ਹੋ ਜਾਣਾ। ਮਹਾਰਾਜ ਕਹਿੰਦੇ ਭਾਈ ਮਾਰਿਆ ਤਾਂ ਕਿਸੇ ਨੇ ਹੈ ਨਹੀਂ, ਹੁਣ ਉਹ ਨਹੀਂ ਉੱਡਿਆ, ਕੁਦਰਤੀ ਹੋ ਗਿਆ, ਪੂਰਾ ਇਵੇਂ ਲਿਖਿਆ ਸੀ। ਇਹ ਤੁਸੀਂ ਸਾਰੇ ਮਾਰ ਦਿਓ, ਮਰਦ ਮਰਦ ਸੀ, ਉਹੀ ਪੈਦਾ ਕਰਨ ਵਾਲੇ, ਉਹੀ ਰੱਖਣ ਨਾਲ ਮਾਰਨ ਵਾਲੇ, ਕਹਿੰਦੇ ਸਭ ਮਰ ਦਿਓ, ਸਭ ਮਰ ਗਏ। ਜੈਨੀ ਦਾ ਪੇਟ ਉਤਰੇ ਕਿ ਹੁਣ ਤਾਂ ਇਹ ਬਸ ਗਰਕ ਹੋ ਜਾਣਾ ਸ਼ਹਿਰ, ਲੱਗੇ ਮਿਹਨਤਾਂ ਕਰਨ, ਇਹ ਪਤਾ ਲੱਗ ਗਏ ਤਾਂ ਆਪ ਸਮਰੱਥ ਮਹਾਰਾਜ ਕਿਰਪਾ ਕਰੋ, ਹਾਂਜੀ ਜਿਉਂਦੇ ਹੋ, ਪਰ ਪਾਣੀ ਦਾ ਛਿੱਟਾ ਮਾਰੋ ਸਾਰੇ ਜਿਉਂਦੇ ਹੋ ਗਏ। ਹੁਕਮ ਵਿੱਚ ਉਹ ਜਿਹੜਾ ਘੋੜੇ ਚਰਨ ਥੱਲੇ ਮਰਿਆ ਉਹ ਨਹੀਂ ਹੋਇਆ ਜਿਉਂਦਾ, ਕਹਿੰਦੇ ਕਹਿੰਦੇ ਇਹਦੇ ਐਵੇਂ ਲਿਖਿਆ, ਕਹਿੰਦੇ ਇੱਕ ਕਬੂਤਰ ਮਰ ਗਿਆ ਤਾਂ ਤੁਸੀਂ ਹਾਲ ਪਹਿਲਾਂ ਪਾਉਂਦੇ ਆ, ਤਾਂ ਇੰਨੀ ਦੁਨੀਆ ਰੋਜ਼ ਆ ਜਾਲਮ ਰਾਜੇ ਵੱਢ ਵੱਢ ਮਰੀ ਜਾਂਦੇ, ਧੀਆਂ ਭਣੇਜੇ ਤਰੋੜ ਰਹੀ ਆ, ਉੱਥੇ ਤੁਹਾਡਾ ਕਿੱਥੇ ਹੈ? ਹੈਂ ਇੰਨਾ ਕਹਿਰ ਹੋ ਰਿਹਾ ਕਿ ਫਿਰ ਉਹਨਾਂ ਨੂੰ ਸਮੱਤ ਦਿੱਤੀ। ਇਸ ਤਰ੍ਹਾਂ ਹੈ ਬੰਦੇ ਵਾਲ ਨੇ ਇਹ ਕਿਹਾ ਸੀ ਵੀ ਇੱਕ ਹਰਨੀ ਦੇ ਬੱਚੇ ਮਰ ਗਏ, ਉੱਥੇ ਤੂੰ ਬਰਾਗੀ ਬਣ ਗਿਆ, ਕਿਆ ਦੇਸ਼ ਵਿੱਚ ਰੋਜ਼ ਇੰਨਾ ਵੱਢ ਵਡਾਂਗਾ, ਇੰਨਾ ਜ਼ੁਲਮ ਹੋ ਰਿਹਾ, ਉੱਠ ਅਤੇ ਅੰਮ੍ਰਿਤ ਛਕਾ ਤਿਆਰ ਪ੍ਰਤਿਆਰ ਕੀਤਾ, ਦੁਸ਼ਟਾਂ ਤੋਂ ਬਦਲੇ ਲਏ। ਰਾਗਾ ਸਮਹੱਲਾ ਪਹਿਲਾ, ਆਪ ਵਿਚਾਰਿਆ ਸੋ ਪਰਖੇ ਹੀਰਾ, ਇੱਕ ਦ੍ਰਿਸ਼ ਤਾਰੇ ਗੁਰ ਪੂਰਾ। ਪਾਤਸ਼ਾਹ ਕਹਿੰਦੇ ਹੈ ਜਿਹੜਾ ਜਿਗਿਆ ਸੋ ਨਾਮ ਰੂਪੀ ਹੀਰੇ ਨੂੰ ਪਰਖਦਾ ਨਾ, ਅਸੀਂ ਦੂਏ ਹੀਰਿਆਂ ਨੂੰ ਪਰਖਣ ਲੱਗੇ ਹਾਂ, ਉਹ ਤਾਂ ਫਿਰ ਕਹਿੰਦੇ ਆਪਣੇ ਸਰੂਪ ਨੂੰ ਵਿਚਾਰ ਲੈਂਦਾ। ਆਪ ਵਿਚਾਰਿਆ ਸੋ ਪਰਖੇ ਹੀਰਾ, ਜਿਹੜਾ ਨਾਮ ਰੂਪੀ ਹੀਰੇ ਨੂੰ ਪਰਖਦਾ ਨਾ, ਉਹ ਆਪਣੇ ਸਰੂਪ ਨੂੰ ਵਿਚਾਰ ਲੈਂਦਾ। ਇੱਕ ਦੇ ਸਤਾਰੇ ਗੁਰ ਪੂਰਾ, ਜਿਹੜਾ ਆਪਣੇ ਸਵੈਂ ਸਰੂਪ ਨੂੰ ਵਿਚਾਰਦਾ, ਕਹਿੰਦੇ ਉਸ ਗੁਰਮੁਖ ਨੂੰ ਪੂਰੇ ਗੁਰਾਂ ਦੀ ਇੱਕ ਕਿਰਪਾ ਦ੍ਰਿਸ਼ਟੀ ਮਿਲਦੀ ਹੈ, ਉਹ ਕਿਰਪਾ ਦ੍ਰਿਸ਼ਟੀ ਕਰਕੇ ਤਾਰ ਦਿੰਦੇ ਆ, ਜਿਸ ਉੱਤੇ ਪੂਰਾ ਇੱਕ ਗੁਰੂ ਪੂਰਾ ਗੁਰੂ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਨਾ, ਉਹ ਨਾਮ ਰੂਪੀ ਹੀਰੇ ਨੂੰ ਪਰਖਦਾ। ਜਿਹੜਾ ਨਾਮ ਰੂਪੀ ਹੀਰੇ ਨੂੰ ਪਰਖਦਾ ਉਹ ਆਪਣੇ ਸਰੂਪ ਦੀ ਵਿਚਾਰ ਕਰਦਾ, ਜਿਹੜਾ ਸਰੂਪ ਦੀ ਵਿਚਾਰ ਕਰਦਾ ਉਹ ਹੀਰਾ, ਹੀਰੇ ਵਾਂਗ ਸ਼ੁੱਧ ਕੌਣ ਹੈ? ਪ੍ਰਕਾਸ਼ ਪਰਮੇਸ਼ੁਰ ਨੂੰ ਪਰਖਦਾ, ਜਿਹੜਾ ਪਰਮਾਤਮਾ ਰੂਪੀ ਹੀਰੇ ਨੂੰ ਪਰਖਦਾ ਉਹ ਆਪ ਤਰਦਾ ਅਤੇ ਹੋਰਨਾਂ ਨੂੰ ਉਤਾਰ ਲੈਂਦਾ ਹੈ। ਗੁਰਮਾਨੇ ਮਨ ਤੇ ਮਨ ਧੀਰਾ, ਸਤਿਗੁਰਾਂ ਦੇ ਮਨ ਨਾਲ ਮੰਤਰ ਨੂੰ ਜਿਹੜਾ ਮੰਨਦਾ ਉਹਨੂੰ ਧੀਰਜ ਪ੍ਰਾਪਤ ਹੋ ਜਾਂਦੀ ਹੈ। ਐਸਾ ਸਾਉ ਸਰਾਪੀ ਕਰੈ ਸਰਾਫੀ ਕਰੈ, ਸਾਚੀ ਨਜ਼ਰ ਏਕ ਲਿਵ ਤਰੈ ਰਹੋ, ਵਿਸਰਾਮ ਦੇਵ ਕਹਿੰਦੇ। ਇਸ ਤਰ੍ਹਾਂ ਦਾ ਜਿਹੜਾ ਸ਼ਾਹੂਕਾਰ ਉਹ ਕੌਣ ਹੈ? ਸਤਿਗੁਰੂ। ਉਹ ਤਾਂ ਜਿਗਿਆਸੂ ਦੇ ਤਾਰਨ ਦੀ ਸਰਾਫੀ ਕਰਦਾ, ਜਿਹੜੇ ਸਰਾਫ ਆ ਉਹ ਤਾਂ ਸੋਨਾ ਚਾਂਦੀ ਵੇਚਦੇ ਨਾ, ਗਹਿਣੇ ਛਣੇ, ਪਰ ਸਤਿਗੁਰੂ ਦੀ ਜਿਹੜੀ ਸੱਚੀ ਨਜ਼ਰ ਕਿਰਪਾ ਦ੍ਰਿਸ਼ਟੀ ਵਾਲੀ ਹੈ, ਨਜ਼ਰ ਕਰਕੇ ਇੱਕ ਵਿੱਚ ਜਿਹੜਾ ਲਿਵ ਲਾ ਲੈਂਦਾ ਉਹ ਤਰ ਜਾਂਦਾ। ਸੱਚੀ ਨਜ਼ਰ ਏਕ ਲਿਵ ਤਰ, ਇੱਕ ਵਿੱਚ ਲਿਵ, ਸਾਡੀ ਤਾਂ ਲਿਵ ਕਈ ਪਾਸੇ ਲੱਗੀ ਹੋਈ ਹੈ ਨਾ, ਨਾਮ ਜਪਣਾ ਮਤਲਬ ਹੈ ਜਿਹਦਾ ਨਾਮ ਜਪਦੇ ਉਹ 'ਚ ਲਿਵ ਲੱਗ ਜਾਏ, ਬਿਰਤੀ ਉੱਧਰ ਜੁੜ ਜਾਏ, ਪੂੰਜੀ ਨਾਮ ਨਿਰੰਜਨ ਸਾਰ ਨਿਰਮਲ ਸਾਚਰਤਾ ਪੈਕਾਰ। ਪਾਤਸ਼ਾਹ ਕਹਿੰਦੇ ਇਹ ਗੁਰੂ ਪਿਆਰਿਓ, ਸ਼ਰਧਾ ਰੂਪੀ ਪੂੰਜੀ ਕਰਕੇ, ਜਿਵੇਂ ਕੋਲ ਮਾਇਆ ਹੋਵੇ ਜੇ ਵਿੱਚ ਫੇਰ ਬਾਜ਼ਾਰ 'ਚੋਂ ਸੌਦਾ ਮਿਲੂਗਾ, ਜੇ ਕੋਲ ਸ਼ਰਧਾ ਨਹੀਂ ਤਾਂ ਗੁਰੂ ਘਰ 'ਚੋਂ ਲੱਜਣਾ ਕੀ ਹੈ। ਸ਼ਰਧਾ ਰੂਪੀ ਪੂੰਜੀ ਕਰਕੇ ਕਹਿੰਦੇ ਉਹ ਨਿਰੰਜਨ ਮਾਇਆ ਰੂਪੀ ਅੰਜਨ ਕਾਲ ਸਟੋਰ ਹੈ, ਪਰਮੇਸ਼ਰ ਆ, ਉਹਦੇ ਨਾਮ ਨੂੰ ਸਾਰ ਮੈਨੇ ਸੰਭਾਲਣਾ ਕਰੋ। ਨਿਰਮਲ ਸਾਜਰਤਾ ਪੈਕਾਰ, ਉਹ ਸੱਚੇ ਦੇ ਨਿਰਮਲ ਪਵਿੱਤਰ ਨਾਮ ਜਿਹੜਾ ਰਤਾ ਆ ਉਹ ਪੈਕਾਰ ਮੈਨੇ ਅਸਲੀ ਚਤਰ ਸਿਆਣਾ ਉਹ ਆ, ਅਤੇ ਜੇ ਨਾਮ ਨਾਲੋਂ ਟੁੱਟਾਇਆ ਤਾਂ ਪੱਲੇ ਕੁਛ ਵੀ ਨਹੀਂ, ਉਹਦੇ ਪੱਲੇ ਨਹੀਂ ਕੁਛ ਵੀ। ਨਾਮ ਨਾਲ ਬਿਰਤੀ ਜੁੜਨੀ ਹੈ, ਬਾਣੀ ਪੜ੍ਹਨਾ ਗੱਲ ਬਣਨੀ ਹੈ, ਆਸਾ ਮਨਸਾ ਸਬਦ ਜਲਾਏ ਰਾਮ ਨਾਰਾਇਣ ਕਹਿ ਕਹਾਏ। ਆਸਾ ਹੁੰਦਾ ਜਿਹੜੇ ਇਸ ਲੋਕ ਦੇ ਪਦਾਰਥਾਂ ਦੀ, ਮਨਸਾ ਹੁੰਦੀ ਹੈ ਜਿਹੜੇ ਪਰਲੋਕ ਦੇ ਪਦਾਰਥਾਂ ਦੀ, ਮਨਸਾ ਨਾਮ ਬੁੱਧੀ ਦਾ, ਬੁੱਧੀ 'ਚੋਂ ਪਦਾਰਥਾਂ ਦੀ ਜਿਹੜੀ ਆਸਾ ਇੱਛਾ ਆ,
ਇਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਦੁਆਰਾ ਸਾਰ ਮੈਨੇ ਸਾੜ ਦੇ। ਅਤੇ ਫਿਰ ਰਾਮ ਨਾਰਾਇਣ ਕਹਿ ਗਾਏ, ਰਮਿਆ ਰਾਮ ਨਾਰਾਇਣ ਜਿਹੜਾ ਨਰਾਂ ਦੇ ਅਣ ਹਿਰਦੇ ਰੂਪੀ ਘਰ 'ਚ ਬੈਠ ਰਿਹਾ, ਉਹਦੇ ਜਸ ਨੂੰ ਪਾਤਸ਼ਾਹ ਦੇ ਆਪ ਵੀ ਕਹੋ, ਹੋਰ ਨਾ ਕਹੋ, ਸੌਂਕੜਾ ਲਾ ਕੇ ਬੈਠਿਆ ਕਰੋ, ਟੈਨਸ਼ਨ ਹੋ ਕੇ ਬੈਠੋ। ਜੇ ਜੰਗ ਯੁੱਧ ਪੈ ਜਾਏ ਹੈਂ, ਫਿਰ ਤਾਂ ਤੁਹਾਨੂੰ ਜਿੱਤਿਆ ਜਿਤਾਇਆ ਹੀ ਹੈ। ਜਿਹੜਾ ਹਰ ਵੇਲੇ ਸੁੱਤੇ ਰਹਿੰਦੇ ਹਾਂ, ਜੰਗ ਯੁੱਧ ਕੀ ਕਰਨਾ, ਨਾ ਕੰਮ ਕਰੋ ਤਾਂ ਨਾ ਜੰਗ ਯੁੱਧ ਕਰ ਸਕਦੇ ਹਾਂ, ਨਾ ਬਾਹਰਲਾ ਕਰ ਸਕਦੇ ਹਾਂ। ਸਿੰਘ ਨੂੰ ਸੰਤ ਸਿਪਾਹੀ ਬਣਾਇਆ ਮਹਾਰਾਜ ਨੇ, ਸੰਤ ਬਣ ਕੇ ਕੰਮ ਕਰੋ ਤਾਂ ਨਾ ਜੰਗ ਕਰਨਾ, ਸੂਰਮਾ ਬਣ ਕੇ ਦੂਏ ਦੁਸ਼ਟਾਂ ਨਾਲ ਕਰਨਾ। ਗੁਰ ਤੇ ਬਾਟ ਮਹਿਲ ਕਰ ਪਾਏ, ਸਤਿਗੁਰ ਸੱਚੇ ਪਾਤਸ਼ਾਹ ਉਪਦੇਸ਼ ਕਰਕੇ ਘਰ ਅੰਤਿਸ਼ ਕਰਨ ਵਿੱਚ ਮਹਿਲ ਸਰੂਪ ਦੀ ਜਿਹੜੀ ਬਾਟ ਰਸਤਾ ਉਹਨੂੰ ਪਾਉਣਾ ਕਰੇ। ਕਿਹੜੇ ਰਸਤੇ ਜਾਣਾ, ਇਹ ਤਾਂ ਹੁਣ ਫੈਸਲਾ ਲੈਣਾ ਪੈਣਾ। ਅਤੇ ਜੇ ਤਾਂ ਹੁਣ ਗੁਰੂ ਦੇ ਰਸਤੇ ਤੁਰਾਂਗੇ, ਇਹ ਤਾਂ ਸੱਚਖੰਡ ਚੱਲ ਜਾਵਾਂਗੇ। ਜਿੱਧਰ ਦੁਨੀਆਂ ਤੋਰਦੀ ਹੈ, ਇਹ ਨਹੀਂ ਲਾਲਾ ਜੀ ਗੱਲ ਬਣਨੀ ਹੈ, ਠੀਕ ਹੈ ਨਾ। ਕੰਚਨ ਕਾਇਆ ਜੋ ਤੁਹਾਨੂਪ ਤਿਰਪਣ ਦੇਵਾ ਸਗਲ ਸਰੂਪ, ਕਾਇਆ ਨਾਮ ਬੁੱਧੀ ਦਾ, ਬੁੱਧੀ ਨੂੰ ਕੰਚਨ, ਕੰਚਨ ਨਾਮ ਸੋਨੇ ਦਾ, ਸੋਨੇ ਨੂੰ ਪਵਿੱਤਰ ਕਰਕੇ ਜਿਹਨਾਂ ਨੇ ਇਹ ਨਿਸ਼ਚਾ ਕਰ ਲਿਆ, ਫੈਸਲਾ ਕਰ ਲਿਆ ਕਿ ਜੋਤੀ ਸਰੂਪ ਜਿਹੜਾ ਨਿਰੰਕਾਰ ਆ, ਅਨੂਪ, ਉਹਦੇ ਵਰਗਾ, ਉਹਦੇ ਵਰਗੀ ਕਿਸੇ ਹੋਰ ਦੀ ਉਪਮਾ ਨਹੀਂ, ਉਹ ਕੌਣ ਆ, ਉਹ ਨਿਰੰਕਾਰ ਆ। ਔਰ ਤਿੰਨਾਂ ਭਵਨਾਂ ਦੇ, ਤਿੰਨਾਂ ਲੋਕਾਂ ਮਾਤਰੂ ਪਤਾਲ ਸੋ

ਹੇ ਪਾਤਸ਼ਾਹ ਮੇਰੇ ਬੁੱਧੀ ਰੂਪੀ ਪੱਲੇ ਵਿੱਚ ਉਹੀ ਸੱਚਾ ਨਾਮ ਰੂਪੀ ਧਨ ਅਖੁੱਟ ਆ, ਇਹ ਮੁੱਕਦਾ ਨਹੀਂ। ਮਾੜੀ ਜਿਹੀ ਗਰਮੀ ਤੋਂ ਭਗੌੜੇ ਹੁੰਦੇ ਹਾਂ ਕਿ ਨਹੀਂ, ਏ ਸੀ ਭਾਲਦੇ ਹਾਂ, ਅਤੇ ਜੇ ਜੰਗ ਯੁੱਧ ਪੈ ਜਾਵੇ ਫਿਰ ਏਸੀਆਂ ਪਾਲੋਂਗੇ, ਅੰਡੇ ਖੜਕਾਉਣੇ ਪੈਣ। ਹੈਂ, ਅੱਜ ਦਾ ਸਿੱਖ ਜਿਹੜਾ ਫਾਰਮੈਲਿਟੀ ਹੋ ਗਈ, ਇੱਕ ਅੰਦਰ ਤੱਤ ਹੈ ਨਹੀਂ ਕੋਈ ਵੀ, ਹੈਂ, ਜਿਹੜਾ ਦੁੱਖ ਸੁੱਖ ਮਾਨ ਅਪਮਾਨ ਭੁੱਖ ਪਿਆਸ ਨਹੀਂ ਝੱਲ ਸਕਦਾ, ਹੁਣ ਅਸੀਂ ਕੀ ਕਮਾਉਣੀ ਹੈ। ਸੋ ਇਸ ਵਾਸਤੇ ਇੰਨੇ ਸੋਹਲ ਬਣੇ ਪਏ। ਮੈਂ ਸੋ ਤਨ ਪੱਲੇ ਸਾਚਾ ਖੂਟ, ਪੰਜ ਤੀਨ ਨਵ ਚਾਰ ਸਮਾਵੈ। ਪਾਤਸ਼ਾਹ ਜੀ ਕਿਰਪਾ ਕਰਦੇ ਆ, ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋ ਗਏ। ਤਿੰਨ ਕਿਹੜੇ ਹੋ ਗਏ? ਤਿੰਨ ਗੁਣ ਹੋ ਗਏ, ਸਤੋ ਰਜੋ ਤਮੋ, ਅਤੇ ਨੌ ਗੋਲਕਾਂ ਵਿੱਚ ਦਸ ਇੰਦਰੀਏ, ਚਾਰ ਇਹ ਰਾਗ ਦਵੈ ਸ਼ਰਕ ਸ਼ੋਕ। ਇਹਨਾਂ ਸਾਰਿਆਂ ਨੂੰ ਸਮਾਵੇ ਮੈਨੇ, ਇਹਨਾਂ ਦਾ ਅਭਾਵ ਕਰ ਦੇ, ਇਹਨਾਂ ਦਾ ਨਾਸ ਕਰ ਦੇਵੇ। ਪੰਜਾਂ ਤੱਤਾਂ 'ਚ, ਤਿੰਨਾਂ ਲੋਕਾਂ 'ਚ, ਨੌ ਖੰਡਾਂ 'ਚ, ਚਾਰੇ ਦੇਸ਼ਾਂ 'ਚ ਪਰਮਾਤਮਾ ਨੂੰ ਸਮਾਇਆ ਹੋਇਆ ਵਿਆਪਕ ਰੂਪ ਕਰਕੇ ਨਿਸ਼ਚੇ ਕਹਿੰਦੇ ਵੀ ਹਰ ਜਗ੍ਹਾ ਉਹ ਹੀ ਹੈ। ਧੰਨ ਗੁਰੂ ਅਰਜਨ ਸਾਹਿਬ, ਇਤਿਹਾਸ ਪੜ੍ਹਦੇ ਸੁਣਦੇ, ਧਰਤੀ 'ਤੇ ਬੈਠੇ ਰੇਤਾ ਪਾਇਆ, ਹੈਂ, ਇਤਿਹਾਸ ਤਾਂ ਇਹ ਪੜ੍ਹਦੇ, ਅਤੇ ਆਪ ਮਾੜੀ ਜਿਹੀ ਗਰਮੀ ਝੱਲਣ ਨੂੰ ਤਿਆਰ ਨਹੀਂ। ਹੈਂ, ਇਸ ਵਾਸਤੇ ਬੰਦੇ ਬਹਾਦਰ ਇਤਿਹਾਸ ਪੜ੍ਹੋ। ਭਾਈ ਤਾਰੂ ਸਿੰਘ ਦਾ, ਬੋਤਾ ਸਿੰਘ, ਅਰਜਾ ਸਿੰਘ, ਭਵੇਰ ਸਿੰਘ, ਸੁਹਾਗ ਸੁਵੇਗ ਸਿੰਘ, ਸਹਿਬਾਜ ਸਿੰਘ ਦਾ, ਕਹਿ ਸਿੰਘ ਗੁਰਸਿੱਖਾਂ ਦੇ ਇਤਿਹਾਸ ਹੈ। ਅੱਜ ਸਾਹ ਸੱਤ ਨਹੀਂ ਰਹਿ ਗਿਆ। ਧਾਰਨ ਗਗਨ ਕੱਲ ਧਾਰ ਰਹਾ ਵੈ, ਬਾਹਰ ਜਾਤਾ ਉਲਟ ਪਰਾਵੈ। ਪਾਤਸ਼ਾਹ ਕਹਿੰਦੇ ਆ ਧਾਰਨ, ਨਾਣੇ ਵਿਚਾਰੀ ਧਰਨੀ ਹਿੰਦੀ ਦੇ ਲਿਹਾਜ਼, ਧਰਤੀ ਆਕਾਸ਼ ਵਿੱਚ, ਨੰਨੇ ਨੂੰ ਕੜਿਆ ਆਕਾਸ਼ ਵਿੱਚ, ਉਹ ਨਿਰੰਕਾਰ ਕਲਾ ਧਾਰ ਕੇ ਆਪਣੀ ਸ਼ਕਤੀ ਦੁਆਰਾ ਇਸਤਤ ਹੋ ਰਿਹਾ। ਬਾਹਰ ਜਾਤਾ ਉਲਟ ਪਰਾਵੈ, ਬਾਹਰ ਜਿਹੜਾ ਮਨ ਜਾ ਰਿਹਾ ਭੱਜਿਆ ਫਿਰਦਾ ਇੱਧਰ ਉੱਧਰ, ਉਹ ਮਨ ਨੂੰ ਉਲਟਾ ਕੇ ਨਿਰੰਕਾਰ ਦੀ ਤਰਫ ਪਰਾਵੈ ਮੈਨੇ ਪਾਵੇ, ਕਿਉਂਕਿ ਬਾਹਰ ਨਿਕਲ ਕੇ ਜਾਂਦਾ ਨਾ, ਕਦੀ ਆਉਣ ਦੌੜਦਾ, ਕਦੀ ਇਹਨੂੰ ਦੌੜਦਾ। ਹੈਂ, ਪਰਮਾਤਮਾ ਵਿੱਚ ਪਰਾਵੇ, ਪਰਮਾਤਮਾ ਵਿੱਚ ਇਸਤਤ ਕਰੇ, ਪਰਮਾਤਮਾ ਵਿੱਚ ਪਰਾਵੇ ਮੈਨੇ ਪਾਵੇ।

ਮੂਰਖ ਹੋਏ ਤਾਂ ਆਖੀ ਸੂਝਿਆ ਜਿਹਵਾ ਰਸ ਨਹੀਂ ਕਹਿਆ ਬੂਝਿਆ। ਪਾਤਸ਼ਾਹ ਕਹਿੰਦੇ ਜਿਹੜਾ ਮੂਰਖ ਹੁੰਦਾ ਨਾ ਉਹ ਸਤਿਗੁਰਾਂ ਦੀ ਕਹੀ ਹੋਈ ਸਿੱਖਿਆ ਨੂੰ ਸੁੱਝਦਾ ਨਹੀਂ, ਮੰਨਦਾ ਨਹੀਂ, ਉਹ ਤਾਂ ਉਲਟ ਜਾਣਾ ਗੁਰੂ ਤੋਂ ਪਾਸੇ ਜਾਂਦਾ। ਉਹ ਜਿਹਵਾ ਰਸ ਨਹੀਂ ਕਹਿਆ ਬੂਝਿਆ, ਔਰ ਜਿਹਦੀ ਜਿਹਵਾ ਦੇ ਵਿੱਚ ਮਾਸ ਆ, ਸ਼ਰਾਬ, ਅੰਡੇ ਆ, ਇਹ ਜਿਹੜੇ ਚਟਕੀਲੇ ਇਸ ਤਰ੍ਹਾਂ ਦੇ ਪਦਾਰਥ, ਜਿਹਵਾ ਰਸ ਨਹੀਂ ਕਹਿਆ ਬੂਝਿਆ, ਔਰ ਜਿਹਦੀ ਜਿਹਵਾ ਦੇ ਵਿੱਚ ਮਾਸ ਆ, ਸ਼ਰਾਬ, ਅੰਡੇ ਆ,

ਨਹੀਂ ਹੈ। ਰਸ ਨਾਮ ਪ੍ਰੇਮ ਦਾ ਉਹ ਸਤਿਗੁਰਾਂ ਦਾ ਕਿਹਾ ਜਿਹੜਾ ਉਪਦੇਸ਼ ਸਿੱਖਿਆ ਉਹਨੂੰ ਬੁੱਝਦਾ ਨਹੀਂ। ਬੇਕਾ ਮਾਤਾ ਜਗ ਸੋਂ ਲੂਝਿਆ, ਇਹ ਵਿਸ਼ੇ ਵਿਕਾਰਾਂ ਦਾ ਮਤਾ ਮਸਤ ਹੋਇਆ ਜੀਵ ਜਿਹੜਾ ਅੱਠੇ ਪੈਰ, ਹਾਂਜੀ ਉਹ ਹਰ ਕਦੇ ਨਾਲ ਲੜਦਾ ਭਿੜਦਾ ਰਹਿੰਦਾ, ਮਾੜੀ ਮਾੜੀ ਗੱਲ ਦੇ ਉੱਤੇ ਲੂਝਦਾ, ਝਗੜੇ ਰਗੜੇ ਕਰਦਾ, ਹਾਂਜੀ ਮਾੜੀ ਮਾੜੀ ਗੱਲ ਦੇ ਉੱਤੇ ਕਪੀ ਕਪਾਈ ਜਾਂਦਾ। ਆਹੀ ਕੁਛ ਹੈ ਕਈਆਂ ਦੇ ਪੱਲੇ ਦਾ, ਐਵੇਂ ਢੋਡਾ ਅਡਾਈ ਜਾਣਗੇ। ਉੱਤਮ ਸੰਗਤ ਉੱਤਮ ਹੋਵੇ, ਜਿਹੜੇ ਉੱਤਮ ਸਤਿਗੁਰ ਸੱਚੇ ਪਾਤਸ਼ਾਹ ਦੀ ਸੰਗਤ ਕਰਨ, ਇਹ ਜੀਵ ਉਹਨਾਂ ਦੇ ਹੁਕਮ 'ਚ ਆ ਜਾਏ, ਨਾਮ ਬਾਣੀ ਦਾ ਅਭਿਆਸ ਕਰੇ, ਫਿਰ ਇਹ ਵੀ ਉੱਤਮ ਬਣ ਜਾਂਦਾ ਆ। ਅਤੇ ਜੇ ਮਾੜੇ ਦੀ ਸੰਗਤ ਕਰਾਂਗੇ ਫਿਰ ਉੱਤਮਤਾ ਹੀ ਕਿੱਥੋਂ ਆ ਜਾਏਗੀ? ਪੁੱਠੀਆਂ ਕੰਮਾਂ 'ਚ ਹੀ ਲਾਉਣਾ ਹੈ, ਇਹ ਤਾਂ ਉਹਨਾਂ ਨੇ ਤੁਰੇ ਫਿਰਨਾ ਨਾ। ਗੁਣ ਕੋ ਧਾਵੇ ਅਵਗੁਣ ਧੋਵੇ, ਜਿਹੜਾ ਸੰਗਤ 'ਚੋਂ ਨਿਕਲ ਜੂਗਾ ਫਿਰ ਆਗਾਂ ਉੱਥੇ ਨਸ਼ਈਆਂ ਪਛਾਈਆਂ ਹੀ ਘੁੰਮਦੇ ਆ, ਫਿਰ ਇੱਕ ਦਿਨ ਹੌਲੀ ਹੌਲੀ ਪ੍ਰਭਾਵ ਪਾ ਲੈਂਦੇ, ਉੱਥੇ ਨੰਗਲੇ ਘੁੰਮਦਾ ਸੀ ਅਤੇ ਸੰਤ ਬਾਬੇ ਸੰਤ ਨੇ ਡੇਰੇ ਹੈ ਵੀ ਮਹਾਂਪੁਰਖ ਨੇ ਪਰਿਵਾਰ 'ਚੋਂ ਸੀ। ਬਸ ਫਿਰ ਉਹਨੂੰ ਉੱਥੇ ਪਾਸੇ ਜਾਣਾ ਛੱਡ ਕੇ ਡੇਰੇ ਚਲੇ ਗਿਆ, ਫਿਰ ਮੂੰਹ ਸਿਰ ਮਨਾ ਤਾ ਅਤੇ ਟੈਂਪੂ ਵਾਹਣ ਲੱਗ ਪਿਆ, ਅਤੇ ਸਵੇਰੇ ਟਾਈਮ ਪੀਣ ਲੱਗ ਪਿਆ, ਫਿਰ ਤਾਂ ਚਲੋ ਹਰੀਹਰ ਹੋ ਗਈ। ਇਸ ਤਰ੍ਹਾਂ ਜਿਹੜੇ ਸੰਗ 'ਚੋਂ ਨਿਕਲ ਜਾਂਦਾ ਹੈ ਤਾਂ ਸਮਝੋ ਮਾੜਾ ਕਰਮ ਹੈ। ਲੱਕ ਦੀ ਕੁਖੜੀ ਆ, ਕੰਨ ਜੁੜੀ ਆ, ਹਰੀ ਕਚੂਰ ਆ, ਪੌਦੇ ਨੂੰ ਟੁੱਟ ਗਈ, ਪੀਲੀ ਹੋ ਜਾਂਦੀ ਹੈ, ਫੁੱਟ ਜਾਂਦੀ ਹੈ, ਫਿਰ ਪੂਸੜੇ ਬਣ ਕੇ ਉੱਡੀ ਫਿਰਦੀ। ਇਸ ਤਰ੍ਹਾਂ ਸੰਗਤ ਤੋਂ ਭਜਦਾ ਵੀ ਸ਼ਾਇਦ ਮੈਨੂੰ ਉੱਥੇ ਸੁੱਖ ਮਿਲੂਗਾ, ਜਿਹਨੂੰ ਗੁਰੂ ਨਾਨਕ ਦੀ ਸੰਗ ਸੁੱਖ ਨਹੀਂ ਮਿਲਿਆ, ਇੱਥੋਂ ਸੁੱਖ ਕਿੱਥੋਂ ਮਿਲ ਜਾਣਾ? ਗੁਣ ਕੋ ਧਾਵੇ ਅਵਗੁਣ ਧੋਵੇ, ਪਾਤਸ਼ਾਹਾਂ ਦੇ ਜਿੱਥੇ ਵੀ ਸ਼ੁਭ ਗੁਣ ਮਿਲਦੇ ਹੋਣ ਉੱਥੇ ਧਾਵੇ, ਦੌੜ ਕੇ ਜਾਵੇ, ਅਵਗੁਣ ਧੋਵੇ, ਗੁਣਾਂ ਨੂੰ ਗ੍ਰਹਿਣ ਕਰੇ, ਅਤੇ ਜਿਹੜੇ ਆਪਣੇ ਔਗਣ ਆ ਉਹਨਾਂ ਨੂੰ ਧੋਵੇ, ਰੋਜ਼ ਨਿਰਣਾ ਕਰੇ ਕਿ ਅੱਜ ਕੋਈ ਗਲਤੀ ਤਾਂ ਨਹੀਂ ਕੀਤੀ, ਉਹਦੀ ਮਾਫ਼ੀ ਮੰਗੇ, ਅਤੇ ਔਗਣਾਂ ਨੂੰ ਧੋਵੇ, ਹਾਂਜੀ ਔਗਣਾਂ ਨੂੰ ਉਹ ਧੋਂਦਾ ਰਹੇ, ਦਿਨ ਗੁਰ ਸੇਵੇ ਸਹਿਜ ਨਾ ਹੋਵੇ, ਆਪਣੇ ਜਿਹੜੀ ਔਗਣਾਂ ਦੀ ਮੈਲ ਉਹਨੂੰ ਧੋ ਦੇਵੇ। ਪਾਤਸ਼ਾਹ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਕੀਤੇ ਮੈਨੇ ਸਹਿਜ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰ ਸੱਚੇ ਪਾਤਸ਼ਾਹ ਸੇਵਾ ਕਰਨੀ ਨਾ, ਕਿਉਂਕਿ ਗਿਆਨ ਗੁਰੂ ਤੋਂ ਮਿਲਣਾ, ਜਦੋਂ ਗੁਰੂ ਤੋਂ ਬੇਮੁੱਖ ਹੋ ਗਿਆ ਤਾਂ ਫਿਰ ਗਿਆਨ ਕਿੱਥੋਂ ਮਿਲਣਾ? ਹੀਰਾ ਨਾਮ ਜਵੇ ਹਰ ਲਾਲ, ਮਨ ਮੋਤੀ ਹੈ ਤਿਸ ਦਾ ਮਨ, ਦਾਹੇ ਬੱਚਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਸੱਚੇ ਪਾਤਸ਼ਾਹ ਬੇਨਤੀ ਕੀਤੀ, ਮਹਾਰਾਜ ਘਰ ਦੇ ਆਉਣ ਨਹੀਂ ਦਿੰਦੇ ਸਾਨੂੰ। ਮਹਾਰਾਜ ਕਹਿੰਦੇ ਚੰਗਾ ਜਿਹਾ ਜੀ ਖਾ ਲਿਆ ਕਰ, ਫਿਰ ਇਸ ਲੈ ਕੇ ਸੌ ਜਾ, ਕੰਮ ਨਹੀਂ ਕਰਨਾ ਕੋਈ ਨਹੀਂ, ਕਿਉਂ ਨੂੰ ਸੌ ਜਾਣਾ? ਜਿਹੜੇ ਕੰਮ ਨੂੰ ਕਹਿਣਾ ਬੋਲਣਾ ਹੀ ਨਹੀਂ, ਹੈਂ ਜਿਹੜੇ ਹੋ ਗਿਆ ਕਹਿੰਦੇ ਖਾਣ ਨੂੰ ਤਾਂ ਤੂੰ ਕੱਟਿਆ ਰਗਾ, ਹੈਂ ਕੰਮ ਨੂੰ ਤੁਰਦਾ ਹੀ ਨਹੀਂ ਤੂੰ, ਹੈਂ ਕਹਿੰਦੇ ਜਾ ਜਾ ਕੇ ਗੁਰਦੁਆਰੇ ਬਹਿ ਜਾ। ਆ ਗਿਆ ਮਹਾਰਾਜ ਕੋਲ, ਕਹਿੰਦੇ ਸੁਣਾ ਵੀ, ਕਹਿੰਦੇ ਮਹਾਰਾਜ ਹੁਣ ਤਾਂ ਕਹਿੰਦੇ ਜਾ ਗੁਰਦੁਆਰੇ ਬਹਿ ਜਾ, ਕਹਿੰਦੇ ਇਹ ਤਾਂ ਕੰਮ ਦੇ ਜਾ ਰਿਹਾ, ਕੰਮ ਦੇ ਤਾਂ ਕੰਮ ਦੇ ਜਾ ਰਿਹਾ, ਗ੍ਰਿਸਤੀ ਬੰਦੇ ਹੈਂ ਉਵੇਂ ਨਹੀਂ ਨੇੜੇ ਆਉਣ ਦਿੰਦੇ। ਸਤਿਗੁਰ ਸੱਚੇ ਵਾਹ ਸੇਵਾ ਕਿਸੇ ਨੇ ਸਹਿਜ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਹੀਰਾ ਨਾਮ ਜਵੇਹਰ ਲਾਲ, ਔਰ ਮਨ ਮੋਤੀ ਹੈ ਤਿਸ ਕਾ ਮਾਲ, ਕਹਿੰਦੇ ਜਿਹੜਾ ਪੁਰਸ਼ ਪਰਮੇਸ਼ਰ ਨਾਮ ਜਪਦਾ, ਹੀਰੇ ਆ, ਜਵੇ ਜਵਾਹਰ ਆ, ਲਾਲ ਆ, ਮਨ ਨੂੰ ਔਂਕੜਿਆ, ਮਨ ਮਣੀਆਂ ਮੋਤੀ ਆਦਿ ਕਿ ਜਿੰਨਾ ਸਾਰਾ ਮਾਲ, ਕਹਿੰਦੇ ਫਿਰ ਤਾਂ ਸਾਰਾ ਉਹਦਾ ਬਣ ਜਾਂਦਾ। ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਰੂਪੀ ਹੀਰੇ ਨੂੰ ਜਪ ਕੇ ਆਪਣੇ ਮਨ ਨੂੰ ਮੋਤੀ ਨੂੰ ਸ਼ੁੱਧ ਕਰ ਲਿਆ, ਪਵਿੱਤਰ ਕਰ ਲਿਆ, ਲਾਲ ਲਾਲ ਨਾਮ ਪ੍ਰੇਮ, ਜਵੇਹਰ ਮੈਨੇ ਗਿਆਨ, ਇਸ ਤਰ੍ਹਾਂ ਦੇ ਇਤਿਹਾਸਿਕ ਜਿਹੜੇ ਸ਼ੁਭ ਗੁਣਾਂ ਰੂਪੀ ਮਾਲ ਆ ਉਹ ਉਸੇ ਦਾ ਹੀ ਹੈ। ਜਿਹੜਾ ਹੁਕਮ 'ਚ ਆ ਜਾਂਦਾ ਮਹਾਰਾਜ ਫਿਰ ਸਾਰੀਆਂ ਪਵਿੱਤਰ ਚੀਜ਼ਾਂ ਉਹਨੂੰ ਦੇ ਦਿੰਦੇ। ਨਾਨਕ ਪਰਖ ਹੈ ਨਜ਼ਰ ਨਿਹਾਲ, ਪਾਤਸ਼ਾਹ ਕਹਿੰਦੇ ਜਿਹਨੇ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਦੀ ਨਜ਼ਰ ਕਰ ਦਿੰਦੇ ਨਾ, ਅਤੇ ਉਹਨਾਂ ਗੁਰੂ ਪਿਆਰਿਆਂ ਨੂੰ ਨਿਹਾਲ ਕਰਨ ਦਾ ਨਿਹਾਲ ਹੋ ਜਾਂਦੇ, ਧੰਨ ਧੰਨ ਹੋ ਜਾਂਦੇ। ਆਸਾ ਮਹਲਾ ਪਹਿਲਾ, ਗੁਰਮੁਖ ਗਿਆਨ ਧਿਆਨ ਮਨ ਮਾਨ। ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਆ ਉਹ ਆਪਣੇ ਮਨ ਦੇ ਅੰਦਰ ਪਰਮਾਤਮਾ ਦੇ ਗਿਆਨ ਧਿਆਨ ਨੂੰ ਮੰਨਣ ਕਰਦੇ, ਜਦੋਂ ਸਮਾਂ ਮਿਲਦਾ ਤੁਹਾਡੇ ਕੋਲ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਆ, ਧਿਆਨ ਲਾਉਂਦੇ ਆ।

0: ਸਮਾਂ ਮਿਲਦਾ ਫਿਰ ਕਥਾ ਕੀਰਤਨ ਵਿਚਾਰ ਗਿਆਨ ਪ੍ਰਾਪਤ ਕਰਦੇ, ਫਿਰ ਉਹ ਤੇ ਪ੍ਰਪੱਕ ਕਰਦੇ ਵੀ ਆਹ ਮਹਾਰਾਜ ਦਿੱਤਾ ਵੀ ਮਨ ਇੱਥੇ ਟਿਕਿਆ ਕਿ ਨਹੀਂ ਟਿਕਿਆ। ਗੱਲਾਂ ਦਾ ਗਿਆਨ ਨਹੀਂ, ਉਹ ਤੇ ਮਨ ਨੂੰ ਪ੍ਰਪੱਕ ਵੀ ਕਰਨਾ। ਗੁਰਮੁਖ ਮਹਿਲੀ ਮਹਿਲ ਪਛਾਣ, ਜਿਹੜੇ ਗੁਰਮੁਖ ਪਿਆਰੇ ਮਹਿਲੀ ਮਨ ਜਿਵੇਂ ਸਤਿਗੁਰਾਂ ਦੁਆਰਾ ਮਹਿਲੀ, ਦੂਜੇ ਅਰਥਾਂ ਚ ਪਰਮਾਤਮਾ ਦੇ ਮਹਿਲ ਲਲੇ ਨੂੰ ਔਂਕੜਿਆ। ਇਹ ਨਹੀਂ ਕਿ ਲਗਾ ਮਾਤਰਾ ਐਵੇਂ ਪਾਈਆਂ, ਇਹਨਾਂ ਦੇ ਭਾਵ ਆ ਕਿੱਥੇ ਮਹਿਲ ਸਰੂਪ ਦਾ ਵਾਚ ਕੇ ਉਹ ਸਰੂਪ ਨੂੰ ਪਛਾਣਦੇ ਹਨ। ਪਹਿਲਾ ਮਹਿਲ ਜਿਗਿਆਸੂ ਦਾ ਵਾਚ ਕਿਆ, ਦੂਜਾ ਨਿਰੰਕਾਰ ਦਾ ਵਾਚ ਕਿਆ, ਤੀਜਾ ਸਰੂਪ ਦਾ ਵਾਚ ਕਿਆ। ਗੁਰਮੁਖ ਸੁਰਤ ਸ਼ਬਦ ਨਿਸ਼ਾਨ, ਜਿਹੜੇ ਗੁਰੂ ਕਹਿ ਰਹੇ ਆ ਸਤਿਗੁਰਾਂ ਦੇ ਸ਼ਬਦ ਵਿੱਚ ਸੁਰਤ, ਸੁਰਤੀ ਜੋੜਦੇ ਆ, ਗਿਆਤ ਪ੍ਰਾਪਤ ਕਰਦੇ, ਸੋਰਥ ਸ੍ਰੇਸ਼ਟ ਪ੍ਰੀਤੀ ਕਰਦੇ। ਉਹਨਾਂ ਨੇ ਕਹਿੰਦੇ ਫਿਰ ਨਿਰੰਕਾਰ ਨੂੰ ਨਿਸ਼ਾਨ, ਨਿਸ਼ਾਨ ਮੈਨੇ ਪ੍ਰਗਟ ਕਰ ਲਿਆ, ਪ੍ਰਤੱਖ ਕਰ ਲਿਆ, ਸੁਰਤ ਸੁਰਤੀਆਂ ਕਰਕੇ ਜਿਹੜੀਆਂ ਵੇਦਾਂ ਦੀਆਂ ਉਪਨਿਸ਼ਦਾਂ ਪ੍ਰਤਿਪਾਦਕ, ਜਿਹੜਾ ਸ਼ਬਦ ਕਾ ਕੀ ਹੈ ਬ੍ਰਹਮ ਨਿਰੰਕਾਰ ਆ, ਉਹ ਜਿਹੜੇ ਗੁਰਮੁਖਾਂ ਦੇ ਹਿਰਦੇ ਨਿਸ਼ਾਨ ਮੈਨੇ ਫਿਰ ਪ੍ਰਗਟ ਹੋ ਜਾਂਦਾ ਹੈ। ਜਿਹੜਾ ਨਿਰੰਕਾਰ ਪਰਮੇਸ਼ਰ ਹੈ ਉਹਨਾਂ ਦੇ ਹਿਰਦੇ 'ਚ ਉਹ ਪ੍ਰਗਟ ਹੋ ਜਾਂਦਾ ਹੈ। ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮ ਮੁਰਾਰੀ ਰਹਾਓ। ਪਾਤਸ਼ਾਹ ਕਹਿੰਦੇ ਗੁਰੂ ਪਿਆਰਿਓ, ਤੁਸੀਂ ਵੀ ਇਸ ਪ੍ਰਕਾਰ ਪ੍ਰੇਮਾ ਭਗਤੀ ਦਾ ਵਿਚਾਰ ਕਰੋ। ਜਿਸ ਤਰ੍ਹਾਂ ਗੁਰਮੁਖ ਜਨ ਜਿਹੜੇ ਆ ਮਹਾਂਪੁਰਖ ਹੈ ਮੁਰਾਰੀ ਦੇ, ਪਰਮਾਤਮਾ ਦੇ ਸੱਚੇ ਨਾਮ ਨੂੰ ਜਪਦੇ, ਤੁਸੀਂ ਵੀ ਇਵੇਂ ਕਿਵੇਂ ਜਪੋ? ਰਾਵ ਵਿਸ਼ਰਾਮ ਦੇ ਕੇ ਕਹਿ ਰਹੇ ਆ, ਅਹਿਨਸ ਨਿਰਮਲ ਥਾਨ ਸੋ ਥਾਨ, ਤੀਨ ਪਵਨ ਨਿਸ਼ਕੇਵਲ ਗਿਆਨ, ਸਾਚੇ ਗੁਰ ਤੇ ਹੁਕਮ ਪਛਾਣ। ਥਾਵਾਂ ਵਿੱਚੋਂ, ਜਗ੍ਹਾ ਵਿੱਚੋਂ ਨਿਰਮਲ ਸਥਾਨ, ਜਗ੍ਹਾ ਕਿਹੜੀ ਹੈ? ਜਗ੍ਹਾ ਤਾਂ ਬਹੁਤ ਹੈ, ਜਗ੍ਹਾ 'ਚੋਂ ਚੰਗੀ ਜਗ੍ਹਾ ਕਿਹੜੀ ਹੈ? ਕਹਿੰਦੇ ਜਿਹੜੀ ਸਤਸੰਗ ਰੂਪੀ ਜਗ੍ਹਾ ਜਿੱਥੇ ਸਤਸੰਗ ਹੁੰਦਾ, ਉਹ ਵੀ ਹੈ ਨਾ, ਜਿੱਥੇ ਦਿਨ ਰਾਤ ਗਾਈਆਂ ਵੱਢ ਹੋ ਰਹੀਆਂ, ਜਿਹਾ ਘਾਤ ਹੋ ਰਿਹਾ ਦਿਨ ਰਾਤ ਬੁੱਚੜ ਖਾਨੇ, ਉਹ ਵੀ ਜਗ੍ਹਾ ਜਿੱਥੇ ਜੂਆ ਖੇਲਦੇ, ਉਹ ਵੀ ਹੈ ਜਿੱਥੇ ਆਸ਼ਕੀ ਮਸੂਕੀ ਦੇ ਕਿੱਥੇ ਕਿਸੇ ਗੀਤ ਦਿਨ ਰਾਤ ਗਾਏ ਸੁਣਾਏ ਜਾਂਦੇ, ਉਹ ਵੀ ਹੈ ਜਿੱਥੇ ਸ਼ਰਾਬਾਂ ਦੇ ਦੌਰ ਚੱਲਦੇ, ਅੰਜਰੀਆਂ ਨੱਚਦੀਆਂ, ਜਗ੍ਹਾ ਤਾਂ ਉਹ ਵੀ ਹੈਗੀਆਂ। ਪਰ ਕਿਹੜੀ ਜਗ੍ਹਾ ਸ੍ਰੇਸ਼ਟ ਹੈ? ਜਿੱਥੇ ਸਤਸੰਗਤ ਹੁੰਦੀ ਹੈ। ਕਹਿੰਦੇ ਉਸ ਜਗ੍ਹਾ ਦਿਨ ਵੀ ਜਾਵੋ ਅਤੇ ਰਾਤ ਵੀ ਜਾਓ, ਦੂਜੀਆਂ ਜਗ੍ਹਾ 'ਚ ਭੁੱਲ ਕੇ ਨਾ ਜਾਓ। ਚੰਚਲ ਚੇਤਨ ਜਾਏ ਤਮਾਸ਼ੇ, ਜੂਏ ਜਾਣ ਖੇਲ ਤਪਾਸੇ, ਮਹਾਰਾਜ ਕਹਿੰਦੇ ਸਤਸੰਗਤ ਵਿੱਚ ਜਾਓ, ਫਿਰ ਤੁਹਾਨੂੰ ਤਿੰਨਾਂ ਭਵਨਾਂ ਦਾ ਮਾਲਕ ਹੋਣ ਨਿਰੰਕਾਰ, ਉਹਦਾ ਨਿਸ਼ਕੇਵਲ ਗਿਆਨ, ਜਿਹੜਾ ਬਿਲਕੁਲ ਸ਼ੁੱਧ ਪਵਿੱਤਰ ਗਿਆਨ, ਉਹ ਪ੍ਰਾਪਤ ਹੋਏਗਾ ਸੱਚੇ ਸਤਿਗੁਰਾਂ ਦੇ ਉਪਦੇਸ਼ ਦੁਆਰਾ, ਉਹਦੇ ਹੁਕਮ ਨੂੰ ਪਛਾਣੋ। ਔਰ ਜਿਹੜੇ ਸਤਸੰਗ ਵਿੱਚ ਤਿੰਨਾਂ ਭਵਨਾਂ ਦਾ ਮਾਲਕ ਹੋਣ ਨਿਰੰਕਾਰ, ਉਹਦਾ ਸ਼ੁੱਧ ਗਿਆਨ ਹੋ ਰਿਹਾ, ਹਰ ਵੇਲੇ ਕਥਾ ਵਾਰਤਾ ਹੁੰਦੀ। ਅੱਜ ਕੱਲ੍ਹ ਤਾਂ ਇੱਕ ਦੂਜੇ ਦਾ ਭੰਡੀ ਪ੍ਰਚਾਰ ਜ਼ਿਆਦਾ ਕਰਦੇ, ਪਰ ਉਹ ਸ਼ੁੱਧ ਗਿਆਨ ਨਹੀਂ, ਲੋਕਾਂ 'ਚ ਨਵੇਂ ਸੰਸੇ ਹੋਰ ਖੜੇ ਕਰਨ, ਦੁੱਖ ਦਾ ਪੈਦਾ, ਨਿਸ਼ਰਧਕ ਦਾ ਪੈਦਾ ਕਰਨ, ਉਹ ਨਹੀਂ। ਉਹ ਸਤਸੰਗਤ, ਸਤਸੰਗ ਕਹਿ ਜਾਣੀ ਜਿੱਥੇ ਇੱਕੋ ਨਾਮ ਬਖਣੇ, ਇੱਕ ਨਾਮ ਦਾ ਹੀ ਵਿਖਿਆਨ ਹੋਵੇ। ਕਹਿੰਦੇ ਉਹ ਸੰਗਤ ਵਿੱਚ ਜਾ ਕੇ ਦਿਨ ਰਾਤ ਸਤਿਗੁਰਾਂ ਦੇ ਉਪਦੇਸ਼ ਦੁਆਰਾ ਉਹਦੇ ਹੁਕਮ ਨੂੰ ਪਛਾਣੋ। ਫਿਰ ਕੀ ਹੁੰਦਾ, ਇਹਦਾ ਫਲ ਕੀ ਹੈ? ਕਹਿੰਦੇ ਜਿਹੜਾ ਅੰਤਸ਼ਕਰਨ ਰੂਪੀ ਥਾਂ ਆ ਨਾ, ਇਹ ਪਵਿੱਤਰ ਹੋ ਜਾਂਦਾ। ਜਦੋਂ ਅੰਤਸ਼ਕਰਨ ਪਵਿੱਤਰ ਹੋ ਜਾਏ, ਉਹਦੇ ਨਾਲ ਤੇ ਸੋਥਾਨ ਸ੍ਰੇਸ਼ਟ ਥਾਂ, ਇਹਨੂੰ ਆਪਣੇ ਸਰੂਪ ਆਤਮਾ ਦੀ ਪ੍ਰਾਪਤੀ ਹੋ ਜਾਂਦੀ। ਸਾਚਾ ਹਰਖ ਨਾਹੀ ਤੇ ਸੋਗ, ਅੰਮ੍ਰਿਤ ਗਿਆਨ ਮਹਾਰਸ ਭੋਗ, ਪੰਜ ਸਮਾਈ ਸੂਫੀ ਸਭ ਲੋਕ। ਪਾਤਸ਼ਾਹ ਕਹਿੰਦੇ ਇਹਨਾਂ ਨੂੰ ਸੱਚਾ ਆਨੰਦ ਆ, ਉਹਨਾਂ ਨੂੰ ਕੋਈ ਸੋਗ ਹੁੰਦਾ ਨਹੀਂ, ਉਹਦਾ ਆਨੰਦ ਸਰੂਪ ਜੇ ਰਹਿੰਦੇ। ਉਹ ਗੁਰਮੁਖ ਪਿਆਰੇ ਗਿਆਨ ਰੂਪ ਅੰਮ੍ਰਿਤ ਕਰਕੇ ਮਹਾਰਸ, ਮਹਾਰਸ ਕਿਹੜਾ? ਜਿਹੜਾ ਬ੍ਰਹਮ ਆਨੰਦ ਆ, ਇੱਕ ਭੋਗ ਆਨੰਦ ਆ, ਇੱਕ ਯੋਗ ਆਨੰਦ ਆ, ਇੱਕ ਬ੍ਰਹਮ ਆਨੰਦ ਆ, ਉਸ ਆਨੰਦ ਨੂੰ ਭੋਗਦੇ ਆ। ਉਹ ਭੋਗ ਆਨੰਦ ਤਾਂ ਪਿਆਲੀ ਨੂੰ ਤੁਛ, ਪਿਆਲੀ ਦੇ ਪਾਣੀ ਨੂੰ ਤੁਛ ਹੈ। ਯੋਗਾਨੰਦ ਬਰਸਾਤੂ ਨਦੀ ਵਾਂਗੂ, ਬ੍ਰਹਮਾਨੰਦ ਇੱਕ ਰਸ, ਜਿਵੇਂ ਬ੍ਰਹਮਪੁੱਤਰ ਦਾ ਲਿੰਕ ਟੁੱਟਦਾ ਹੀ ਨਹੀਂ ਸਮੁੰਦਰ ਨੂੰ, ਇੱਕ ਰਸ। ਇਸ ਵਾਸਤੇ ਕਹਿੰਦੇ ਜਿਨ੍ਹਾਂ ਦੇ ਹਿਰਦੇ ਪੰਜ ਨਾਮ ਸ੍ਰੇਸ਼ਟ ਦਾ, ਬ੍ਰਹਮ ਗਿਆਨੀ ਦਾ, ਸ੍ਰੇਸ਼ਟ ਜਿਹੜੇ ਪਵਿੱਤਰ ਸਤਿਗੁਰਾਂ ਦੀ ਸਿੱਖਿਆ ਸਮਾਈ ਹੋਈ ਹੈ, ਉਹ ਜਿਹੜੇ ਗੁਰੂ ਪਿਆਰੇ ਆ, ਉਹ ਸਭ ਲੋਕਾਂ 'ਚੋਂ ਸੁਖੀ ਹੋ ਗਏ ਆ। ਇਸ ਵੀ ਹੁਣ ਦਾ ਢੰਗ ਮਾਰਨ ਦਾ ਦਿੱਤਾ ਇਹਨਾਂ ਦੇ ਹਿਰਦੇ ਚ ਹਾਂਜੀ ਸ੍ਰੇਸ਼ਟ ਜੋ ਪਵਿੱਤਰ ਸਾਧੂ ਔਰ ਸੱਚੇ ਪਾਤਸ਼ਾਹ ਕਿਆ ਸਮਾਈਏ ਉਹਨਾਂ ਦੇ ਹਿਰਦੇ ਜਿਹੜੇ ਪੰਜ ਵਿਸ਼ੇ ਆ ਪੰਜ ਕਾਮ ਆਦਿਕ ਸਮਾਈ ਇਹ ਭਾਵ ਹੋਗਾ ਨਾਸ ਹੋਗਾ ਪੰਜਾਂ ਤੱਤਾਂ ਦੀ ਰਹਿਣੀ ਆਕਾਸ਼ ਤੋਂ ਨਿਰਲੇਪਤਾ ਲੈਣੀ ਹੈ ਹਵਾ ਤੋਂ ਸਮੰਦਰਸ਼ਤਾ ਲੈਣੀ ਹੈ ਪਾਣੀ ਤੋਂ ਸ਼ੀਤਲਤਾ ਲੈਣੀ ਹੈ ਅੱਗ ਤੋਂ ਪ੍ਰਕਾਸ਼ਤਾ ਲੈਣੀ ਹੈ ਧਰਤੀ ਤੋਂ ਸੀਮਾ ਲੈਣੀ ਹੈ ਇਹ ਪੰਜ ਜਿਹੜੇ ਗੁਣ ਪੰਜ ਸੱਤ ਸੰਤੋਖ ਦਇਆ ਧਰਮ ਧੀਰਜ ਵਿਚਾਰ ਇਹ ਗੁਣ ਸਮਾਏ ਹੋਏ ਔਰ ਸਾਰੇ ਲੋਕਾਂ 'ਚ ਪੰਜਵੇਂ ਨੇ ਸ੍ਰੇਸ਼ਟ ਨਿਰੰਕਾਰ ਨੂੰ ਸਮਾਇਆ ਹੋਇਆ ਨਿਸ਼ਚੇ ਕਰਦਾ ਅਤੇ ਸਾਰੀਆਂ ਜਗ੍ਹਾ 'ਚ ਉਹੀ ਉਹ ਜਿਹੜਾ ਗੁਰਮੁਖ ਪਿਆਰਾ ਸਾਰੇ ਲੋਕਾਂ 'ਚੋਂ ਸੁਖੀ ਹੋ ਗਿਆ ਉਹਨੂੰ ਕਿਤੇ ਦੁੱਖ ਨਹੀਂ ਜਿੱਥੇ ਮਰਜ਼ੀ ਚੱਲ ਜਾਏ ਉਹਨੂੰ ਉੱਥੇ ਹੀ ਆਨੰਦ ਹੈ ਕੋਈ ਦੇਸ਼ ਕਾਲ ਵਸਤੂ ਪ੍ਰਚੇਤ ਕੋਈ ਪ੍ਰਭਾਵ ਨਹੀਂ ਪੈਂਦਾ ਜਾਤੀ ਵਿਵਾਦ ਸਗਤ ਭੇਦ ਤੋਂ ਉੱਪਰ ਹੋ ਜਾਂਦਾ ਸਗਲੀ ਜੋ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋ ਉਹ ਤਾਂ ਫਿਰ ਜਾਣ ਲੈਂਦਾ ਕਿ ਸਾਰਿਆਂ 'ਚ ਉਸ ਮਾਲਕ ਦੀ ਜੋਤ ਸ਼ਕਤੀ ਹੈ ਸੱਤਾ ਸਾਰੇ ਉਸ ਮਾਲਕ ਦੇ ਦਾਸ ਹੈ ਉਹ ਨਿਰੰਕਾਰ ਆਪੇ ਜੋੜਦਾ ਆ ਆਪੇ ਵਿਛੋੜਨ ਵਾਲਾ ਆ ਜਿਹੜੇ ਉਹਦੇ ਹੁਕਮ 'ਚ ਆ ਜਾਂਦੇ ਉਹ ਜੁੜ ਜਾਂਦੇ ਆ ਜਿਹੜੇ ਹੁਕਮ ਤੋਂ ਬਾਗੀ ਹੁੰਦੇ ਉਹ ਫਿਰ ਵਿਛੜ ਜਾਂਦੇ ਆ ਉਹ ਨਹੀਂ ਦਵੈਸ਼ ਕਰਦਾ ਸਾਡੇ ਮਾੜੇ ਕਰਮਾਂ ਕਰਕੇ ਆਪੇ ਕਰਤਾ ਕਰੇ ਸੋ ਉਹ ਕਰਤਾ ਉਹ ਨਿਰੰਕਾਰ ਜੋ ਕਰਦਾ ਉਹੀ ਗੱਲ ਪੂਰੀ ਹੁੰਦੀ ਹੈ ਤਾਂ ਹੀ ਉਹ ਸਾਰੇ ਹੁਕਮ ਸਮਾਵੇ ਹੁਕਮ ਵਰਤਾ ਜੋ ਸਭਾਵੇ ਉਹ ਨਿਰੰਕਾਰ ਆਪਣੇ ਹੁਕਮ ਵਿੱਚ ਇੱਕ ਆਉਂਦਾ ਆ ਅਸਾਰਦਾ ਆ ਫਿਰ ਸਮਾਵੇ ਅਭਾਵ ਨਾਸ ਕਰਦਾ ਉਹਦੇ ਹੁਕਮ ਦਾ ਵਰਤਾਰਾ ਸਾਰਾ ਕੁਝ ਵਰਤ ਰਿਹਾ ਜਿਵੇਂ ਉਸ ਮਾਲਕ ਨੂੰ ਚੰਗਾ ਲੱਗਦਾ ਉਹ ਕੁਝ ਹੁੰਦਾ ਹੈ ਉਹਦੇ ਹੁਕਮ ਬਿਨਾਂ ਕੁਝ ਵੀ ਨਹੀਂ ਹੁੰਦਾ ਹੈ ਢਾਉਣੇ ਉਸਾਰਨੇ ਵਾਲਾ ਕੌਣ ਨਿਰੰਕਾਰ ਹੈ ਉਹਦੇ ਹੁਕਮ 'ਚ ਸਮਾਉਣਾ ਕਿਉਂ ਐਸਾ ਜਿਹੜਾ ਪਰਮੇਸ਼ਰ ਹੈ ਜਿਹੜਾ ਗੁਰਮੁਖ ਉਹਦੇ ਹੁਕਮ 'ਚ ਵਰਤਦਾ ਉਹ ਹੀ ਉਹਨੂੰ ਪਾਉਂਦਾ ਉਹ ਹੀ ਪਰਮੇਸ਼ਰ ਹੁਕਮ ਸਮਾਉਂਦਾ ਉਹ ਟੱਠਿਆਂ ਨੂੰ ਉਸਾਰਦਾ ਉਸਰਿਆਂ ਨੂੰ ਢਾ ਦਿੰਦਾ ਹੈਂ ਜਿਹੜੇ ਟੱਠੇ ਹੋਏ ਸ਼ੁਭ ਗੁਣ ਹੈ ਉਹਨਾਂ ਨੂੰ ਉਸਾਰ ਦਿੰਦਾ ਜਿਹੜੇ ਉਸਰੇ ਹੋਏ ਕਾਮ ਕ੍ਰੋਧ ਹੈ ਉਹਨਾਂ ਨੂੰ ਢਾ ਦਿੰਦਾ ਇਹ ਉਹਦੀ ਸ਼ਕਤੀ ਹੈ ਗੁਰਬਿਨ ਪੂਰਾ ਕੋਈ ਨਾ ਪਾਵੈ ਪੂਰੇ ਸਤਿਗੁਰਾਂ ਤੋਂ ਬਿਨਾਂ ਉਸ ਨਿਰੰਕਾਰ ਨੂੰ ਕੋਈ ਨਹੀਂ ਪ੍ਰਾਪਤ ਕਰ ਸਕਦਾ ਬਾਲਕ ਬਿਰਧ ਨਾ ਸੁਰਤ ਪ੍ਰਾਣ ਪਰ ਜੋਗਨ ਬੁੱਢਾ ਅਭਿਮਾਨ ਕਹਿੰਦੇ ਚਾਹੇ ਬਾਲ ਅਵਸਥਾ ਤੋਂ ਲੈ ਕੇ ਹੁਣ ਬੁੱਢਾ ਹੋ ਗਿਆ ਲੇਕਿਨ ਪਰਮਾਤਮਾ ਕੇ ਸੁਰਤ ਸ੍ਰੇਸ਼ਟ ਪ੍ਰੀਤੀ ਕਰਨੀ ਪ੍ਰਾਣ ਪਛਾਣਦਾ ਹੀ ਨਹੀਂ ਧੌਲੇ ਆ ਗਿਆ ਹੈਂ ਹਾਲੇ ਵੀ ਸੋਝੀ ਨਹੀਂ ਆਈ ਹਾਲੇ ਵੀ ਉਹਨੂੰ ਪੁੱਠੇ ਕੰਮਾਂ ਨੂੰ ਦੌੜਦਾ ਮਾੜੇ ਪਾਸੇ ਭੱਜਦਾ ਹੈਂ ਪ੍ਰਾਣ ਮੈਨੇ ਪਛਾਣਦਾ ਹੀ ਨਹੀਂ ਬਾਲਕ ਤੋਂ ਬਿਰਧ ਹੋ ਗਿਆ ਸੋਝੀ ਆ ਗਈ ਉਹ ਮੈਂ ਕਹਿੰਦਾ ਤੂੰ ਮੈਨੂੰ ਮੱਤ ਦਿੰਦਾ ਮੇਰੀ ਇੰਨੀ ਉਮਰ ਹੈ ਤੂੰ ਕੱਲ੍ਹ ਨਾ ਹਾਲੇ ਜਵਾਕੜਾ ਹੈਂ ਪਰ ਬੁੱਢਾ ਤਾਂ ਹੋ ਗਿਆ ਕੋਈ ਅਕਲ ਤਾਂ ਨਹੀਂ ਲਈ ਹਾਲੇ ਵੀ ਤੂੰ ਸ਼ਰਾਬਾਂ ਪੀਣ ਡਿਆ ਪੁੱਠੇ ਕੰਮ ਕਰ ਰਿਹਾ ਮਾੜੇ ਪਾਸੇ ਦੌੜਾਂ ਪੈਂਦਾ ਉੱਧਰ ਸੁਰਤ ਹੈਂ ਪ੍ਰੀਤੀ ਕਰਨੀ ਨਹੀਂ ਪਛਾਣਦਾ ਮਾਲਕ ਨਾ ਹਾਲੇ ਵੀ ਗੰਦੀਆਂ ਫਿਲਮਾਂ ਦੇਖਣ ਨਾਲ ਦੌੜ ਰਿਹਾ ਇਹ ਸਮੇਂ ਕਹਿੰਦੇ ਜਵਾਨੀ ਵਿੱਚ ਭਰਿਆ ਸੀ ਤਾਂ ਹੰਕਾਰ 'ਚ ਡੁੱਬ ਰਿਹਾ ਸੀ ਸਾਰੀ ਉਮਰ ਐਵੇਂ ਗੁਆਤੀ ਕੁਝ ਵੀ ਨਹੀਂ ਕੀਤਾ ਕਿਉਂਕਿ 12 ਵਰਸ ਬਾਲਪਨ ਬੀਤੇ 20 ਵਰਸ ਕਛ ਤਾਪਨਾ ਕੀ ਹੋ 30 ਵਰਸ ਕਛ ਦੇਵਨਾ ਪੂਜਾ ਫਿਰ ਪਛਤਾਨਾ ਬਿਰਧ ਪਿਓ 12 ਵਰਸ ਤਾਂ ਬਾਲ ਚ ਬੀਤ ਗਿਆ ਫਿਰ 20 ਵਰਸ ਕੋਈ ਤਪੱਸਿਆ ਨਹੀਂ ਕੀਤੀ ਫਿਰ 30 ਵਰਸ ਅਗਲੇ ਜਿਹੜੇ ਆ ਗਏ ਕੋਈ ਦੇਵ ਪ੍ਰਕਾਸ਼ ਵੀ ਪੂਜਾ ਨਹੀਂ ਕੀਤੀ ਫਿਰ ਜਿਹੜੇ ਬੁੱਢਾ ਹੋ ਗਿਆ ਫੱਟੇ ਦੇ ਪਾਉਣ ਵਾਲਾ ਹੋ ਗਿਆ ਮਰ ਗਿਆ ਫਿਰ ਪਾਤਸ਼ਾਹ ਦਾ ਵੀ ਲੈ ਕੇ ਤੁਰ ਜਾਂਦਾ ਬਿਨ ਆਵੇ ਕਿਆ ਲੈਸਨ ਦਾਨ ਪਰਮੇਸ਼ਰ ਨਾਮ ਜਪਤ ਬਿਨਾਂ ਹੇ ਨਿਦਾਨ ਮੂਰਖਾ ਅੰਤ ਨੂੰ ਕੀ ਲਵੇਂਗਾ ਕੀ ਪ੍ਰਾਪਤ ਕਰੇਗਾ ਕਿਆ ਲਹਿਸ ਕੀ ਲਏਗਾ ਕੀ ਖੱਟੀ ਖੱਟੇਗਾ ਜਿਸ ਕਾ ਅੰਨ ਤਨ ਸਹਿਜ ਨਾ ਜਾਂਦਾ ਜੇ ਨਿਰੰਕਾਰ ਨੇ ਤੈਨੂੰ ਸਾਰਾ ਕੁਝ ਦਿੱਤਾ ਜਿਹੜੇ ਤੇਰੇ ਕੋਲ ਅੰਨ ਆ ਅਨਾਜ ਆ ਧਾਨ ਆ ਉਸ ਨੇ ਦਿੱਤਾ ਹੈ ਉਸ ਕੋਈ ਦਾ ਸਹਿਜ ਸੁਰੂ ਨਿਰੰਕਾਰ ਪਰਮੇਸ਼ਰ ਉਹਨੂੰ ਤਾਂ ਤੂੰ ਜਾਣਦਾ ਹੀ ਨਹੀਂ ਤੂੰ ਕਹਿੰਦਾ ਮੈਂ ਆਪਣੀ ਚਤੁਰਾਈ ਨਾਲ ਪੈਦਾ ਕੀਤਾ ਉਹਨਾਂ ਲੰਗੜੇ ਲੂਲੇ ਪਿੰਗਲੇ ਆਪਾਹ ਜਾਓਗੇ ਗਾਲਣਗੇ ਜੇ ਤੈਨੂੰ ਸਰੀਰ ਤੰਦਰੁਸਤ ਬੁੱਧੀ ਦਿੱਤੀ ਹੈ ਉਹਦੀਆਂ ਚੀਜ਼ਾਂ ਦਿੱਤੀਆਂ ਤੇ ਤੂੰ ਗੱਲ ਅਹੰਕਾਰ ਕਰੀ ਜਾਂਦਾ ਭਰਮ ਭਲਾਨਾ ਫਿਰ ਪਛਤਾਨਾ ਗੱਲ ਭਾਹੀ ਬੋਰਾ ਬੋਰਾਨਾ ਹੁਣ ਤਾਂ ਕਹਿੰਦੇ ਤੇਰੀ ਬੁੱਧੀ ਤੇ ਐਸਾ ਪੜਦਾ ਪਿਆ ਨਾ ਭਰਮ ਨਹੀਂ ਭੁਲਾ ਕਰਦਾ ਜਿਹੜੇ ਅੰਤ ਸਮਾਂ ਆ ਗਿਆ ਫਿਰ ਪਛਤਾਏਗਾ ਤੇ ਸਮਾਂ ਮਿਲਿਆ ਸੀ ਐਵੇਂ ਗੁਆ ਲਿਆ ਕਹਿੰਦੇ ਬੋਰਿਆ ਚੱਲਿਆ ਪਾਗਲ ਪੁਰਖਾ ਹੈ ਤੇ ਫਿਰ ਪਾਗਲ ਬੰਦਿਆਂ ਵਾਂਗ ਤੇਰੇ ਗਲ ਵਿੱਚ ਜਮਾਂ ਦੀ ਜਿਹੜੀ ਫਾਹੀ ਹੈ ਨਾ, ਗਲ ਫਾਹੀ ਬੋਰਾ ਬੋਰਾਨਾ ਤਾਂ ਬੋਰਿਆ ਪੁਰਸ਼ਾ ਪਾਗਲਾਂ ਵਾਂਗ ਤੁਰਿਆ ਫਿਰਦਾ, ਗਲ ਵਿੱਚ ਤੇਰੇ ਫਾਹੀ ਪੈ ਜਾਣੀ। ਜਿਵੇਂ ਪਾਗਲ ਦੌੜਾ ਫਿਰਦਾ ਨਾ, ਮਾਇਆ ਪਦਾਰਥ ਨੇ ਉਹ ਦੌੜੇ ਫਿਰਦੇ, ਝੱਲੇ ਹੋਏ ਫਿਰਦੇ, ਕੋਈ ਸੁਰਤੀ ਵਿਰਤੀ ਨਹੀਂ। ਬੁੱਢਤ ਜਗ ਦੇਖਿਆ ਤੋ ਡਰ ਭਾਗੇ, ਸਤਿਗੁਰ ਆਖੇ ਸਿਵੜ ਭਾਗੇ, ਨਾਨੂੰ ਗੁਰ ਕੀ ਚਰਨੀ ਲਾਗੇ। ਪਾਤਸ਼ਾਹ ਸੱਚੇ ਪਾਤਸ਼ਾਹ ਕਹਿੰਦੇ ਆ ਇਸ ਪ੍ਰਕਾਰ ਜਿਨ੍ਹਾਂ ਨੇ ਇਸ ਸੰਸਾਰ ਨੂੰ ਡੁੱਬਦਿਆਂ ਦੇਖਿਆ, ਉਹ ਤਾਂ ਫਿਰ ਆਪਣੇ ਮਨ ਦੇ ਵਿੱਚ ਡਰ ਧਾਰ ਕੇ ਘਰੋਂ ਦੌੜ ਕੇ ਗੁਰੂ ਦੀ ਚਰਨੀ ਲੱਗ ਜਾਂਦੇ ਆ। ਉਹ ਤਾਂ ਫਿਰ ਭੱਜਦੇ ਆ, ਜੰਗਲ ਨੂੰ ਅੱਗ ਲੱਗ ਜਾ, ਜੇ ਤਾਂ ਮੋਹ ਪਾ ਕੇ ਬੈਠੇ ਰਹਿ ਤੇ ਤਾਂ ਫੂਕੇ ਜਾਣਗੇ ਨਾ। ਸਿਆਣੇ ਫਿਰ ਭੱਜ ਜਾਂਦੇ, ਉਹ ਆ ਕੇ ਦੌੜ ਕੇ ਜਿਨ੍ਹਾਂ ਤੇ ਦੇਖ ਲਿਆ ਸੰਸਾਰ ਡੁੱਬ ਰਿਹਾ ਨਾ, ਮਾਇਆ ਪਦਾਰਥਾਂ ਦਾ ਕੀੜਾ ਬਣ ਬਣ ਕੇ, ਉਹ ਤਾਂ ਫਿਰ ਹਿਰਦੇ 'ਚ ਡਰ ਧਾਰ ਕੇ ਘਰੋਂ ਦੌੜ ਕੇ ਸਤਿਗੁਰ ਨੇ ਚਰਨੀ ਲੱਗ ਜਾਂਦੇ ਆ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਰੱਖ ਲਿਆ, ਉਹ ਤਾਂ ਵੱਡਿਆਂ ਭਾਗਾਂ ਲਿਆ, ਨਹੀਂ ਤਾਂ ਫਿਰ ਸਾਰਾ ਸੰਸਾਰ ਐਵੇਂ ਡੁੱਬ ਡੁੱਬ ਕੇ ਮਰ ਰਿਹਾ ਹੈ। ਅਤੇ ਜਿਹਤੇ ਕਿਰਪਾ ਹੁੰਦੀ ਹੈ ਉਹੀ ਗੁਰੂ ਦੇ ਚਰਨੀ ਲੱਗਦੇ ਆ, ਭਾਗਾਂ ਤੋਂ ਬਿਨਾਂ ਚਰਨੀ ਲੱਗਿਆ ਨਹੀਂ ਜਾਂਦਾ ਹੈ, ਨਹੀਂ ਤਾਂ ਮੁੜ ਕੇ ਫਿਰ ਇਸ ਤਰ੍ਹਾਂ ਹੀ ਹੈ। ਜਿਹੜੇ ਮੰਦ ਵਿਰਾਗੀ ਹੈ, ਉੱਡਦਾ ਉੱਡਦਾ ਉੱਡ ਗਿਆ, ਚੜ੍ਹ ਗਿਆ ਕੱਖ ਆਕਾਸ, ਟੈਂਦਾ ਟੈਂਦਾ ਢਹਿ ਪਿਆ ਕੱਖ ਅੱਖਾਂ ਦੇ ਪਾਸ। ਜੇ ਬੁੱਲਾ ਆਉਂਦਾ ਨਾ ਆਕਾਸ ਨੂੰ, ਕੱਖ ਚੜ੍ਹ ਜਾਂਦਾ, ਹਵਾ ਹਟ ਕੇ ਕੱਖ ਮੁੜ ਕੇ ਫਿਰ ਅੱਖਾਂ 'ਚ ਆ ਜਾਂਦਾ। ਅਤੇ ਜਿਵੇਂ ਇਹਲੇ ਆ ਮੁਰਦਾਰ 'ਤੇ ਬੈਠੀ ਹੁੰਦੀ ਹੈ, ਹੈਂ ਅਤੇ ਚੜ੍ਹ ਕੇ ਕਾਸ ਉੱਡਦੀ, ਆਕਾਸ ਦਾ ਅੰਤ ਨਹੀਂ ਆਉਂਦਾ, ਮੁੜ ਕੇ ਫਿਰ ਮੁਰਦੇ 'ਤੇ ਆ ਕੇ ਬਹਿ ਜਾਂਦੀ। ਇਹ ਮੰਦ ਵਿਰਾਗੀਆਂ ਦੀ ਹਾਲਤ। ਜਿਹੜੇ ਗੁਰਮੁਖ ਪਿਆਰੇ ਆ ਉਹ ਨਹੀਂ ਫਿਰ ਪਿੱਛੇ ਝਾਕਦੇ, ਉਹਨਾਂ ਦਾ ਮਨ ਫਿਰ ਭਟਕਦਾ ਨਹੀਂ। ਅਤੇ ਜਿਹੜੇ ਕੱਚੇ ਜਾਇਆ ਉਹ ਪਿੱਛੇ ਨੂੰ ਫਿਰ ਝਾਕਦੇ, ਗਿੱਦੜ ਵਾਂਗ ਹੈਂ, ਗਿੱਦੜ ਵਾਂਗ ਝਾਕਦੇ ਨਾ ਪਿੱਛੇ ਨੂੰ। ਅਤੇ ਜਿਹੜਾ ਸ਼ੇਰ ਆ ਉਹ ਤਾਂ ਫਿਰ ਨਿਕਲ ਗਿਆ, ਉਹ ਨਹੀਂ ਮੁੜ ਕੇ ਪਿੱਛੇ ਨੂੰ ਝਾਕਦਾ। ਇਸ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨਾਨਕ ਗੁਰ ਕੀ ਚਰਨ, ਉਹ ਤਾਂ ਗੁਰੂ ਕੀ ਚਰਨੀ ਦੌੜ ਕੇ ਲੱਗ ਗਿਆ, ਮਹਾਰਾਜ ਕਿਰਪਾ ਕਰੋ ਬਚਾਓ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕਹਿੰਦੀ ਕਿ ਬਾਦਸ਼ਾਹ ਨੇ ਉਸਨੂੰ ਆਪਣਾ ਪੁੱਤਰ ਬਣਾ ਲਿਆ। ਰੱਬ ਉੱਤੇ ਵਿਸ਼ਵਾਸ ਰੱਖਣ ਵਾਲਿਆਂ ਦੇ ਬੇੜੇ ਪਾਰ ਹੋ ਜਾਂਦੇ। ਸ਼ੀਤਲ ਜੀ ਨੇ ਲਿਖਿਆ, ਬੇਨਿਆਈ ਜਦੋਂ ਹੋ ਗਈ ਸਰਕਾਰ, ਕਹਿਣਾ ਹੋਰ ਕਿਸ ਜ਼ੁਲਮ ਦਾ ਸੀ। ਇਸ ਧਰਤੀ ਉੱਤੇ ਸਭ ਤੋਂ ਵੱਡਾ ਜ਼ੁਲਮ ਹਮੇਸ਼ਾ ਸਰਕਾਰ ਕਰਦੀ। ਵਿਅਕਤੀ ਕਰੇਗਾ, ਇੱਕ ਦੋ ਬੰਦਿਆਂ ਨੂੰ ਕਤਲ ਕਰੇ, ਸਰਕਾਰ ਤਾਂ ਪੂਰਾ ਰਸੂਰ ਖਵਾ ਦਿੰਦੀ। ਅੱਜ ਕੱਲ੍ਹ ਦੀਆਂ ਰੇਡੀਓ ਦੀਆਂ ਖ਼ਬਰਾਂ ਉੱਤੇ ਤੁਸੀਂ ਇਜ਼ਰਾਈਲ ਵਿੱਚ, ਇਜ਼ਰਾਈਲ ਜੋ ਫਲਸਤੀਨੀਆਂ ਨਾਲ ਕਰ ਰਿਹਾ, ਜਿਵੇਂ ਕਈਆਂ ਮਹੀਨਿਆਂ ਤੋਂ ਉੱਥੇ ਉਹਦੇ ਸ਼ਹਿਰਾਂ ਉੱਤੇ ਬੰਬਾਰੀ ਹੋ ਰਹੀ, ਉਹਦੇ ਬਾਜ਼ਾਰਾਂ ਵਿੱਚ ਉਹਦੇ ਟੈਂਕ ਫਿਰ ਰਹੇ ਨੇ, ਨਿਹੱਤਿਆਂ ਨੂੰ ਫੜ ਕਰਕੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਸਰਕਾਰਾਂ ਕਰਦੀਆਂ। ਅਫਗਾਨਿਸਤਾਨ ਵਿੱਚ ਹੋਈ ਬੰਬਾਰੀ ਨੇ ਅਫਗਾਨਿਸਤਾਨ ਸਾਰਾ ਤਬਾਹ ਕਰਕੇ ਰੱਖ ਦਿੱਤਾ ਹੈ, ਇਹ ਕੰਮ ਸਰਕਾਰ ਕਰ ਸਕਦੀ। ਸੋ ਬੇਨਿਆਈ ਜਦੋਂ ਹੋ ਗਈ ਸਰਕਾਰ, ਉਹ ਸਿੰਘ ਕਤਲ ਹੁੰਦੇ ਰਹੇ ਪੰਜਾਬ ਵਿੱਚ, ਜ਼ੁਲਮ ਹੁੰਦਾ ਰਿਹਾ, ਸਰਕਾਰ ਕਰਦੀ ਵੀ ਸਿੰਘ ਬਰਦਾਸ਼ਤ ਕਰਦੇ ਰਹੇ। 28 ਫਰਵਰੀ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਔਰ ਉਸਦੇ ਸ਼ਹੀਦ ਸਾਥੀ, ਜਿਨ੍ਹਾਂ ਦੇ ਸਿਰਾਂ ਦੇ ਗੱਡੇ 700 ਸਨ, 700 ਸਿਰਫ ਇਹਨਾਂ ਦੇ ਤੀਸ ਕੱਟ ਕੇ ਗੱਡੇ ਭਰ ਲੈ ਗਏ ਤੇ ਗਿਣਤੀ 700 ਹੋਏ। ਆਪਾਂ ਪੰਜਾਬ ਦੇ ਰਹਿਣ ਵਾਲੇ ਲੋਕ ਜ਼ਿਮੀਂਦਾਰੀ ਨਾਲ ਸੰਬੰਧਿਤ ਹਾਂ, ਸਾਡੇ ਗੱਡੇ ਸਾਡੇ ਸਾਹਮਣੇ ਨੇ, ਕਿੰਨੇ ਕੁ ਸਿਰ ਰੱਖੇ ਜਾ ਸਕਦੇ ਨੇ ਇੱਕ ਗੱਡੇ ਉੱਤੇ। 700 ਦੇ ਲਓ, ਪਤਾ ਲੱਗੇਗਾ ਕਿੰਨਾ ਕਤਲੇਆਮ ਹੋ ਰਿਹਾ। ਬਾਬਾ ਬੰਦਾ ਸਿੰਘ ਦੇ 700 ਜੀ ਉਹਦੇ ਸਾਥੀ ਸਨ, ਉਹਨਾਂ ਦੀ ਟੋਟਲ ਗਿਣਤੀ 734 ਜਰਨੈਲ ਸਨ, 700 ਸਿੰਘ ਸਨ ਔਰ ਬਾਬਾ ਬੰਦਾ ਸਿੰਘ ਉਹਨਾਂ ਵਿੱਚ ਸ਼ਾਮਲ ਸੀ। 28 ਫਰਵਰੀ ਨੂੰ ਇਹ ਸਿੰਘਾਂ ਦਾ ਜਲੂਸ ਅਗਰਾਬਾਦ ਵਿੱਚ ਪਹੁੰਚਿਆ। ਇੱਥੇ ਗੱਲ ਹੋਰ ਕਹਿਣੀ ਚਾਹੁੰਦਾ ਨਿੱਕੀ ਜਿਹੀ, ਐਵੇਂ ਤੁਹਾਡੀ ਜਾਣਕਾਰੀ ਨਹੀਂ, ਅੱਜ ਕੱਲ੍ਹ ਸ਼ਹਿਰਾਂ ਵਿੱਚ ਰਿਵਾਜ਼ ਹੈ ਵੀ ਉਹ ਜਲੂਸ ਤੋਂ ਬਾਅਦ ਕਰਦੇ ਨੇ। ਅਗਰ ਜੀ ਜਲੂਸ ਨਾ ਆਖੋ, ਨਗਰ ਕੀਰਤਨ ਆਖੋ ਜਾਂ ਕੁਝ ਹੋਰ ਆਖੋ, ਹੁਣ ਕੋਈ ਫਾਰਸੀ ਪੜ੍ਹਿਆ ਹੋਵੇ, ਕੋਈ ਉਰਦੂ ਪੜ੍ਹਿਆ ਹੋਵੇ, ਤੁਹਾਨੂੰ ਅਰਥ ਦਾ ਪਤਾ ਲੱਗੇ ਵੀ ਜਲੂਸ ਘੁਮਾਰਾ ਸ਼ਬਦ ਹੈ। ਕਹਿੰਦੇ ਜੀ ਸਾਡੇ ਤੇ ਕਹਿੰਦੇ ਨੇ ਫਲਾਣੇ ਦਾ ਜਲੂਸ ਕੱਢ ਦਿੱਤਾ, ਤੇ ਮੈਂ ਕਿਹਾ ਤੁਸੀਂ ਜੇ ਵੀ ਕਹਿੰਦੇ ਹੋ ਫਲਾਣੇ ਦਾ ਕੀਰਤਨ ਸੋਲਾ ਪੜ੍ਹਦਾ, ਕੀਰਤਨ ਸੋਲਾ ਪੜ੍ਹ ਨੂੰ ਆ ਜਾਓ। ਤੋ ਸਿੰਘੋ ਸ਼ਬਦ ਜਿਹੜਾ ਉਹਦੇ ਮੀਨਿੰਗ ਕੀ ਨੇ, ਉਹਦੇ ਅਰਥ ਕੀ ਨੇ, ਉਹਨੂੰ ਜਾਣੇ ਤੋਂ ਬਿਨਾਂ ਹੀ ਕਿਸੇ ਸ਼ਬਦ ਦਾ ਬੇੜਾ ਗਰਕ ਕਰ ਦੇਣਾ, ਇਹ ਡਿਕਸ਼ਨਰੀ ਚੋਂ ਕਰ ਦਿਓ ਜੀ, ਜਲੂਸ ਨਹੀਂ ਆਖਣਾ। ਕੁਦਰਤੀ ਮੈਂ ਉਰਦੂ ਵੀ ਪੜ੍ਹਿਆ, ਮੈਂ ਫਾਰਸੀ ਵੀ ਪੜ੍ਹੀ ਹੈ, ਮੈਂ ਹਿੰਦੀ ਵੀ ਪੜ੍ਹੀ ਹੈ, ਮੈਂ ਅੰਗਰੇਜ਼ੀ ਵੀ ਪੜ੍ਹੀ, ਤੇ ਜਲੂਸ ਦਾ ਅਰਥ ਹੈ ਬਾਦਸ਼ਾਹ ਦਾ ਸਾਲ। ਜਿਸ ਦਿਨ ਬਾਦਸ਼ਾਹ ਤਖ਼ਤ ਤੇ ਬਹਿੰਦਾ ਹੈ ਉਸ ਦਿਨ ਉਹਦਾ ਜਲੂਸ ਸ਼ੁਰੂ ਹੁੰਦਾ ਹੈ। ਜਲੂਸ ਦਾ ਪਹਿਲਾ ਸਾਲ, ਜਲੂਸ ਦਾ ਦੂਸਰਾ ਸਾਲ, ਜਲੂਸ ਦਾ ਤੀਸਰਾ ਸਾਲ, ਜਲੂਸ ਮੈਂ ਜਲਵਾ ਕਰ ਹੋਣਾ, ਆਪਣੀ ਸ਼ਾਨੋ ਸ਼ੌਕਤ ਵਿਖਾਉਣੀ, ਉਹਦਾ ਨਾਂ ਹੈ ਜਲੂਸ। ਜੇ ਜਲੂਸ ਇਹ ਤਾਂ ਨਹੀਂ ਕਿ ਫਿਰ ਕਹਿੰਦੇ ਹੋਵੇ ਬੰਦੇ ਤੁਹਾਨੂੰ ਕੁੱਟ ਪੈਂਦੀ ਹੋਵੇ ਤੇ ਤਾਂ ਜਲੂਸ ਕੱਢਦਾ। ਇਹੋ ਜਿਹੇ ਅਨੇਕਾਂ ਸ਼ਬਦ ਨੇ ਜਿਹੜੇ ਅਸੀਂ ਵਰਤਦੇ ਹਾਂ ਤੇ ਜਿਹਨਾਂ ਦੀ ਅਸੀਂ ਡੂੰਘਾਈ ਜਾਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਖੈਰ ਮੇਰੇ ਮਜ਼ਮੂਨ ਨਾਲ ਇਹਦਾ ਕੋਈ ਵਾਸਤਾ ਨਹੀਂ, ਇਹ ਕੁਦਰਤੀ ਕਿ ਸੀਤਲ ਜੀ ਨੇ ਲਿਖਿਆ ਕੌਮ ਦੇ ਝੇਡਾਂ ਦਾ ਜਲੂਸ ਚਲਾ ਜਾ ਰਿਹਾ ਸੀ। ਮੈਂ ਕਿਹਾ ਕੋਈ ਇੱਕੋ ਉੱਠ ਕੇ ਨਾ ਮੈਨੂੰ ਮੁੜ ਕੇ ਘੇਰ ਲਿਆ ਤੇ ਜਲੂਸ ਕਿਉਂ ਆ ਕਹਿ ਦੂ, ਇਹਦਾ ਇਸ ਵਾਸਤੇ ਮੈਂ ਗੱਲ ਕਹੀ। ਸੋ ਮੈਂ ਜ਼ਿਕਰ ਕਰ ਰਿਹਾ ਸੀ 28 ਫਰਵਰੀ ਨੂੰ ਬਾਬਾ ਬੰਦਾ ਸਿੰਘ ਅਗਰਾਬਾਦ ਵਿੱਚ ਪਹੁੰਚੇ, ਦਿੱਲੀ ਦੇ ਨੇੜੇ ਇੱਕ ਛੋਟਾ ਜਿਹਾ ਟਾਊਨ। ਉੱਥੋਂ ਬਾਦਸ਼ਾਹ ਨੂੰ ਦੱਸਿਆ ਗਿਆ ਵੀ ਜਲੂਸ ਦਿੱਲੀ ਦੇ ਦਰਵਾਜ਼ੇ ਤੇ ਆ ਰਿਹਾ, ਹੁਣ ਕੀ ਕਰਨਾ। ਉਸਨੇ ਮਿਰਜ਼ਾ ਮੁਹੰਮਦ ਚੀਨ ਬਹਾਦਰ ਨੂੰ, ਅਮੀਨ ਖਾਨ ਨੂੰ, ਚੀਨ ਬਹਾਦਰ ਜਿਹੜਾ ਉਹਦਾ ਤੋਪਖਾਨੇ ਦਾ ਜਰਨੈਲ ਸੀ, ਉਹਨੂੰ ਭੇਜਿਆ ਕਿ ਕੱਲ ਨੂੰ ਕਿਹੜਾ ਮੁਬਾਰਕ ਦੇ ਸਾਹਮਣੇ ਬੰਦਾ ਸਿੰਘ ਔਰ ਉਹਦੇ ਸਾਥੀਆਂ ਦਾ ਜਿਹੜਾ ਜਲੂਸ ਹੈ ਇਸ ਤਰਤੀਬ ਨਾਲ ਲਿਆਉਣਾ। ਤਰਤੀਬ ਬਾਦਸ਼ਾਹ ਨੇ ਦਿੱਤੀ। ਅੱਗੇ ਅੱਗੇ ਢੋਲ ਵੱਜਦਾ ਜਾ ਰਿਹਾ, ਮਗਲੇ ਬਣੇ ਸੈਂਕੜੇ ਪੁਰਾਣੀ ਸਿਪਾਹੀ ਇੱਕ ਇੱਕ ਸੀਸ ਸਿੰਘ ਦਾ ਨੇੜੇ ਤੇ ਟੰਗ ਕੇ ਮੋਢੇ ਤੇ ਰੱਖ ਕੇ ਤੁਰੇ ਜਾ ਰਹੇ। ਉਹਦੇ ਪਿੱਛੇ ਜਾ ਰਿਹਾ ਸੀ 700 ਗੱਡਾ ਸਿੰਘਾਂ ਦੇ ਸਿਰਾਂ ਦਾ ਭਰਿਆ ਹੋਇਆ, ਮਗਰ ਉੱਠਾਂ ਉੱਤੇ ਗੱਡਿਆਂ ਉੱਤੇ ਜੂੜ ਜੂੜ ਕੇ ਬਿਠਾਏ ਹੋਏ ਸਿੰਘ ਜਿਹੜੇ ਸ਼ਬਦ ਪੜ੍ਹਦੇ ਜਾ ਰਹੇ। ਲੂਣ ਮੰਡੀ ਵਿੱਚ ਜਦੋਂ ਦਿੱਲੀ ਜੁੜੇ ਇਤਿਹਾਸਕਾਰ ਉਹ ਪਹੁੰਚਿਆ ਨੇੜੇ, ਉੱਥੇ ਇੱਕ ਸਿੰਘ ਨੂੰ ਵੇਖਿਆ ਜੋ ਸ਼ਬਦ ਪੜ੍ਹ ਰਹੇ ਸਨ, ਚਿਹਰੇ ਤੇ ਖੁਸ਼ੀ ਸੀ ਉਹਨਾਂ ਦੇ, ਅੱਖਾਂ ਦੀਆਂ ਉਹਨਾਂ ਵਿੱਚ ਵੀਰ ਰਸ ਸੀ। ਹਰੀਸੀ ਕਹਿੰਦਾ ਤੁਸੀਂ ਮਾਰੇ ਜਾਓਗੇ, ਪਹਿਲੇ ਹਾਂ ਅਸੀਂ ਜਾਣਦੇ ਹਾਂ, ਤੁਸੀਂ ਕਹਿੰਦੇ ਮਾਰੇ ਜਾਓਗੇ, ਤੁਸੀਂ ਜਾਣਦੇ ਹੋ ਤੇ ਫਿਰ ਵੀ ਤੁਸੀਂ ਖੁਸ਼ ਹੋ, ਕਹਿੰਦੇ ਹਾਂ। ਸਿੱਖ ਦਾ ਅਣਖ ਹੈ, ਅਣਖ ਦਾ ਜੀਵਨ ਤੇ ਮਰਦਾਂ ਦੀ ਮੌਤ, ਅਣਖ ਦਾ ਜੀਵਨ ਅਸਾਂ ਜੀ ਲਿਆ ਤੇ ਮਰਦਾਂ ਦੀ ਮੌਤ ਮੰਨ ਚੱਲੇ ਆ, ਰਮੀ ਕਰੀ। ਜੀਵਨ ਤਾਂ ਆਪਣੇ ਵੱਸ ਦੀ ਗੱਲ ਨਹੀਂ, ਮੌਤ ਵੀ ਆਪਣੇ ਵੱਸ ਦੀ ਗੱਲ ਨਹੀਂ, ਪਰ ਉਹਦੀ ਰਜ਼ਾ ਕਰਾ ਲਈ ਖੁਸ਼ ਆ। ਮਿਰਜ਼ਾ ਮੁਹੰਮਦ ਰੀਸੀ ਕਹਿੰਦਾ ਮੈਂ ਉਹਨਾਂ ਦੇ ਚਿਹਰੇ ਤੇ ਕਿਸੇ ਇੱਕ ਸਿੱਖ ਦੇ ਵੀ ਮੱਥੇ ਤੇ ਤਿਉੜੀ ਪਈ ਹੋਈ, ਜਾਂ ਕਿਸੇ ਦੀ ਅੱਖਾਂ ਵਿੱਚ ਰੰਝੂ, ਜਾਂ ਕਿਸੇ ਦੀ ਜ਼ਬਾਨ ਉੱਤੇ ਤਰਸ, ਪਰ ਇਹ ਕੋਈ ਸ਼ਬਦ ਨਹੀਂ ਵੇਖੇ, ਉਹ ਆਪਣੇ ਗੁਰੂ ਦੀ ਬਾਣੀ, ਪੀਰ ਦੀ ਬਾਣੀ ਪੜ੍ਹਦੇ, ਸ਼ਬਦ ਪੜ੍ਹਦੇ ਹੋਏ ਜਾ ਰਹੇ। ਇਹ ਜਲੂਸ ਬਾਬਾ ਬੰਦਾ ਸਿੰਘ ਦਾ ਦਿੱਲੀ ਦੇ ਕਿਲ੍ਹਾ ਮੁਬਾਰਕ ਦੇ ਸਾਹਮਣੇ ਪਹੁੰਚਿਆ। ਬਾਦਸ਼ਾਹ ਪ੍ਰਕੀਰ ਵੇਖਣ ਵਾਸਤੇ ਆਇਆ, ਮੁਆਇਨਾ ਕੀਤਾ, ਉਹਨੇ ਹੁਣ ਇਸ ਜਲੂਸ ਨੂੰ ਇਸ ਸਿੰਘਾਂ ਦੇ ਇਸ ਇਕੱਠ ਨੂੰ 4 ਹਿੱਸਿਆਂ ਵਿੱਚ ਵੰਡਿਆ। ਪਹਿਲਾ ਹਿੱਸਾ 700 ਸਿੰਘਾਂ ਦੇ ਸਿਰਾਂ ਦੇ ਗੱਡੇ ਸੀ, ਪਏ ਹੋਏ ਸਿੱਖਾਂ ਦੇ ਸਿਰਾਂ ਦੇ ਗੱਡੇ, ਕਹਿੰਦਾ ਦਿੱਲੀ ਦੇ ਸਾਰਿਆਂ ਦਰਵਾਜ਼ੇ ਉੱਤੇ ਢੇਰੀ ਕਰਦੇ ਜਾਣ। ਦੂਸਰਾ 700 ਜਿਉਂਦਾ ਸਿੰਘ ਸਰਦਾਰ ਖਾਲਸੇ ਦੀ ਮਜੈਸਟੀ ਦਿੱਲੀ ਦੇ ਹਵਾਲੇ ਕੀਤਾ ਜਾਏ, ਔਰ ਉਹਨੂੰ ਹੁਕਮ ਦਿੱਤਾ ਗਿਆ ਕਿ ਇਹਨਾਂ ਸਿੰਘਾਂ ਵਿੱਚੋਂ 100 ਸਿੰਘ ਬਾਹਰ ਕੱਢਣਾ। ਤੁਸੀਂ ਪੁਰਾਣੀ ਦਿੱਲੀ ਵਿੱਚ ਆਓ, ਰੇਲਵੇ ਸਟੇਸ਼ਨ ਤੋਂ ਉਤਰੋ, ਪੁਰਾਣੀ ਦਿੱਲੀ, جدو گردوارا تیس گنگر صاحب منہ کر کے پرو گے تو سامنے لائبریری دیتے یہ لائبریری ادو قتل گاہ تھا ہندوستان کے شہنشاہ اتنے اپنے باغیوں کو قتل کرے کرتے اتنے سو سنگ روز لیا کے قتل کرنا حکم بادشاہ پر سی ایم نے بھی دن آزم نے دیتا سترہ سامنا بابا بندہ سنگھ کے نام چوتھی سردار سن سمیت بابا بندہ سنگھ کے لال کرے ہوئے تیرے پہرے تھلے انہوں قید کیا گیا ہوں ایک وہ حصہ ہے بابا بندہ سنگھ کا وہ ہے بابا بندہ سنگھ کی دھن پتنی کمرانی چمبا اور وہ گود میں ہے پونے کے چار سال کا وہ سہ دادا اجائے سنگھ اجائے سنگھ اور جڑی بابا بندہ سنگھ کی پتنی سی انہوں درباری خان آزم کے حوالے کیا کہ میرے ہرن میں داخل کر دو ہرن تو بعد ہے جس سے بادشاہ دیا بیگم رہی ہے وہ گھر میں داخلہ مل گیا ایک طرح سارے جلوس کو ترتیب دے کے بادشاہ واپس چلا گیا ہوں آؤ ذرا دلی کے اس قتلگاہ میں چلیے 5 مارچ 1716 سردرا خان نے 100 سنگھ کھڑے جلادا نے تھانہ سے تلوار لا رہی ہیں اچھے تھان سے کھلو کے بادشاہ کا فرمان کھولیا پڑھیا اس نے سنگھو ہندوستان کا شہنشاہ اعلان کر دے کہ جڑا تہاڈے وچوں مسلمان ہونا پروان کرے انہوں آزاد کیتا جائے گا جی وہ سرکار کی نوکری چاہے وہ نوکری ملے گی جو پنجاب میں واپس جانا چاہے وہ خرچ دیتا جائے گا جڑا اسلام قربان نہ کرے جلاد کی تلوار چک کے اس وقت کے ناظم نے کیا پھر تلوار نال سنگھ کو قتل کیتا جائے گا کرگیاں والے دے لال 100 سنگھ لائن لا کے کھلوتا جلاد کی تلوار تھلے باجا

ਕਲਾਸੀਕਲ ਰਾਗ ਹੈ ਜਿਹਨੂੰ ਸਾਡੇ ਵੀਰ ਅੱਜ ਸਾਡੇ ਤੁਰੇ ਜਾ ਰਹੇ ਹੈ ਔਰ ਸਿੱਖ ਸੰਗਤ ਨੂੰ

ਸਾਹਮਣੇ ਜਾਂਦਿਆਂ ਤੁਹਾਨੂੰ ਕੇਸੀ ਨਿਸ਼ਾਨ ਸਾਹਿਬ ਦਿਸਦਾ ਹੈ। ਕਿਸੇ ਗੁਰਦੁਆਰਾ ਸਾਹਿਬ ਦੇ ਉੱਤੇ ਝੁਕਦਾ ਹੋਇਆ ਕੇਸੀ ਨਿਸ਼ਾਨ ਸਾਹਿਬ, ਇਹਨੂੰ ਸਿਰਫ ਇੱਕ ਝੰਡਾ ਨਾ ਸਮਝੋ। ਇਸ ਨਿਸ਼ਾਨ ਸਾਹਿਬ ਨੂੰ ਚਲਾਉਣ ਵਾਸਤੇ ਸਾਡੇ ਬਜ਼ੁਰਗਾਂ ਨੇ ਲੱਖਾਂ ਦੀ ਗਿਣਤੀ ਵਿੱਚ ਆਪਣਾ ਜਾਨਾ ਵਾਰ ਕੇ, ਆਪਣਾ ਖੂਨ ਡੋਲੇ, ਆਪਣੇ ਸੀਸ ਕਟਵਾਏ ਨੇ। ਇਹ ਸਿੱਖਾਂ ਦਾ ਇਤਿਹਾਸ ਦਾ ਫਾਤੇ ਮਾਰ ਦਾ ਨਿਸ਼ਾਨ ਸਾਹਿਬ ਸਾਡੀ ਤਾਰੀਖ ਦੁਆ ਰਹੇ। ਸੰਤਾ ਕਰਿਆ ਕਰੋ, ਮੱਥਾ ਟਿਕਿਆ ਕਰੋ, ਸਰਕਾਰ ਰੱਖੋ ਆਪਣੇ ਮਨ ਵਿੱਚ। ਇਹ ਸੋਚਿਆ ਹੋਇਆ ਕਿ ਇਹ ਕੇਸੀ ਨਿਸ਼ਾਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬਖਸ਼ਿਸ਼ਾਂ ਵਾਲੇ ਪੰਥ ਨੇ, ਤੈਨੂੰ ਉੱਚਾ ਚਲਾਉਣ ਵਾਸਤੇ ਖੂਨ ਦੇ ਦਰਿਆ ਤਰੇ। ਸਿੰਘ ਸ਼ਹੀਦ ਹੋ ਗਏ, 5 ਮਾਰਚ ਦਾ ਕਤਲ ਖਤਮ ਹੋਇਆ। 100 ਸਿੰਘ ਵਿੱਚੋਂ ਇੱਕ ਨੇ ਵੀ ਧਰਮ ਨਹੀਂ ਕਿਹਾ ਗਿਆ। ਤੇ ਮੈਂ ਉਹਨਾਂ ਨੂੰ ਕੀ ਕਹਾਂ ਜਿਹੜੇ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਹੱਥ ਵਿੱਚ ਕੈਂਚੀ ਫੜ ਕੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਸਿੱਖੀ ਕਤਲ ਕਰਦੇ ਨੇ, ਮੈਂ ਉਹਨਾਂ ਨੂੰ ਕੀ ਆਖਾਂ? ਸੰਭਲੋ ਸਿੰਘੋ, ਆਉਣ ਵਾਲੀਆਂ ਪੀੜ੍ਹੀਆਂ ਦੀ ਜਾਮਨੀ ਸਾਡੇ ਹੱਥਾਂ ਵਿੱਚੋਂ ਨਿਕਲ ਕੇ ਜਾਣੀ। ਜੇ ਅਸਾਂ ਸਿੱਖੀ ਕਾਇਮ ਨਾ ਰੱਖੀ, ਇਹ ਗੁਰੂ ਗੋਬਿੰਦ ਸਿੰਘ ਦੇ ਨੌ ਨਿਹਾਲਾਂ ਦਾ ਡੁੱਲਿਆ ਹੋਇਆ ਖੂਨ ਵਿਅਰਥ ਚਲਾ ਜਾਏ। ਆਪਣੇ ਵਿਰਸੇ ਨੂੰ ਸਾਂਭ ਕੇ ਰੱਖਣ ਵਾਲੀਆਂ ਕੌਮਾਂ ਹੀ ਮਾਣ ਪ੍ਰਾਪਤ ਕਰਿਆ ਕਰਦੀਆਂ ਨੇ। ਖੈਰ, ਮਜ਼ਮੂਨ ਬਾਕੀ ਰਹਿੰਦਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਵੀ ਉੱਠ ਕੇ ਨਾ ਜਾਇਓ। ਮੈਨੂੰ ਲੱਗਦਾ ਕਿ ਤੁਹਾਡੇ ਚੋਂ ਕੋਈ ਨਹੀਂ ਜਾ ਰਿਹਾ। ਜਦੋਂ ਤੁਹਾਨੂੰ ਨੀਂਦ ਆਉਣ ਲੱਗੇ ਮੈਨੂੰ ਦੱਸ ਦਿਓ, ਮੈਂ ਸਮਾਪਤ ਕਰ ਰਿਹਾ। ਤੋ ਮੈਂ ਜ਼ਿਕਰ ਕਰ ਰਿਹਾ ਸੀ, 100 ਸਿੰਘ ਸ਼ਹੀਦ ਹੋਏ। ਸਰਬਰਾ ਖਾਨ ਗਿਆ ਬਾਦਸ਼ਾਹ ਨੂੰ ਮਿਲਿਆ, ਉਸ ਰਿਪੋਰਟ ਪੁੱਛੀ ਕਿ ਸਰਬਰਾ ਖਾਨ, ਅੱਜ 100 ਸਿੰਘ ਤੋਂ ਕਤਲ ਕਰਨ ਵਾਸਤੇ ਤੈਨੂੰ ਦਿੱਤਾ ਗਿਆ ਸੀ, ਉਹ ਚੋਂ ਕਿੰਨਿਆਂ ਨੇ ਮੁਸਲਮਾਨ ਹੋਣਾ ਪ੍ਰਵਾਨ ਕੀਤਾ? ਸ਼ਰਮਿੰਦਾ ਹੋਇਆ, ਬੜੀ ਤਰਸ ਭਰੀ ਬੋਲੀ ਵਿੱਚ ਕਹਿਣ ਲੱਗਾ, ਬਾਦਸ਼ਾਹ ਆਲਮ, ਸ਼ਹਿਨਸ਼ਾਹ ਹਿੰਦ, ਮੈਂ ਕਿਸੇ ਇੱਕ ਸਿੱਖ ਨੂੰ ਵੀ ਉਹਦੇ ਧਰਮ ਤੋਂ ਨਹੀਂ ਦੇਖ ਸਕਿਆ। ਬਾਦਸ਼ਾਹ ਕਹਿੰਦਾ ਹੈ, ਤੂੰ ਲਾਲਚ ਨਹੀਂ ਦਿੱਤਾ, ਤੂੰ ਉਹਨਾਂ ਨੂੰ ਦਾਵਾ ਨਹੀਂ ਦਿੱਤਾ। ਕਹਿੰਦਾ, ਦਾਵਾ ਤੇ ਆਪਣੇ 100 ਦਾ 100 ਸਿੰਘ ਆਪਣਾ ਸੀਸ ਕਟਵਾ ਗਿਆ, ਪਰ ਉਹਨਾਂ ਨੇ ਸਿਰ ਨੀਵਾਂ ਨਹੀਂ ਕੀਤਾ। ਯਾਦ ਰੱਖੋ, ਜਿਹੜੀਆਂ ਕੌਮਾਂ ਝੁਕ ਜਾਣ ਉਹ ਖਤਮ ਹੋ ਜਾਂਦੀਆਂ, ਜਿਹੜੀਆਂ ਕੌਮਾਂ ਝੁਕਣ ਨਾ ਪਰ ਟੁੱਟ ਜਾਣ ਉਹ ਮੋਈਆਂ ਵੀ ਉੱਠ ਪੈਂਦੀਆਂ। ਜ਼ਿੰਦਗੀ ਦੀ ਇਹ ਨਿੱਕੀ ਜੀ ਕਹਾਣੀ ਨਹੀਂ, ਇਹ ਜ਼ਿੰਦਗੀ ਦੀ ਵੱਡੀ ਦਾਸਤਾਨ ਹੈ। ਝੁਕਣਾ ਨਹੀਂ, ਟੁੱਟ ਜਾਣਾ ਮਨਜ਼ੂਰ ਹੈ। ਅਰਥ ਦੇ ਆਉਣ ਨਾਲ ਜੀਣ ਵਾਲੀਆਂ ਹੀ ਕੌਮਾਂ ਦੁਨੀਆਂ ਉੱਤੇ ਮਾਣ ਪ੍ਰਾਪਤ ਕਰਿਆ ਕਰਦੀਆਂ। ਖਾਲਸਾ ਜੀ, ਅਗਲੇ ਦਿਨ ਵੀ ਕਤਲ ਸ਼ੁਰੂ ਹੋਇਆ, ਉਹਨੂੰ ਅਗਲੇ ਦਿਨ, 3 ਦਿਨ ਲੰਘ ਗਏ। ਇੱਕ ਵਾਹਦਾ ਹੀ ਲੱਖੀ ਮਾਂ ਆਪਣੀ ਨੂੰਹ ਨੂੰ ਨਾਲ ਲੈ ਕੇ, ਜਿਹਨੂੰ ਵਿਆਹ ਕੇ ਉਹਦਾ ਪੁੱਤਰ ਅਜੇ ਘਰ ਨਹੀਂ ਸੀ ਲੈ ਕੇ ਆਇਆ, ਸੱਤਵੀਂ ਕੀਤੀ ਜਦੋਂ ਲੱਕੜੀਆਂ ਖਾਨ ਦੀਆਂ ਫੌਜਾਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਮਾਂ ਦੀ ਸਦਰ ਵਿੱਚ ਇਹ ਰਹਿ ਗਈ ਨੂੰਹ ਪੁੱਤੇ ਸਿਰ ਤੋਂ ਦੀ ਪਾਣੀ ਮਾਰ ਕੇ ਪੀਣ ਦੀ। ਉਸ ਵਿਚਾਰੀ ਨੂੰਹ ਨੂੰ ਜਿਹਨੇ ਆਪਣੇ ਪਤੀ ਦਾ ਮੂੰਹ ਵੀ ਨਹੀਂ ਸੀ ਦੇਖਿਆ, ਉਸਨੂੰ ਨਾਲ ਲੈ ਕੇ ਵਿਚਾਰੀ ਮੰਜ਼ਲ ਮਾਰ ਕੇ ਮਾਝੇ ਦੀ ਧਰਤੀ ਵਿੱਚੋਂ, ਮਜੀਠੇ ਪਿੰਡ ਵਿੱਚੋਂ ਦਿੱਲੀ ਪਹੁੰਚੀ। ਇੱਕ ਮਨ ਵਿੱਚ ਆਸ ਲੈ ਕੇ ਕਿ ਵੱਡੇ ਖਾਜਾ ਅਬਦੁੱਲਾ, ਜਿਹੜਾ ਪ੍ਰਾਈਮ ਮਿਨਿਸਟਰ ਹੈ ਹਿੰਦੁਸਤਾਨ ਦਾ, ਬਾਦਸ਼ਾਹ ਫਰਕੀਰ ਦਾ ਵੱਡਾ ਵਜ਼ੀਰ, ਉਹ ਮਜੀਠੇ ਦੇ ਰਹਿਣ ਵਾਲਾ ਹੈ, ਪ੍ਰਸੰਨ ਚੰਦ ਉਹਦਾ ਨਾਮ। ਤੇ ਇਹ ਉਸ ਪਿੰਡੋਂ ਗਈ ਹੈ ਤੇ ਮੇਰੇ ਪਿੰਡ ਦਾ ਵੱਡਾ ਵਜ਼ੀਰ ਹੈ, ਮੈਂ ਉਹਨੂੰ ਮਿਹਨਤ ਕਰਾਵਾਂਗੀ, ਸਿਫਾਰਿਸ਼ ਕਰਵਾ ਕੇ ਮੈਂ ਆਪਣੇ ਬੱਚੇ ਦੀ ਜਾਨ ਬਚਾ ਲਵਾਂ। ਹੁਣ ਮੈਂ ਤੁਹਾਨੂੰ ਇੱਕ ਸਟਾਡੀਆਂ ਦਾ ਇੱਕ ਹੋਰ ਕਲਾਸੀਕਲ ਰਾਗ ਸੁਣਾਉਣਾ ਲੱਗਾ, ਇਹਨੂੰ ਕਹਿੰਦੇ ਨੇ ਸੱਤੀ। ਪੂਰੀ ਦੁਨੀਆ ਇਸ ਮਿਹਨਤ ਦੇ ਨਾਮ ਬਹੀਏ, ਮਾਂ ਪੋਤੀ ਹੈ ਬਾਦਸ਼ਾਹ ਬਖਸ਼ੀਰ ਦੀ ਭਰੀ ਹੋਈ ਕਚਹਿਰੀ ਵਿੱਚ ਪਾ ਕੇ ਗਲ ਵਿੱਚ ਪੱਲਾ ਜੋੜ ਕੇ ਦੋਵੇਂ ਆਪ ਅੱਖਾਂ ਚੋਂ ਕੇਸ ਕੀ ਅਥਰੂ ਬਾਦਸ਼ਾਹ ਦੇ ਸਾਹਮਣੇ ਆਪਣੇ ਪੁੱਤਰ ਦੀ ਜ਼ਿੰਦਗੀ ਬਚਾਉਣ ਵਾਸਤੇ

0: ਬੰਦਾ ਬਹੁਤ ਕੁਝ ਗਵਾ ਲੈਂਦਾ, ਮਾਨਤਾ ਵਾਲਾ ਬੰਦਾ ਬਹੁਤ ਦੂਰ ਖਿੜ ਕੇ ਚਲੇ ਜਾਂਦਾ। ਮਾਂ ਨੇ ਬੇਨਤੀ ਕੀਤੀ, ਸ਼ਹਿਨਸ਼ਾਹ ਮੇਰਾ ਪੁੱਤਰ ਸਿੱਖ ਨਹੀਂ, ਸਿੱਖਾਂ ਦੀ ਕੈਦ ਵਿੱਚ ਸੀ, ਤੂੰ ਸਿੱਖ ਬਣ ਕੇ ਸਿੱਖ ਸਮਝ ਕੇ ਲੈ ਆਉਂਦਾ। ਇਤਿਹਾਸਕ ਇੱਕ ਨੁਕਤਾ ਇੱਥੇ ਸਾਫ਼ ਕਰਨਾ ਚਾਹੁੰਦਾ ਹਾਂ ਕਿ ਕੀ ਵਜ੍ਹਾ ਬਾਦਸ਼ਾਹ ਨੂੰ ਨਹੀਂ ਸੀ ਦਿਸਦਾ, ਫਰਕੀਰ ਨੂੰ ਨਹੀਂ ਸੀ ਦਿਸਦਾ, ਦਿੱਲੀ ਦੇ ਸਿਟੀ ਮੈਜਿਸਟ੍ਰੇਟ ਨੂੰ ਨਹੀਂ ਸੀ ਪਤਾ ਲੱਗਦਾ ਕਿ ਇਹ ਸਿੱਖ ਹੈ ਕਿ ਹਿੰਦੂ ਹੈ। ਵੇਖਣ ਵਿੱਚ ਕੋਈ ਫਰਕ ਨਹੀਂ, ਸੱਚਮੁੱਚ ਕੋਈ ਫਰਕ ਨਹੀਂ। ਸਨ 1712 ਤੋਂ ਪਹਿਲਾਂ ਸਿੱਖ ਤੇ ਹਿੰਦੂ ਦੀ ਪਛਾਣ ਕੋਈ ਨਹੀਂ, ਕੇਵਲ ਇੰਨੀ ਪਛਾਣ ਸੀ ਕਿ ਸਿੱਖ ਗਾਤਰੇ ਤਲਵਾਰ ਪਹਿਨਦਾ ਸੀ, ਕਿਰਪਾਨ ਰੱਖਦਾ ਸੀ, ਅੰਮ੍ਰਿਤ ਛਕਦਾ ਸੀ, ਇਸ਼ਾਰਾ ਪਾਉਂਦਾ ਸੀ, ਪੰਜ ਕਕਾਰੀ ਲਹਿਰ ਰੱਖਦਾ ਸੀ। ਕਰ ਰਿਹਾ ਸੀ ਕਿ ਮਾਂ ਨੇ ਕਿਹਾ ਕਿ ਮੇਰਾ ਪੁੱਤ ਹਿੰਦੂ ਹੈ ਸਿੱਖ ਨਹੀਂ, ਤੇ ਮੇਰਾ ਸਵਾਲ ਸੀ ਕਿ ਬਾਦਸ਼ਾਹ ਨੂੰ ਨਹੀਂ ਸੀ ਦਿਸਦਾ, ਨਹੀਂ ਸੀ ਦਿਸਦਾ, ਕਿਉਂਕਿ ਸਨ 1712 ਤੋਂ ਪਹਿਲਾਂ ਹਿੰਦੂ ਕੇਸਾਧਾਰੀ ਸੀ, ਪੰਜਾਬ ਦਾ ਕੋਈ ਹਿੰਦੂ ਕੇਸ ਨਹੀਂ ਸੀ ਮਨਾਉਂਦਾ, ਪਗੜੀ ਬੰਨਦਾ ਸੀ ਸਿਰ ਤੇ, ਦਸਤਾਰ ਸਜਾਉਂਦਾ ਸੀ, ਸਿਰਫ ਅੰਮ੍ਰਿਤ ਨਹੀਂ ਸੀ ਛਕਦਾ। ਦੇਖਣ ਵਿੱਚ ਸਿੱਖ ਤੇ ਹਿੰਦੂ ਦੀ ਦਾਤ ਵਿੱਚ ਕੋਈ ਫਰਕ ਨਹੀਂ। 1712 ਵਿੱਚ ਆਪਣੇ ਅੰਤਲੇ ਸਾਲ ਵਿੱਚ ਬਹਾਦਰ ਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਸਿੱਖਾਂ ਨਾਲ ਅਮੀਨਗੜ੍ਹ ਵਿੱਚ ਲੜਿਆ। ਇਹ ਅਮਾਏ ਤੋਂ ਅਗਲੇ ਬੰਨੇ, ਅੱਜ ਉਹ ਰੇਲਵੇ ਸਟੇਸ਼ਨ ਦੀ ਹੈ, ਉਹਦਾ ਨਾਂ ਅਮੀਨ। ਇੱਥੇ ਇੱਕ ਲੜਾਈ ਹੋਈ ਜਿਹਦੇ ਚ ਸਿੰਘ ਜਿੱਤੇ ਤੇ ਸਰਕਾਰੀ ਫੌਜਾਂ ਹਾਰੀਆਂ। ਬਹਾਦਰ ਸ਼ਾਹ ਨੇ ਪੁੱਛਿਆ, ਵਜ੍ਹਾ ਕੀ ਹੈ, ਤੁਸੀਂ ਕਿਉਂ ਹਾਰੇ ਹੋ? ਤੇ ਜਰਨੈਲ ਨੇ ਆਪਣੀ ਕਮਜ਼ੋਰੀ ਤੇ ਪਰਦਾ ਪਾਉਂਦੇ ਆਖਿਆ, ਜਾਂ ਆਪਣਾ ਗੱਲ ਇਹ ਹੈ ਕਿ ਸਾਡੀ ਫੌਜ ਵਿੱਚ ਬਹੁਤ ਸਾਰੇ ਹਿੰਦੂ ਨੇ, ਉਹਨਾਂ ਦਾ ਸਿੱਖਾਂ ਨਾਲ ਚਿਹਰਾ ਮੋਹਰਾ ਬੋਲ ਚਾਲ ਕੱਦ ਕਾਂਡ ਸਭ ਕੁਝ ਲੱਗਦਾ ਹੈ। ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਦੁਸ਼ਮਣ ਕੌਣ ਹੈ ਤੇ ਦੋਸਤ ਕੌਣ ਹੈ। ਇਸ ਵਾਸਤੇ ਅਸੀਂ ਉਹ ਕੁਝ ਨਹੀਂ ਕਰ ਸਕੇ ਜੋ ਸਾਨੂੰ ਕਰਨਾ ਚਾਹੀਦਾ। ਬਾਦਸ਼ਾਹ ਨੇ ਹੁਕਮ ਦਿੱਤਾ ਉਸ ਲੜਾਈ ਤੋਂ ਪਿੱਛੋਂ ਕਿ ਜਿਹੜੇ ਹਿੰਦੂ ਸਰਕਾਰੀ ਮੁਲਾਜ਼ਮਤ ਵਿੱਚ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਆਪਣੇ ਕੇਸ ਮਨਾਉਣੇ ਪੈਣਗੇ। ਔਰ ਇਤਿਹਾਸ ਕੋਲ ਹੈ ਕਿ ਤਰਾਵਣੀ ਤੋਂ ਲੈ ਕੇ ਅਮੀਨਗੜ੍ਹ ਦੇ ਇਲਾਕੇ ਵਿੱਚ ਕੋਈ ਹਿੰਦੂ ਅਜਿਹਾ ਨਹੀਂ ਸੀ ਜਿਹੜੀ ਜ਼ਬਰਦਸਤੀ ਜੀ ਦੀ ਦਾੜੀ ਨਹੀਂ ਮੰਨੀਗੀ। ਬਜ਼ਾਰਾਂ ਵਿੱਚ ਨਾਈ ਉਸਰੇ ਲੈ ਕੇ ਤੇ ਹਿੰਦੂਆਂ ਦੀਆਂ ਦਾੜੀਆਂ ਤੱਕਦੇ ਫਿਰਦੇ ਸਨ, ਮੁੰਨਦੇ ਫਿਰਦੇ ਸਨ। ਇਸ ਘਟਨਾ ਨੂੰ ਬਹੁਤਾ ਚਿਰੀ ਸੀ ਹੋਇਆ, ਅਜੇ ਦਾ ਅਸਰ ਬਹੁਤਾ ਉਰਲੇ ਇਲਾਕੇ ਮਾਝੇ ਦੇ ਇਲਾਕੇ ਵਿੱਚ ਨਹੀਂ। ਉਸ ਵੇਲੇ ਤੱਕ ਵੀ ਮਾਝੇ ਵਿੱਚ ਰਹਿਣ ਵਾਲਾ ਹਿੰਦੂ ਕੇਸਰ ਦਾ ਹੈ। ਤੇ ਮਾਂ ਨੇ ਇਸ ਨੂੰ ਇੱਕ ਬਹਾਨਾ ਸਮਝਿਆ, ਉਸਨੇ ਆਖਿਆ, ਬਾਦਸ਼ਾਹ ਸਲਾਮਤ, ਮੇਰਾ ਬੱਚਾ ਸਿੰਘ ਨਹੀਂ, ਇਹਨੂੰ ਛੱਡ ਦਿਓ। ਬਾਦਸ਼ਾਹ ਨੂੰ ਕੁਝ ਖੁਸ਼ੀ ਹੋਈ ਇਸ ਗੱਲ ਦੀ ਕਿ ਘੱਟੋ ਘੱਟ ਉਹਨਾਂ ਸਿੱਖਾਂ ਵਿੱਚੋਂ ਇੱਕ ਅੱਧੇ ਜਿਹਾ ਜ਼ਰੂਰ ਨਿਕਲਿਆ ਨਾ ਜਿਹੜਾ ਆਪਣਾ ਧਰਮ ਤਿਆਗਣ ਵਾਸਤੇ ਤਿਆਰ ਹੈ। ਉਹਨੇ ਕਹਿੰਦਾ, ਦੁਨੀਆਂ ਦੇ ਸਾਹਮਣੇ ਸੱਚਾ ਤੋਂ ਸੱਚਾ ਦਾ ਵੀ ਇੱਕ ਸਿੱਖ ਜ਼ਰੂਰ ਹੈ ਗਿਆ ਸੀ 700 ਵਿੱਚੋਂ। ਪਰ ਉਹਨਾਂ ਵਿੱਚ ਫਕੀਰ ਨੇ ਆਪਣੀ ਮੋਹਰ ਲਾਈ, ਦਸਤਖਤ ਕੀਤੇ ਨੇ, ਸਰਦਾਰ ਖਾਨ ਦੀ ਸੇਵਾ ਵਿੱਚ ਤੇਜ਼ ਘੋੜ ਸਵਾਰ ਨੂੰ ਭੇਜਿਆ ਕਿ ਜੇ ਉਹ ਬੱਚਾ ਜਿਉਂਦਾ ਹੈ, ਇਸ ਮਾਂ ਦਾ ਜੇ ਕਤਲ ਨਹੀਂ ਕੀਤਾ ਗਿਆ, ਉਹਨੂੰ ਪੁੱਛ ਲਓ, ਉਹਦੇ ਬਿਆਨ ਲਓ, ਜੇ ਉਹ ਕਹਿੰਦੇ ਮੈਂ ਸਿੰਘ ਨਹੀਂ, ਉਹਨੂੰ ਛੱਡ ਦਿਓ, ਆਜ਼ਾਦ ਕਰ ਦਿਓ, ਇੱਜ਼ਤ ਨਾਲ ਤੋਰੋ, ਖਰਚਾ ਦੇ ਕੇ ਤੋਰੋ। ਦੇਵ ਨੇ ਇਸ ਨਾਲ ਜਿਸ ਤਰ੍ਹਾਂ ਮਾਂ ਔਰ ਇਹ ਆਪਣੀ ਨੂੰਹ ਨੂੰ ਨਾਲ ਲੈ ਕੇ ਕਤਲਗਾਹ ਵਿੱਚ ਆਈ, ਇਹਦਾ ਪੁੱਤਰ ਗੋਡੇ ਟੇਕ ਕੇ ਆਪਣੀ ਗਰਦਨ ਝੁਕਾ ਕੇ ਜਲਾਦ ਦੀ ਤਲਵਾਰ ਦਾ ਵਾਰ ਕਰਨ ਵਾਸਤੇ ਤਿਆਰ ਸੀ। ਜਲਾਦ ਦੀ ਤਲਵਾਰ ਉੱਥੇ ਚੁੱਕੀ ਸੀ, ਉਹ ਚੁੱਕੀ ਸੀ, ਮਾਂ ਨੇ ਡਾਡਾ ਮਾਰੀਆਂ, ਨਾ ਕਤਲ ਕਰਿਓ ਮੇਰੇ ਬੱਚੇ ਨੂੰ, ਮੈਂ ਜਿਹੜੀ ਅੱਜ ਦਾ ਹੁਕਮ ਲੈ ਕੇ ਆਈ। ਫਕੀਰ ਨੇ ਜਿਹੜਾ ਪਰਵਾਨਾ ਭੇਜਿਆ ਉਸਨੂੰ ਪੜ੍ਹਿਆ, ਸਿਟੀ ਮੈਜਿਸਟ੍ਰੇਟ ਨੇ ਉਸਨੇ ਜਲਾਦ ਨੂੰ ਰੋਕਿਆ, ਰੱਖਿਆ ਤਾਂ ਨੌਜਵਾਨ ਨੂੰ ਜਾ ਕੇ ਖਾਇਆ ਪਰਵਾਨਾ ਪੜ੍ਹ ਕੇ ਤਸੱਲੀ ਕਰਕੇ ਵੀ ਬਾਦਸ਼ਾਹ ਰਹੀ, ਉਹਦੀ ਮੋਹਰ ਹੈ, ਉਹਦੇ ਦਸਤਖਤ ਨੇ। ਉਠਾ ਕੇ ਕਹਿਣ ਲੱਗਾ, ਨੌਜਵਾਨ ਤੂੰ ਬੜਾ ਹੀ ਖੁਸ਼ਕਿਸਮਤ ਹੈ, ਵਾਹ।
1: Thank you.

अमृत नाम सदा मन मीठा शब्द पावे कोई।

Right.

Thank you.

Thank you.

Thank you.

ਅਲੱਖ ਨਾ ਜਾਈ ਲੱਗਿਆ ਮੇਰਾ ਪ੍ਰਭ ਅਲੱਖ ਨਾ ਜਾਈ ਲੱਗਿਆ ਮੇਰਾ ਪ੍ਰਭ ਅਲੱਖ ਨਾ ਜਾਈ ਲੱਗਿਆ।

जिस संग हार जाते हैं।

गुण गाई बेअंत

जब जब जीवा साथ गोरे ना।

Thank you.

ਅੱਜ ਗੁਰੂ ਕਲਗੀ ਧਰ ਪਿਤਾ ਦਾ ਇੱਕ ਸੇਵਕ ਮਾਹੀ ਨੂਰਾ ਮਾਛੀ ਵਾਲੇ ਦੇ ਜੰਗਲਾਂ ਵਿੱਚ ਸਤਿਗੁਰਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਦੀਵਾਨ ਸਜਿਆ ਹੋਇਆ ਅੱਜ ਕਲਗੀ ਧਰ ਪਿਤਾ ਨੂੰ ਬਾਬੂ ਕੀ ਤਲਵੰਡੀ ਕੁਝ ਸਿੰਘ ਉੱਠ ਕੇ ਕਹਿ ਰਹੇ ਨੇ ਕਿ ਦਾਦਾ ਤੁਹਾਨੂੰ ਸਿੱਖ ਪੰਥ ਤੋਂ ਆਪਣਾ ਸਾਰਾ ਪਰਿਵਾਰ ਵਾਰ ਕੇ ਕੀ ਮਿਲਿਆ। ਸਤਿਗੁਰੂ ਕੀ ਕਹਿ ਰਹੇ ਨੇ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Omkar Satnam Karta Purukh Nirbhau Nirvair Akal Murat अजूनीसैभं गुरुप्रसाद मुखुश्रे शास्त्र खट पिंग ग्रंथ जाए अंध लखे बधुरो सुने जो काल कृपा कराए। ਸਨਮਾਨਯੋਗ ਗੁਰੂ ਰੂਪ ਸਾਧਨ ਜੀ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਜ਼ੀਮ ਰਚਨਾ, ਉਸ ਦੇ ਆਧਾਰ ਤੇ ਦਾਸ ਦੋ ਪੰਕਤੀਆਂ ਦੀ ਵਿਚਾਰ ਆਪ ਜੀ ਦੇ ਸਾਹਮਣੇ ਰੱਖ ਰਿਹਾ। ਰੇ ਮਨ ਐਸੋ ਕਰ ਸਨੇ ਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਪ੍ਰਥਮ ਮੈਂ ਹੁਣ ਅਰਜ ਕਰਾਂ, ਨਿਰਾਸ਼ ਕੌਣ ਹੁੰਦਾ ਹੈ, ਉਦਾਸ ਕੌਣ ਹੁੰਦਾ ਹੈ? ਕਿਉਂਕਿ ਭੂਮਿਕਾ 'ਚ ਕਈ ਦਫ਼ਾ ਸਮਾਂ ਚਲਾ ਜਾਂਦਾ, ਤਾਂ ਬੁਨਿਆਦੀ ਗੱਲ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਨਿਰਾਸ਼ਾ, ਉਦਾਸ ਹੋ ਜਾਣਾ ਐਵੇਂ ਫਿਜ਼ੂਲ ਨਾ ਸਮਝਣਾ। ਪਸ਼ੂ ਉਦਾਸ ਨਹੀਂ ਆਉਂਦੇ, ਪਸ਼ੂ ਨਿਰਾਸ਼ ਵੀ ਨਹੀਂ ਆਉਂਦੇ, ਕਿਉਂਕਿ ਸੋਚਦੇ ਨੇ, ਵਿਚਾਰਦੇ ਨੇ, ਅਕਲ ਤੋਂ ਥੱਲੇ ਜੀ ਰਹੇ ਨੇ। ਅਕਲ ਦੇ ਤਲ 'ਤੇ ਜੀਣ ਵਾਲਾ ਬੰਦਾ, ਥੋੜ੍ਹਾ ਜਿਹਾ ਵੀ ਸੋਚ ਵਿਚਾਰ ਦੇ ਤਲ 'ਤੇ ਜੀਣ ਵਾਲਾ, ਅਗਰ ਉਸਦੀ ਅਕਲ ਮਹਾਨ ਹੋ ਗਈ ਹੈ, ਸੋਚਣਾ ਮਹਾਨ ਹੋ ਗਿਆ, ਅਜ਼ੀਮ ਹੋ ਗਿਆ, ਦੁਨੀਆ ਛੋਟੀ ਅਤੇ ਬੇਮੈਨੀ ਹੋ ਗਈ ਹੈ, ਉਦਾਸ 'ਤੇ ਹੋ ਜਾਏਗਾ, ਨਿਰਾਸ਼ 'ਤੇ ਹੋ ਜਾਏਗਾ। ਜਾਂ ਦੁਨੀਆ ਨੇ ਕੋਈ ਐਸੀ ਸੱਟ ਮਾਰੀ ਹੈ, ਐਸੀ ਚੋਟ ਲੱਗੀ ਹੈ ਉਸਨੂੰ ਦੁਨੀਆ ਤੋਂ ਹੀ, ਨਿਰਾਸ਼ 'ਤੇ ਹੋ ਜਾਏਗਾ, ਉਦਾਸ 'ਤੇ ਹੋ ਜਾਏਗਾ। ਜਾਂ ਫਿਰ ਗੁਰੂ ਦੇ ਸ਼ਬਦ ਨੇ ਐਸੀ ਚੋਟ ਕੀਤੀ ਹੈ, ਕੀਰਤਨ ਸੁਣਦੇ ਆਇਆ ਪੰਕਤੀ ਚੋਟ ਕਰ ਗਈ, ਪਾਠ ਕਰਦੇ ਆਇਆ ਸ਼ਬਦ ਚੋਟ ਕਰ ਗਿਆ, ਵਾਹਿਗੁਰੂ ਵਾਹਿਗੁਰੂ ਜਪਦੇ ਆ ਇਹ ਵਾਹਿਗੁਰੂ ਸ਼ਬਦ ਹੀ ਚੋਟ ਕਰ ਗਿਆ, ਉਦਾਸ 'ਤੇ ਹੋ ਜਾਏਗਾ, ਨਿਰਾਸ਼ 'ਤੇ ਹੋ ਜਾਏਗਾ। ਅਜੇ ਤੱਕ ਵੀ ਜੀਵਨ ਦੀ ਆਸਾ, ਸੰਸਾਰ ਦੀ ਆਸਾ, ਔਰ ਜੀ ਰਿਹਾ ਆਸਾਵਾਂ ਦੇ ਇਕੱਠ ਦੇ, ਇਸਦੀ ਅਕਲ ਬਹੁਤ ਛੋਟੀ ਹੈ। ਇਹ ਸਤਸੰਗੀ ਨਹੀਂ, ਅਗਰ ਸਤਸੰਗੀ ਹੈ ਤਾਂ ਸਰੋਤਾ ਨਹੀਂ, ਅਗਰ ਸਰੋਤਾ ਹੈ ਤਾਂ ਅਜੇ ਗੁਰੂ ਦੇ ਸ਼ਬਦ ਨੇ ਇਸਨੂੰ ਚੋਟ ਨਹੀਂ ਕੀਤੀ। ਜੀ ਰਿਹਾ ਦੁਨੀਆ ਦੇ, ਅਜੇ ਇਸਨੇ ਦੁਨੀਆ ਤੋਂ ਵੀ ਚੋਟ ਨਹੀਂ ਖਾਧੀ, ਉਦਾਸ ਨਹੀਂ ਹੈ, ਨਿਰਾਸ਼ ਨਹੀਂ ਹੈ। ਜਾਂ ਮੈਂ ਇੰਜ ਬਿਆਨ ਕਰਾਂ, ਦੁਨੀਆ 'ਚ ਨਿਰਾਸ਼ ਅਤੇ ਉਦਾਸ ਉਹੀ ਆਉਂਦੇ ਨੇ ਜਿਨ੍ਹਾਂ ਨੇ ਦੁਨੀਆ ਤੋਂ ਚੋਟ ਖਾਧੀ ਹੈ। ਜਾਂ ਮਹਾਂਪੁਰਸ਼ਾਂ ਦਾ ਕੋਈ ਬੋਲ ਗੁਰੂ ਦੀ ਬਾਣੀ ਚੋਟ ਕਰ ਗਈ ਹੈ, ਜਾਂ ਫਿਰ ਆਪਣੀ ਅਕਲ ਚੋਟ ਕਰ ਗਈ ਹੈ। ਅਕਲ ਤੋਂ ਚੋਟ ਖਾ ਕੇ ਲੋਕ ਨਿਰਾਸ਼ ਉਦਾਸ ਹੋਏ ਨੇ, क्योंकि दुनिया छोटी हो जाती है, दुनिया बेमैनी हो जाती है। दुनिया के तमाम चोटी के दार्शनिक विचारक फिलोसफर कवि साहित्यकार उदास से निराश होकर जींदे ने। उन्हां दीयां रचनावां पढ़ो तो दंग रह जाओगे। दास दे सुमित्र ने गगन साहब करके जिन्होंने पंजाबी का बड़ा इतिहास लिखा है, गुरबाणी की बड़ी विचार लिखी है, पंजाबी यूनिवर्सिटी ने उन्होंने बड़े बड़े अवार्ड दिते ने, पंजाबी साहित्य रतन इस तरह का लकब दिता है। बेचारे की दोवें किडनियां फेल हो गई, बीमार है, कैलीफोर्निया मिलन गए थे। तो मैं इस तरह मैं गालबन 20 साल तो उस पुरुष को निराश से उदास देख रहा, अकलमंद बड़ा, सहना बड़ा, सब कुछ तो निराश, सब कुछ तो उदास। कई दफा रोंदा होया मैं कहता है, गैनी जी किस लिए जी रही है, क्यों जी रहे हैं? हैरानगी आती है जे आखा इसलिए जी रहे हैं तो मैनू इंज प्रतीत आता है जिमें सूरज अंधेरे लिए जी रहा हो, जैसे मोती रेत लिए जी रहा हो, जैसे हंस गंदगी लिए जी रहा हो, जैसे कोयल बेसुरी आवाज लिए जी रही हो। की है जगत में कुछ भी नहीं, कुछ भी नहीं। उन्हों मैं उदास देखिया, निराश देखे तो मैं उदाहरण देता पाया, दुनिया के चोटी के दार्शनिक विचारक फिलोसफर उदास देखे गए, निराश देखे गए। मैं फिलिपाइन मनीला तो उन्होंने एक चिट्ठी लिखी थी, वो पढ़ के मैनू उन्होंने दसिया भी मैं 6 महीने रोंदा रहा। जब साल बाद मिलना होया तो उस चिट्ठी का जिक्र किया, कहने लगे जख्म अजे बाकी ने और ये चिट्ठी मैनू 6 महीने रुलांदी रही। तो स्वाभाविक सामने आ गई है, मैं अर्ज कर रहे हैं क्योंकि बचपन तो मेरा हिरदा कवि रहा है, शायरी उर्दू च मैं उन्होंने एक नज़म लिखी थी और उससे जिंदगी की हकीकत, हर एक रंज में राहत है आदमी के लिए। कितनी मेरी मजबूरी है क्योंकि नवी जनरेशन नवी पनीरी उर्दू फारसी नहीं समझती, पर पुराने बुजुर्गों के पल्ले जरूर कुछ पाएगा। हर एक रंज में राहत है आदमी के लिए, प्याम में मौत भी मौजज़ा है जिंदगी के लिए, प्याम में मौत भी मौजज़ा है जिंदगी के लिए। चमन के फूल तो हर एक को नहीं मिलते, चमन के फूल तो हर एक को नहीं मिलते, बहार आती है लेकिन किसी किसी के लिए, बहार आती है लेकिन किसी किसी के लिए। उन्हीं का शीशा है दिल चूर चूर होके रहा, उन्हीं का शीशा है दिल चूर चूर होके रहा। तड़प रहे थे जो दुनिया में दोस्ती के लिए, हमारे बाद अंधेरा रहेगा महफिल में, बहुत चराग जलाओगे रोशनी के लिए। मैनू कहन लगा मेरिया अपनिया ही लिखता ने मैनू तड़पाया है, मैनू अपनिया ही सोचनिया ने मैनू तड़पाया है। मेरे बल्दी इस भट्ठी विच बालण तुसीं भी पाया, खंडे में 6 महीने रोंदा रहा। हालांकि देखा जाए ठीक है, सब कुछ बच्चे ने, परिवार है, धन है, संपदा है, और पिछों कानपुर पहुंची संपन्न घराना, लेकिन कहिंदा कुछ भी नहीं, कुछ भी नहीं, कुछ भी नहीं। उदास, निराश। मैं एक उदाहरण दे रहा हूं, जितना सियाणा बंदा होगा, जितना सूझवान होगा, अकल दे तल ते जीण वाला होगा, दुनिया छोटी हो जाएगी। सिर्फ छोटी नहीं हो जाएगी, बच्चे का खिडौना हो जाएगी। तो खिडौणियां नाल किवें खेडे, किस तरह खेडे? जैसे मैं कल अर्ज की थी, गालिब कहिंदे जे सब कुछ बच्चियां दा खिडौना है, मैं किस तरह खेडा? मैं नहीं खेड सकता, मैं बालग हो गया।

ਜਿਨ੍ਹਾਂ 'ਤੇ ਮਨੁੱਖ ਚੱਲਦੇ ਨੇ, ਮਨੁੱਖਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਰਹੇ ਨਿਰਾਲੇ, ਪਰਿਵਾਰ ਤੋਂ ਨਿਰਾਲਾ, ਸੰਸਾਰ ਤੋਂ ਨਿਰਾਲਾ, ਨਿਰਜਨ ਜੰਗਲ ਦੇ ਜਿੱਥੇ ਮਨੁੱਖ ਨਾ ਆਵਣ। ਆਪਣੀ ਉਪਜੀਵਿਕਾ ਕਿਸ ਤਰ੍ਹਾਂ ਚਲਾਈਏ? ਤਾਂ ਸਿੱਧ ਗੁਰੂ ਨਾਨਕ ਨੂੰ ਕਹਿੰਦੇ ਨੇ, ਕੰਦ ਮੂਲ ਆਹਾਰੋ ਖਾਈਏ ਔਧੂ ਬੋਲੇ ਗਿਆਨੇ। ਹੈ ਗੁਰੂ ਨਾਨਕ, ਅਸੀਂ ਗਿਆਨ ਦੀ ਗੱਲ ਤੈਨੂੰ ਦੱਸੀਏ। ਜੇ ਪਸ਼ੂ ਖਾ ਸਕਦੇ ਨੇ ਸਾਗ ਬਨਸਪਤੀ, ਮਨੁੱਖ ਕਿਉਂ ਨਹੀਂ ਖਾ ਸਕਦਾ? ਝੀਲਾਂ ਦਰਿਆਵਾਂ ਦਾ ਪਾਣੀ ਪੰਛੀ ਪਸ਼ੂ ਪੀ ਕੇ ਗੁਜ਼ਾਰਾ ਕਰਦੇ ਨੇ, ਮਨੁੱਖ ਕਿਉਂ ਨਹੀਂ ਕਰ ਸਕਦਾ? ਘਾਸ ਫੂਸ ਖਾ ਲੈਂਦੇ ਨੇ ਪਰਿੰਦੇ ਔਰ ਕੁਛ ਚਰਿੰਦੇ, ਤਾਂ ਮਨੁੱਖ ਕਿਉਂ ਨਹੀਂ ਆਪਣੀ ਉਪਜੀਵਿਕਾ ਚਲਾ ਸਕਦਾ? ਆਪਣੀ ਰੋਜ਼ੀ, ਆਪਣੀਆਂ ਲੋੜਾਂ ਇਤਨੀਆਂ ਕਿਉਂ ਵਧਾਈਏ ਕਿ ਉਸੇ 'ਚ ਫਸ ਕੇ ਰਹਿ ਜਾਈਏ? ਸਿੱਧਾਂ ਦਾ ਅਨੁਭਵ ਅੱਧਾ ਤਾਂ ਠੀਕ ਹੈ, ਹਰ ਮਨੁੱਖ ਆਪਣੀਆਂ ਲੋੜਾਂ 'ਚ ਫਸਿਆ ਹੋਇਆ ਔਰ ਹਰ ਮਨੁੱਖ ਰੋਜ਼ ਰੋਜ਼ ਆਪਣੀਆਂ ਲੋੜਾਂ ਵਧਾਈ ਜਾ ਰਿਹਾ ਔਰ ਇਤਨਾ ਫਸ ਕੇ ਰਹਿ ਜਾਂਦਾ ਹੈ, ਜ਼ਿੰਦਗੀ ਬਾਰੇ ਪਰਮਾਤਮਾ ਬਾਰੇ ਸੋਚਣ ਦਾ ਮੌਕਾ ਹੀ ਕੋਈ ਨਹੀਂ, ਫਸ ਕੇ ਹੀ ਰਹਿ ਗਿਆ, ਉਸੇ 'ਚ ਫਸ ਕੇ ਰਹਿ ਗਿਆ। ਜਿਸ ਤਰ੍ਹਾਂ ਪਸ਼ੂ ਦੀਆਂ ਲੋੜਾਂ ਥੋੜ੍ਹੀਆਂ ਨੇ, ਬਹੁਤ ਥੋੜ੍ਹੀਆਂ ਨੇ, ਇਹ ਮਨੁੱਖ ਤੇਰੀਆਂ ਲੋੜਾਂ ਵੀ ਬਹੁਤ ਥੋੜ੍ਹੀਆਂ ਨੇ, ਥੋੜ੍ਹੀਆਂ ਨੇ। ਤੂੰ ਆਪਣੀਆਂ ਲੋੜਾਂ ਵਧਾਈਆਂ ਨੇ, ਬਹੁਤ ਵਧਾਈਆਂ ਨੇ, ਔਰ ਕਈਆਂ ਨੇ ਤਾਂ ਇਤਨੀਆਂ ਵਧਾ ਦਿੱਤੀਆਂ ਨੇ, ਇਤਨੀਆਂ ਵਧਾ ਦਿੱਤੀਆਂ ਨੇ, ਲੋੜਾਂ ਦੀ ਕੈਦ ਦੇ 'ਚ ਜ਼ਿੰਦਗੀ ਫਸ ਕੇ ਰਹਿ ਗਈ ਹੈ। ਇਹ ਵੀ ਮੈਂ ਕਰਦਾ, ਲੋੜਾਂ ਹੱਥਕੜੀਆਂ ਬਣ ਗਈਆਂ ਨੇ, ਜ਼ਰੂਰਤਾਂ ਪੈਰਾਂ ਦੀਆਂ ਬੇੜੀਆਂ ਬਣ ਗਈਆਂ ਨੇ, ਮਨੁੱਖ ਫਸ ਕੇ ਰਹਿ ਗਿਆ, ਮਨੁੱਖ ਗ੍ਰਿਫਤ ਦੇ ਫਸ ਕੇ ਰਹਿ ਗਿਆ। ਤਾਂ ਸਿੱਧ ਗੁਰੂ ਨਾਨਕ ਨੂੰ ਕਹਿੰਦੇ ਨੇ, ਇਸ ਤਰ੍ਹਾਂ ਜੰਗਲ ਦੇ 'ਚ ਰਹਿਣਾ ਚਾਹੀਦਾ, ਉਜਾੜ ਦੇ 'ਚ, ਔਰ ਇੱਕ ਦਿਨ ਉਸੇ ਉਜਾੜ ਦੇ 'ਚ ਰਹਿੰਦਿਆਂ ਰਹਿੰਦਿਆਂ ਇੰਝ ਪ੍ਰਤੀਤ ਆਉਂਦਾ ਹੈ ਸਭ ਉਜਾੜ ਹੀ ਹੈ ਔਰ ਕੁਛ ਵੀ ਨਹੀਂ। ਮਨ ਉਦਾਸ ਹੋ ਜਾਂਦਾ ਹੈ, ਨਿਰਾਸ਼ ਹੋ ਜਾਂਦਾ ਹੈ। ਗੁਰੂ ਨਾਨਕ ਇਸ ਨਾਲ ਸਹਿਮਤ ਨਹੀਂ, ਗੁਰੂ ਗੋਬਿੰਦ ਸਿੰਘ ਜੀ ਇਸ ਨਾਲ ਸਹਿਮਤ ਨਹੀਂ। ਸਿੱਧਾਂ ਦਾ ਇਹ ਉਪਦੇਸ਼, ਸਵਾਲ, ਇਹਦੇ ਥੱਲੇ ਗੁਰੂ ਨਾਨਕ ਦਾ ਜਵਾਬ ਹੈ, ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੋਲਾ ਆਈ, ਬਿਨਾਂ ਮੈਂ ਮਨ ਨੈਕ ਨਾ ਟਿਕਈ, ਨਾਨਕ ਪਿਆਸ ਨਾ ਜਾਈ। ਐ ਸਿੱਧੋ, ਇਸ ਤਰ੍ਹਾਂ ਨਹੀਂ ਗੱਲ ਬਣਦੀ। ਆਖਿਰ ਮਨੁੱਖ ਉਜਾੜ ਵਿੱਚ ਵੀ ਜਾਏਗਾ ਤਾਂ ਭੀੜ ਦੇ ਨਾਲ ਹੀ ਲੈ ਕੇ ਜਾਏਗਾ, ਮਨ ਦੇ ਤਲ 'ਤੇ ਤਾਂ ਭੀੜ ਨਾਲ ਹੀ ਲੈ ਕੇ ਜਾਏਗਾ। ਕੋਈ ਮਨੁੱਖ ਇਕੱਲਾ ਨਹੀਂ ਬੈਠਾ ਹੁੰਦਾ, ਹਰ ਮਨੁੱਖ ਆਪਣੀ ਭੀੜ ਦੇ 'ਚ ਬੈਠਾ ਹੈ, ਬੜੀ ਭੀੜ, ਬੜਾ ਇਕੱਠ, ਹਰ ਮਨੁੱਖ ਆਪਣੀ ਭੀੜ ਦੇ 'ਚ ਫਸਿਆ ਹੋਇਆ ਹੈ। ਇਸ ਨੂੰ ਗੁਰੂ ਨਾਨਕ ਕਹਿੰਦੇ, ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ, ਅਗਮ ਅਗੋਚਰ ਦੇਖ ਦਿਖਾਏ, ਨਾਨਕ ਤਾਂ ਕਾ ਦਾਸੋ। ਇਕਾਂਤ ਰਹੀਏ, ਆਸਾਵਾਂ ਦਾ ਕਿਸ ਤਰ੍ਹਾਂ ਤਿਆਗ ਕਰੀਏ? ਆਸਾ ਮਾਹੇ ਨਿਰਾਸੋ, ਆਉਂਦੀ ਹੈ ਆਸਾ ਤੇ ਆਣ ਦਿਓ, ਪੂਰੀ ਹੋ ਜਾਏ ਤੂੰ ਸਮਝ ਲੈਣਾ ਪਰਮਾਤਮਾ ਦੀ ਇੱਛਾ ਇਹੀ ਸੀ ਕਿ ਇਹ ਇੱਛਾ ਪੂਰੀ ਹੋਵੇ, ਕਿ ਇੱਛਾ ਉਸਦੀ ਸੀ ਤਾਂ ਪੂਰੀ ਹੋਈ ਹੈ, ਅਤੇ ਜੇ ਨਾ ਇੱਛਾ ਪੂਰੀ ਹੋਵੇ ਤਾਂ ਸਮਝ ਲੈਣਾ ਪਰਮਾਤਮਾ ਦੀ ਇੱਛਾ ਕੋਈ ਹੋਰ ਸੀ, ਮੈਂ ਰਾਜ਼ੀ ਹਾਂ, ਮੈਂ ਖੁਸ਼ ਹਾਂ ਤੇਰੀ ਇੱਛਾ। ਇਹੀ ਭਗਤ ਦੇ ਲੱਛਣ ਨੇ ਔਰ ਕੀ ਹੈ। ਆਸਾ ਮਾਹੇ ਨਿਰਾਸੋ, ਰਾਮ ਕਲੀ ਮੱਲਾ ਪਹਿਲੇ ਇੱਕ ਦੂਸਰਾ ਸ਼ਬਦ ਵੀ ਹੈ ਗੁਰੂ ਨਾਨਕ ਦਾ, ਆਸਾ ਮਾਹੇ ਨਿਰਾਸ ਵਲਾਏ ਨਹਿਚੋ ਨਾਨਕ ਕਰਤੇ ਪਾਏ। ਨਿਸ਼ਚੇ ਕਰਕੇ ਜਾਣ, ਉਸ ਮਨੁੱਖ ਨੂੰ ਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਇਸ ਤਰ੍ਹਾਂ ਇਕਾਂਤ ਦੇ 'ਚ ਰਹਿੰਦਾ ਹੈ। ਕਿਹੜੀ ਇਕਾਂਤ ਦੇ? ਆਸਾ ਮਾਹੇ ਨਿਰਾਸ ਵਲਾਏ ਨਹਿਚੋ ਨਾਨਕ ਕਰਤੇ ਪਾਏ। ਨਿਸ਼ਚੇ ਕਰਕੇ ਜਾਣ, ਉਸ ਮਨੁੱਖ ਨੂੰ ਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਸ ਨੂੰ? ਆਸਾ ਮਾਹੇ ਨਿਰਾਸ ਵਲਾਏ, ਆਸਾ ਤੇ ਆਏਗੀ, ਆਸਾ ਤੋਂ ਬਿਨਾਂ ਮਨੁੱਖ ਨਹੀਂ ਜੀ ਸਕਦਾ। ਮੈਂ ਇਹ ਲਫ਼ਜ਼ ਫਿਰ ਰਿਪੀਟ ਕਰਦੇ ਹਾਂ, ਮਨੁੱਖ ਰੋਟੀ ਤੋਂ ਬਿਨਾਂ 40 ਦਿਨ ਜੀ ਸਕਦਾ ਹੈ, ਮਹਾਂਪੁਰਸ਼ਾਂ ਦੇ ਕਥਨ ਅਨੁਸਾਰ। ਮਨੁੱਖ ਪਾਣੀ ਤੋਂ ਬਿਨਾਂ 3 ਦਿਨ ਜੀ ਸਕਦਾ ਹੈ, ਮਨੁੱਖ ਸਵਾਸਾਂ ਤੋਂ ਬਿਨਾਂ ਵੀ 8 ਮਿੰਟ ਜੀ ਸਕਦਾ ਹੈ, ਮਨੁੱਖ ਆਸਾ ਤੋਂ ਬਿਨਾਂ 1 ਸੈਕਿੰਡ ਵੀ ਨਹੀਂ ਜੀ ਸਕਦਾ।

0: ਗ੍ਰਸਤੀ ਹੈ, ਵਿਸ਼ਨੂੰ ਗ੍ਰਸਤੀ ਹੈ, ਗੁਰੂ ਨਾਨਕ ਗ੍ਰਸਤੀ ਨੇ, ਗੁਰੂ ਗੋਬਿੰਦ ਸਿੰਘ ਗ੍ਰਸਤੀ ਨੇ, ਕਬੀਰ ਗ੍ਰਸਤੀ ਨੇ, ਮਹਾਬੁੱਧ ਮਹਾਤਮਾ ਬੁੱਧ ਪਹਿਲੇ ਗ੍ਰਸਤੀ ਸਨ, ਮੁਹੰਮਦ ਸਾਹਿਬ ਗ੍ਰਸਤੀ ਨੇ, ਦੁਨੀਆਂ ਦੇ ਛੋਟੀ ਦੇ ਮਹਾਂਪੁਰਸ਼ ਤੇ ਇਹੀ ਕੁਛ ਹੈ। ਕਿਸ ਚੀਜ਼ ਦਾ ਨਾਰਾ ਲਾਉਂਦੇ ਹੋ? ਤਿਆਗ ਪਖੰਡ ਹੈ, ਤਿਆਗ ਝੂਠ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਹੀਂ ਤਿਆਗ ਕਰ ਸਕਦਾ ਤੂੰ ਭੁੱਖ ਦਾ, ਨਹੀਂ ਤਿਆਗ ਕਰ ਸਕਦਾ ਤੂੰ ਪਿਆਸ ਦਾ, ਨਹੀਂ ਤਿਆਗ ਕਰ ਸਕਦਾ ਤੂੰ ਗ੍ਰਸਤ ਦੀਆਂ ਰੁਚੀਆਂ ਦਾ, ਨਹੀਂ ਤਿਆਗ ਕਰ ਸਕਦਾ ਤੂੰ ਖਾਹਿਸ਼ਾਂ ਦਾ, ਇੱਛਾਵਾਂ ਦਾ, ਨਹੀਂ ਤਿਆਗ ਕਰ ਸਕਦਾ, ਨਹੀਂ ਹੋ ਸਕਦਾ, ਹੋ ਹੀ ਨਹੀਂ ਸਕਦਾ। ਜਿਸ ਚੀਜ਼ ਦਾ ਤਿਆਗ ਨਹੀਂ ਹੋ ਸਕਦਾ ਤੇ ਉਸ ਚੀਜ਼ ਨਾਲ ਲੜਾਈ ਕਰਕੇ ਸਮਾਂ ਜ਼ਾਇਆ ਕਰਨਾ ਹੈ, ਵਕਤ ਜ਼ਾਇਆ ਕਰਨਾ ਹੈ। ਔਰ ਜ਼ਿੰਦਗੀ ਇਸ ਵਾਸਤੇ ਨਹੀਂ ਕਿ ਭੁੱਖ ਨੂੰ ਮਾਰੋ, ਜ਼ਿੰਦਗੀ ਇਸ ਵਾਸਤੇ ਜੋ ਭੁੱਖ ਲੱਗੀ ਹੈ ਉਸਦੀ ਤਲਾਸ਼ ਕਰੋ, ਉਹਦੀ ਪੂਰਤੀ ਕਰੋ। ਜਿਸਨੇ ਭੁੱਖ ਬਣਾਈ ਹੈ ਲਾਜ਼ਮੀ ਹੈ ਭੋਜਨ ਬਣਾਇਆ ਉਸਨੇ ਲੱਭੋ, ਜਿਸਨੇ ਪਿਆਸ ਬਣਾਈ ਹੈ ਉਸਨੇ ਜ਼ਰੂਰ ਪਾਣੀ ਬਣਾਇਆ ਹੈ ਤਲਾਸ਼ ਕਰੋ, ਜਿਸਨੇ ਕਾਮਕ ਰੁਚੀਆਂ ਦਿੱਤੀਆਂ ਨੇ ਉਸਨੇ ਜ਼ਰੂਰ ਗ੍ਰਸਤ ਦਾ ਪਸਾਰਾ ਬਣਾਇਆ ਹੈ ਤਲਾਸ਼ ਕਰੋ, ਟੋਲ ਕਰੋ। ਅਤੇ ਜਿਸਨੇ ਮਨ ਵਿੱਚ ਬੇਚੈਨੀ ਬਣਾਈ ਹੈ ਔਰ ਇਸੇ ਵਾਸਤੇ ਬਣਾਈ ਹੈ ਕਿ ਇਹ ਬੇਚੈਨੀ ਮੇਰੀ ਤਲਾਸ਼ ਕਰੇ, ਤਾਂ ਕਰੋ ਤਲਾਸ਼ ਪਰਮਾਤਮਾ ਦੀ। ਭੁੱਖ ਹੀ ਨਾ ਬਣਾਉਂਦਾ, ਭੋਜਨ ਕਿਸਨੇ ਲੱਭਣਾ ਸੀ? ਪਿਆਸੀ ਨਾ ਬਣਾਉਂਦਾ ਤਾਂ ਪਾਣੀ ਕਿਸਨੇ ਲੱਭਣਾ ਸੀ? ਗ੍ਰਸਤ ਦੀਆਂ ਰੁਚੀਆਂ ਹੀ ਨਾ ਬਣਾਉਂਦੀਆਂ ਤਾਂ ਪਰਿਵਾਰਕ ਜ਼ਿੰਦਗੀ ਕਿੱਥੋਂ ਆਉਣੀ? ਮਨ ਦੀ ਬੇਚੈਨੀ ਨਾ ਬਣਾਉਂਦਾ ਤਾਂ ਧਰਮ ਮੰਦਿਰ ਕਿੱਥੇ ਆਉਣੇ ਸਨ? ਧਰਮ ਗ੍ਰੰਥ ਕਿੱਥੇ ਆਉਣੇ ਸਨ? ਪਰਮਾਤਮਾ ਮਨੁੱਖ ਦੀ ਦੁਨੀਆਂ 'ਚ ਨਹੀਂ ਆਉਣਾ ਸੀ, ਆਉਣਾ ਹੀ ਨਹੀਂ ਸੀ। ਇਹ ਵੀ ਮੈਂ ਅਰਥ ਕਰਦੇ ਹਾਂ। ਤਾਂ ਭੁੱਖ ਦਾ ਤਿਆਗ ਨਹੀਂ ਹੋ ਸਕਦਾ, ਪਿਆਸ ਦਾ ਤਿਆਗ ਨਹੀਂ ਹੋ ਸਕਦਾ, ਗ੍ਰਸਤੀ ਰੁਚੀਆਂ ਦਾ ਤਿਆਗ ਨਹੀਂ ਹੋ ਸਕਦਾ, ਇੱਛਾਵਾਂ ਦਾ ਤਿਆਗ ਨਹੀਂ ਹੋ ਸਕਦਾ, ਕਾਮਨਾਵਾਂ ਦਾ ਤਿਆਗ ਨਹੀਂ ਹੋ ਸਕਦਾ। ਤਾਂ ਫਿਰ ਕੀ ਕਰੀਏ? ਇਹਨਾਂ ਕਾਮਨਾਵਾਂ ਦੇ ਵਿੱਚ ਜੀਵੀਏ? ਨਹੀਂ। ਆਸਾ ਮਾਹੇ ਨਿਰਾਸ਼ ਵਲਾਏ, ਨਹਿਚੋ ਨਾਨਕ ਕਰਤੇ ਪਾਏ, ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ, ਅਗਮ ਅਗੋਚਰ ਦੇਖ ਦਿਖਾਏ, ਨਾਨਕ ਤਾਂ ਕਾ ਦਾਸੋ। ਆਸਾ ਮਾਹੇ ਨਿਰਾਸ਼ ਵਲਾਏ, ਇੱਛਾ ਪੂਰੀ ਹੋ ਗਈ ਹੈ ਸਮੇਂ ਸਿਰ, ਇਸ ਕਰਕੇ ਨਹੀਂ ਇੱਛਾ ਪੂਰੀ ਹੋਈ ਕਿ ਤੇਰੀ ਇੱਛਾ ਹੈ, ਇਹ ਪਰਮਾਤਮਾ ਦੀ ਇੱਛਾ ਸੀ। ਇਹ ਗੱਲ ਵੱਖਰੀ ਹੈ ਕਿ ਤੇਰੀ ਇੱਛਾ ਤੇ ਪਰਮਾਤਮਾ ਦੀ ਇੱਛਾ ਮੇਲ ਖਾ ਗਈ। ਤੁਸੀਂ ਕਈ ਦਫ਼ਾ ਦੇਖਿਆ ਹੋਵੇਗਾ, ਇੱਕ ਮਨੁੱਖ ਜੋ ਆਪਣੀ ਜ਼ਬਾਨ ਤੋਂ ਬੋਲ ਬੋਲਣਾ ਚਾਹੁੰਦਾ ਸੀ, ਬੰਦਾ ਕਹਿੰਦਾ ਮੈਂ ਵੀ ਇਹੀ ਕਹਿ ਰਿਹਾ ਸੀ, ਇਹ ਬੋਲ ਮੇਰੀ ਜ਼ਬਾਨ ਦੀ ਸੀ, ਬੋਲ ਮੇਲ ਖਾ ਜਾਂਦੇ। ਐਸਾ ਅਕਸਰ ਹੋਇਆ ਹੋਵੇਗਾ ਜ਼ਰੂਰ, ਐਸਾ ਤਾਂ ਕੋਈ ਮਨੁੱਖ ਨਹੀਂ ਇਹ ਘਟਨਾ ਉਸਦੀ ਜ਼ਿੰਦਗੀ 'ਚ ਨਾ ਘਟੀ ਹੋਵੇ। ਉਹ ਪੁਰਖਾ, ਤੂੰ ਜਿਹੜੀ ਗੱਲ ਕਹਿ ਰਿਹਾ ਇਹ ਤਾਂ ਮੇਰੀ ਜ਼ਬਾਨ 'ਤੇ ਸੀ, ਮੂੰਹ 'ਤੇ ਪਈ ਸੀ, ਮੈਂ ਤਾਂ ਕਹਿਣ ਵਾਲਾ ਸੀ, ਬੋਲ ਮੇਲ ਖਾ ਜਾਂਦੇ ਨੇ। ਬੜੇ ਬੜੇ ਮਹਾਂਪੁਰਸ਼ਾਂ ਦੇ ਬੋਲ ਮੇਲ ਖਾ ਜਾਂਦੇ ਨੇ। ਇੱਕ ਦੋ ਉਦਾਹਰਣ ਮੈਂ ਦਿਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪ੍ਰਥਮੇ ਮਾਖਨ ਪਾਛੇ ਦੂਧ, ਮੈਲੂ ਗੀਨੋ ਸਾਬਨ ਸੂਤ। ਇਹ ਵੀ ਰਾਮਕੱਲੀ ਮੱਲਾ ਪੰਜਵਾਂ ਹੈ। ਪਾਤਸ਼ਾਹ ਕਹਿੰਦੇ ਨੇ, ਇਹ ਮਨੁੱਖ ਤੇਰਾ ਜਨਮ ਬਾਅਦ ਵਿੱਚ ਹੋਇਆ ਹੈ, ਮਾਂ ਦੇ ਅਸਤਰਾਂ ਵਿੱਚ ਦੁੱਧ ਪਹਿਲੇ ਹੋ ਗਏ, ਰੋਜ਼ੀ ਪਹਿਲੇ ਹੈ ਜੀਵ ਬਾਅਦ ਵਿੱਚ ਹੈ, ਰਿਜ਼ਕ ਪਹਿਲੇ ਹੈ ਜੀਵ ਬਾਅਦ ਵਿੱਚ ਹੈ। ਇਸ ਦਾ ਸਬੂਤ, ਦੁੱਧ ਪਹਿਲੇ ਹੈ ਤੇਰਾ ਜਨਮ ਬਾਅਦ ਵਿੱਚ ਹੈ, ਰੋਜ਼ੀ ਪਹਿਲੇ ਪਈ ਹੈ, ਰਿਜ਼ਕ ਪਹਿਲੇ ਪਈ ਹੈ। ਪ੍ਰਥਮੇ ਮਾਖਨ, ਪਹਿਲੇ ਮਾਂ ਦੇ ਅੱਖਣ। ਹੂ ਬਹੂ ਇਹੀ ਗੱਲ ਇਰਾਨੀ ਸੂਫੀ ਸੰਤ ਸ਼ੇਖ ਸਾਦੀ ਕਹਿੰਦਾ ਹੈ, ਗਮੇ ਰੋਜ਼ੀ ਮਹੁਰ ਮਜ਼ਨ ਔਰਾ ਕੇ ਦਫ਼ਤਰ ਰਾ ਕੇ ਪੇਸ਼ੇ ਅਸਤੀ ਫਲ ਏਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਪੇਸ਼ੇ ਅਸਤੀ ਫਲ, ਤਿਫਲ ਕਹਿੰਦੇ ਨੇ ਬੱਚੇ ਨੂੰ, ਤਿਫਲ। ਬੱਚੇ ਦਾ ਜਨਮ ਬਾਅਦ ਵਿੱਚ ਹੈ, ਮਾਂ ਦੇ ਪਸਤਾਨਾ ਵਿੱਚ ਦੁੱਧ ਪਹਿਲੇ ਹੈ, ਰੋਜ਼ੀ ਤੇ ਪਹਿਲੇ ਹੈ, ਜੀਵ ਬਾਅਦ ਵਿੱਚ ਹੈ। ਸ਼ੇਖ ਸਾਦੀ ਇਰਾਨੀ ਸੂਫੀ ਸੰਤ, ਪੇਸ਼ੇ ਅਸਤਿਫਲ ਇਹ ਜਦ ਕਲ ਕੁਨਤ ਪਸਤਾਨੇ ਮਾਦਰ ਰਾ। ਇਹ ਸ਼ੇਖ ਸਾਦੀ ਕਹਿੰਦੇ, ਹੋਰ ਕੋਈ ਚਿੰਤਾ ਕਰਨੀ ਹੈ ਤੇ ਕੱਲ ਲਈ ਭੁੱਲ ਕੇ ਵੀ ਰੋਜ਼ੇ ਦੀ ਚਿੰਤਾ ਨਾ ਕਰੀ, ਰਿਜ਼ਕ ਪਹਿਲੇ ਹੈ ਤੂੰ ਬਾਅਦ ਵਿੱਚ। جیسے تیرے ہاتھ رزق نہیں لب سکتے، پیر رزق نہیں لب سکتے، منہ نال چونگ تینوں دودھ مل جائے گا، ماں چونگا دے گی، ہاتھ پیر چلن لگ پین تو ہاتھاں نال لب، منہ دے دند آ گئے ہوں پیر نال چل، روزی لب، رزق لب، لیکن رزق پہ ہے، پانی نہ ہوندا تو پیاس بھی نہیں ہونی، بھوجن نہ ہوندا تو بھوک بھی نہیں ہونی، گرست ہے سارا پسارا پرکرتی دے نہ ہوندا تو منک دے اندر روچیاں بھی نہیں ہونی، یہ پرماتما دا نہیں ہے، ایشور دی مریادا، لیکن ایسا کئی دفعہ ہو جاندا ہے کہ اچھاواں جو سڈے اندر چل رہی ہیں پرکرتی دے پرماتما چ وہ اچھا نہیں ہوندی، وہی سوچنی سڈے بارے کچھ ہور، ساری اچھا اپنے بارے کچھ ہور، تو میری اچھا سے پرماتما کی اچھا ٹکرا جاندی ہے، بس اسی نو کہندے بندہ رب نال ٹکرا گیا، میری اچھا سے گرو کی اچھا ٹکرا جاندی ہے، اسی نو کہندے سکھ گرو نال ٹکرا گیا، ٹکرا کے منک اپنا ہی متھا توڑے گا اور کی ہے، اس تو علاوہ اور کی ہو سکتا ہے، عالم کہندے نے مٹھی بھر ریت دے نال دریاواں دے رخ نہیں موڑے جا سکتے، تو مٹھی بھر ریت انج سٹ دیں تے آنکھیں وگدا ہویا اتنا وڈا وہن، اتنا وڈا دریا یہ رک جائے نہیں، پرماتما دی اچھا دا یہ پرواہ تیری اچھا اس نو روک نہیں سکتی، تیری اچھا اس پرواہ نو موڑ بھی نہیں سکتی، وہ پرواہ چلے گا، اچھا تے پرماتما دی پوری ہوے گی، اچھا تے ایشور دی پوری ہوے گی، کدی کدی ایسا ہوندا ہے جو ایشور دی اچھا تے میری اچھا ایک، تے اچھا پوری ہو گئی ہے، منک دھنواد کردا ہے، اے پرماتما تو میری اچھا پوری کی تھی، پر میں عرض کراں کتا ہی نہیں، پرماتما نے اپنی اچھا پوری کی تھی، تیری ککھ نہیں پوری ہوئی، ہو بھی نہیں سکتی، نہیں ہوندی، کسے دی بھی نہیں ہوندی، یہ بھی میں عرض کر دیا، ربی سدھانتک نکتا تھوڑے سامنے میں رکھ رہا، کوئی منک تیری اچھا نہیں پوری ہوندی، کیوں؟ تو اپنے بارے کوئی صحیح اچھا کر بھی نہیں سکتا، اس سارے برہمنڈ دے تو ایک بچے تو زیادہ کچھ بھی نہیں ہے، پر اچھا چلے گی صحیح، چلے گی صحیح، بھوک ہے، بھوک دا مارا یا منک غلط بھوجن دی تلاش بھی کر سکتا ہے، پیاس ہے، پانی پینا سی شراب پی رہے ہیں، تو شراب پیاس بجھان لئی نہیں ہے پر پی رہے ہیں، پراکرتک نیم تو الٹ، بالکل الٹ، اور پتہ نہیں کتنی شریر دے خرابیاں پیدا کرے گی، کتنے دل دماغ دے اس نے خرابیاں نو جنم دینا ہے، کتنا شریر دا سنتولن بگڑنا ہے، کتنا من دا سنتولن بگڑنا ہے، یہ کوئی جاندا ہے؟ کیونکہ پرماتما نے شراب نہیں بنائی، منک بناتا ہے، تو مختصر جو ہے میں اس طرح یہ جڑیاں اچھاواں نے منک دیاں پوریاں تے نہیں ہو سکتی، کتا ہی نہیں آنی، اچھا پرماتما دی پوری آتی ہے، لیکن نہ پوری ہون کر کے منک بلک سکتا ہے، تڑپ سکتا ہے، غلط قدم بھی چک سکتا ہے، تو پھر کی کریے، آستھا ماہے نراس والا ہے، نیچو نان کرتے پائے، بالکل نراش ہو کے رہے، کیوں؟ اچھا تے رب دی پوری ہوتی ہے، پرماتما دی ہوتی ہے، چلو پھر بھی تم اپنی اچھاواں نو نہیں روک سکتا، نہیں روک سکتا، تو جیڑی اچھا پوری ہو جائے تو سمجھ لیں پربھو دی اچھا یہی تھی، جیڑی نہیں پوری ہوئی تو سمجھ لیں پرماتما دی اچھا کوئی ہور، تو ہوں کی ہے، ہوئے نراش جماؤ، نراش ہو جا، بالکل نراش ہو جا، تیریاں اچھاواں تینوں بھٹکا کے رکھ دین گیا، پوری دیکھ بھی نہیں آنی، تینوں بھٹکا کے رکھ دے گی، تڑپا کے رکھ دے گی، غلط پاسے پائے گی، ایک بے چینی ہے، ایک پریشانی جو تیرے اندر ہے، اگر اس دی پورتی دا تینوں پتہ نہ ہوئے تو دنیا دے اوتاری پرش کہندے نے بے چینی پرماتما دی منگ ہے، اس دے نام دی منگ ہے، تو کر تو دم کر، حقیقت جو ہے یہ ہے. اور ہوں یہ تا ہو سکتا ہے منک ٹوٹلی نراش ہو جائے, اداس ہو جائے, کیویں ہوئے یہ اپنی عقل چوٹ کر جائے. اس کی عقل نے چوٹ نہیں کی تھی, تو کم سے کم جس دنیا دچ جی رہا ہے, جس پروار دچ جی رہا ہے, جس سنسار دچ جی رہا ہے, کتوں کوئی اس نو چوٹ لگ جائے. پروار تو چوٹ لگ گئی ہے, پروار تو چوٹ کھا کے بھی لوکی نراش ہوئے نے, اداس ہوئے نے. ایک ادارن میں تھوڑے سامنے رکھا, برتری راج یوگی برتری ایک یوگی بنیا ہے ستسنگ کر کے نہیں, ستسنگ تو اس نو پریرنا نہیں ملے, اور اس کی عقل نے بھی کوئی اس طرح کی چوٹ نہیں کی تھی کہ تو یوگی بن جا. نہیں, دنیا نے چوٹ کر دیتی, پروار تو چوٹ کھا گیا, پتنی تو چوٹ کھا گیا, اپنی استری تو چوٹ کھا گیا. خود اس نے لکھیا, گل چھپائی بھی نہیں اس نے. یہ تین گرنتھ نے, ویراگ شتک, نیتی شتک, سنگار شتک. یہ گل وکری ہے کہ سب تو بکدا زیادہ نیتی شتک ہے. اج کل تین گرنتھ بھارت دے بہت زیادہ بک رہے ہیں, چانک نیتی درپن, بدر نیتی درپن اور نیتی شتک. راجنیتی جیسے گرنتھ لکھے اسی چانک رچی نے, راجا بکمنا جیت دا اے راج گرو سی. ہندوستان دے اس بکرما جیت کر کے بکمی سمت چل رہا ہے. تو آپ کی گیات لی ارد کر دیا, گرو گرنتھ صاحب دے جو صاحب کہندے نے, آن اٹھترے جان ستانوے ہور بھی اٹھتی مرد کا چیلا, اے بکمی سمت ہے. عیسوی سمت نہیں ہے, عیسا دا سمت نہیں ہے. پتہ نہیں کوئی مینو کہہ رہا سی ٹیپاں دا چل رہی نے کر کر, آن اٹھترے جان ستانوے, اے میں فری ماؤنٹ سنی سی کیلیفورنیا. میں کہ جڑا مہاپرش اس دے ارتھ پہ کر دے, کم سے کم اس نے اتنا تو پتا ہونا چاہیے بکرمی سمت ہے, عیسوی سمت نہیں ہے. دوسرا گربانی گرامر انسار وہ ارتھ نہیں, تو تیسری بانی بھی اشدھ بالکل, جتنی پنگتیاں سن سب اشدھ. لیکن دو چار گھر میں گیا, ایک گھر نے چ گیا سی تو کام دھندا ہی چھڈ دیتا, استھان میں سے سب کچھ تباہ ہو جانا ہے, اے ہو جانا وہ ہو جانا ہے. تو مینوں پنگتی پہ سنا نا, اتنے بھی پتہ نہیں کتنے بندے نے سنائی ہے. تو ہوں میں عرض کراں, یہ بکمی سمت ہے, عیسوی سمت نہیں ہے. گرو نانک دے وقت عیسا کا یہ سمت بھارت وچ رائج نہیں ہویا سی, بکمی سمت چل رہا سی, راجے بکمنا جیت تو چل رہا سی. اسی سمت جی ہوں 1997 ہے نا, تو بکرمی سمت میرے خیال 2025 ہو گیا, اس کو بھی شاید اگے جا رہے, وہ نہیں ہے. اس نال میل ہی نہیں کھاندا, تو جب میل ہی نہیں کھاندا, اس بھی سمت ہی نہیں, تو ارتھاں دا انرتھ کیوں چل رہا ہے؟ چل رہا ہے. اندھی رہیت گیان وی ہونی پائے بھرے مردار, گرو نانک دیو جی مہاراج کہہ رہے, دنیا اگیانی نہ سمجھ, اندھی رہیت گیان وی ہونی پائے بھرے مردار. جتنا اندھ وشواسی ہوئے گا, جتنا اگینی ہوئے گا, اس طرح دیا سنتان دیا گریائیاں گدیاں چل دیا رہنگیاں, چل دیا رہنگیاں. یہ بھی محض کر دیا, کیونکہ لوکی اگینی گستاخی معاف نہ سمجھنے. ایک ادارن میں تھوڑے سامنے رکھنے, بکمی سمت ہے, عیسوی سمت نہیں ہے. حضرت عیسیٰ دا 1997 سمت نہیں ہے, یہ راجے بکما جیت دا سمت ہے, جس نال سالاں دی گنتی بھارت دے چلے. بکما جیت دا ہی چھوٹا وراسی راج یوگی برتری, اس دا وراس تے راجا بھی سی, وہ اجین دا راجا سی, برتری دار دا راجا سی, اجین دے نیڑے ہی ہے بالکل. دوسرا شہر دار سٹیٹ, باقاعدہ سٹیٹ سی یہ, دار سٹیٹ, اجین سٹیٹ, اندور سے ساری سٹیٹاں سن راجے ہیں مہاراجے. پیڑھی در پیڑھی راجے چلے آ رہے سن. تو بھرتری نے لکھے ہے نیتی شتک, چانک نے لکھے ہے نیتی درپن, اور بدر نے لکھے ہے کوروواں دا راج گرو بدر. دھرت راشٹر نو راجنیتک صلاح مشورہ دین والا بدر, راجنیتک تے دھارمک, ਪਰ ਉਸਦਾ ਇੱਕ ਗ੍ਰੰਥ ਹੈ ਰਾਜਨੀਤੀ ਤੇ, ਜਿਹਨੂੰ ਕਹਿੰਦੇ ਨੇ ਬਿਦਰ ਨੀਤੀ ਦਰਪਣ। ਚਾਣਕ ਨੀਤੀ ਔਰ ਰਾਜਯੋਗੀ ਬਰਫਰੀ ਦਾ ਨੀਤੀ ਸ਼ਤਕ, ਇਹ ਤਿੰਨ ਗ੍ਰੰਥ ਰੇਲਵੇ ਹਰ ਰੇਲਵੇ ਬੁੱਕ ਸਟਾਲ ਤੇ ਹਰ ਸਟੇਸ਼ਨ ਤੇ ਮਿਲ ਜਾਂਦੇ, ਲੋਕ ਇਸ ਨੂੰ ਪੜ੍ਹਦੇ ਨੇ। ਰਾਜਨੀਤੀ ਦਾ ਯੁੱਗ ਹੈ, ਧਰਮ ਦਾ ਯੁੱਗ ਨਹੀਂ ਹੈ। ਮੈਂ ਵੀ ਦੇਖਦਾ ਕਿਸੇ ਕੋਲ ਬੈਠੇ ਹੈ, ਪਹਿਲੇ ਤਾਂ ਇੱਧਰ ਉੱਧਰ ਇੱਕ ਦੋ ਪੰਕਤੀਆਂ ਗੁਰਬਾਣੀ ਦੀ ਕਹਿ ਗਏ ਕਿ ਇਹ ਕੀ, ਫਿਰ ਕਹੇਗਾ ਜੀ ਫਲਾਣਾ ਰਾਜਨੀਤਿਕ, ਉਹ ਕਿਸ ਤਰ੍ਹਾਂ ਦਾ, ਉਹ ਕਿਸ ਤਰ੍ਹਾਂ, ਉਹ ਕੀ ਹੋ ਰਿਹਾ, ਉਹ ਕੀ ਹੋ ਰਿਹਾ, ਤਾਂ ਉਹਨਾਂ ਕੋਲ ਜਾ ਕੇ ਪੁੱਛ ਲਓ, ਮੈਨੂੰ ਨਹੀਂ ਕੁਛ ਪਤਾ ਗੱਲ ਕਿਹੜੀ ਖੇਡਦਾ ਪਿਆ ਅਤੇ ਚੱਲ ਕਿਹੜੇ ਪਾਸੇ ਪਿਆ। ਉੱਥੋਂ ਹੀ ਪਤਾ ਚੱਲਦਾ ਯੁੱਗ ਰਾਜਨੀਤੀ ਦਾ ਹੈ, ਧਰਮ ਦਾ ਯੁੱਗ ਨਹੀਂ ਹੈ। ਲੋਕਾਂ ਦੇ ਦਿਲ ਦਿਮਾਗ ਦੇ ਉੱਤੇ ਅਸਵਾਰ ਹੀ ਇਹੀ ਕੁਛ ਹੈ, ਹੋਰ ਕੁਛ ਨਹੀਂ। ਇਸਨੇ ਤਿੰਨ ਗ੍ਰੰਥ ਲਿਖੇ ਨੇ। ਬੈਰਾਗ ਸ਼ਤਕ ਕੋਈ ਵਿਰਲਾ ਪੜ੍ਹਦਾ ਹੈ, ਉਹਦੇ 'ਚ ਨਿਰੋਲ ਬੈਰਾਗ, ਕਿਵੇਂ ਨਿਰਾਸ਼ ਹੋ ਜਾਈਏ, ਉਦਾਸ ਹੋ ਜਾਈਏ ਅਤੇ ਪਰਮਾਤਮਾ ਦੀ ਤਲਾਸ਼ ਕਰੀਏ, ਇਹੀ ਹੈ। ਭਰਤਰੀ ਖੁਦ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਸਤਸੰਗੀ ਸੀ ਅਤੇ ਕੋਈ ਗੁਰੂ ਦਾ ਸ਼ਬਦ ਚੋਟ ਕਰ ਗਿਆ? ਨਹੀਂ, ਆਪਣੀ ਅਕਲ ਤੋਂ ਚੋਟ ਖਾ ਗਿਆ ਕਦਾ ਹੀ ਨਹੀਂ, ਸੰਸਾਰ ਤੋਂ ਚੋਟ ਖਾ ਗਿਆ, ਪਰਿਵਾਰ ਤੋਂ ਚੋਟ ਖਾ ਗਿਆ। ਕਹਿੰਦਾ ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋਤਿਨ ਕੀ ਤਨ ਮੋਹਤਨ ਮਾਇ ਰਤੀਨਾ, ਉਹ ਆਨ ਪਮਾਨ ਕੇ ਸੰਗ ਰਤੀ ਫੁਨ ਤਾਮਨ ਮੈਂ ਗਨ ਕਾ ਗ੍ਰਹਿ ਕੀਨਾ, ਬ੍ਰਿਗ ਹੈ ਅਬ ਲਾਬ੍ਰਿਦ ਕੰਦਰਬ ਪੇ ਔਰ ਮੋਇ ਜਿਕਾਰ ਜੋ ਮਾਰ ਅਧੀਨਾ, ਇਸ ਰੀਤ ਸਮੂਹ ਕੀ ਪ੍ਰੀਤ ਤਜੀ ਨਿਰਪ ਹੋਏ ਜੋਗੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਿਰਫ ਰਾਜਾ ਜੋਗੀ ਬਣ ਗਿਆ, ਕਿਉਂ ਬਣਿਆ? ਕੋਈ ਪਰਮਾਤਮਾ ਦੇ ਨਾਮ ਦੀ ਸੱਟ ਖਾ ਗਿਆ? ਕਹਿੰਦਾ ਨਹੀਂ। ਕੋਈ ਸਤਸੰਗ ਦੇ ਕਿਸੇ ਮਹਾਂਪੁਰਸ਼ ਦਾ ਬੋਲ ਚੋਟ ਕਰ ਗਿਆ? ਨਹੀਂ। ਕਿਆ ਮੈਨੂੰ ਮੇਰੀ ਅਕਲ ਨੇ ਕੋਈ ਤੀਰ ਮਾਰਿਆ? ਨਹੀਂ। ਕਹਿੰਦਾ ਘਰੋਂ ਚੋਟ ਖਾ ਗਿਆ, ਘਰ ਵਾਲੀ ਤੋਂ ਚੋਟ ਖਾ ਗਿਆ। ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋ ਤਿਨ ਕੀ ਤਨ ਮੋਹ ਤਨ ਮਾਇ ਰਤੀਨਾ, ਜਿਸਨੂੰ ਮੈਂ ਆਪਣੇ ਚਿੱਤ ਵਿੱਚ ਹਮੇਸ਼ਾ ਰੱਖਿਆ, ਮੇਰੇ ਚਿੱਤ ਨੇ ਜਿਸਨੂੰ ਹਮੇਸ਼ਾ ਯਾਦ ਕੀਤਾ, ਬੜੀ ਪ੍ਰਬਲ ਮੇਰੀ ਯਾਦ ਦਾ ਹਿੱਸਾ ਬਣੀ ਹੋਈ ਰਾਣੀ ਪਿੰਗਲਾ। ਕਹਿੰਦਾ ਮੈਂ ਖੁਦ ਹੈਰਾਨ, ਮੇਰੀ ਯਾਦਾਂ 'ਚ ਹੋਈ, ਮੇਰੀ ਸੋਚਣੀ 'ਚ ਹੋਈ, ਮੇਰੇ ਵਿਚਾਰਾਂ 'ਚ ਹੋਈ। ਪਰ ਜਦ ਮੈਂ ਦੇਖ ਲਿਆ ਕਿ ਜਿਨ ਕੋ ਚਿਤ ਮੈਂ ਚਿਤ ਮੈਂ ਚਿਤ ਮੋ ਤਿਨ ਕੀ ਤਿਨ ਮੋਹ ਤਨ ਮਾਇ ਰਤੀਨਾ, ਉਹ ਆਨ ਪਮਾਨ ਕੇ ਸੰਗ ਰਤੀ ਪੁਨ ਤਾਮਨ ਮੈਂ ਗਨ ਕਾਗਰੇ ਕੀਨਾ, ਮੇਰੇ ਚਿੱਤ ਵਿੱਚ ਉਹ ਸੀ, ਉਸਦੇ ਚਿੱਤ ਵਿੱਚ ਮੈਂ ਨਹੀਂ ਸੀ, ਮੇਰੇ ਵਿਚਾਰਾਂ ਵਿੱਚ ਉਹੀ ਸੀ, ਉਹਦੇ ਵਿਚਾਰਾਂ 'ਚ ਕੋਈ ਹੋਰ ਸੀ, ਮੇਰੀ ਉਹ ਸੋਚਣੀ ਦਾ ਹਿੱਸਾ ਸੀ, ਉਹਦੀ ਸੋਚਣੀ ਦਾ ਸੰਬੰਧ ਕਿਸੇ ਹੋਰ ਨਾਲ। ਕਹਿੰਦੇ ਜੈਸੇ ਮੈਨੂੰ ਪਤਾ ਚੱਲਿਆ, ਵੋ ਆਨ ਪਮਾਨ ਕੇ ਸੰਗ ਰਤੀ ਪੁਨ ਤਾਮਨ ਮੈਂ ਗਨ ਕਾਗਰੇ ਕੀਨਾ, ਦ੍ਰਿਗ ਹੈ ਅਬ ਲਾਬ੍ਰਿਤ ਕੰਦਰਬ ਪੇ ਔਰ ਮੋਹ ਦੇ ਕਾਰ ਜੋ ਮਾਰ ਅਧੀਨਾ। ਕਹਿੰਦਾ ਮੈਂ ਆਪਣੇ ਆਪ ਦੇ ਉੱਤੇ ਲਾਨਤ ਪਾਈ ਕਿ ਹਜ਼ਾਰ ਦਫ਼ਾ ਜਿਸ ਜਿਸ ਦਿਲ ਨੇ ਜਿਸਨੂੰ ਯਾਦ ਕੀਤਾ ਉਸਨੇ ਇੱਕ ਦਫ਼ਾ ਵੀ ਨਾ ਕੀਤਾ। ਤੂੰ ਕਹਿੰਦਾ ਹਿਰਦਾ ਮੇਰਾ ਚੋਟ ਖਾ ਗਿਆ, ਇਹ ਜਗਤ ਕੁਛ ਵੀ ਨਹੀਂ, ਕੁਛ ਵੀ ਨਹੀਂ, ਸਭ ਝੂਠ ਹੈ, ਸਭ ਸਵਾਰਥ ਹੈ, ਸਭ ਆਪਣੀ ਆਪਣੀ ਵਾਸਨਾ 'ਚ ਜਿਉਂਦੇ ਨੇ। ਕਹਿੰਦੇ ਗੋਰਖ ਦਾ ਚੇਲਾ ਬਣ ਗਿਆ। ਵੋ ਆਨ ਪਮਾਨ ਕੇ ਸੰਗ ਰਤੀ ਪੁਨ ਤਾਮਨ ਮੈਂ ਗਨ ਕਾ ਗਏ ਕੀਨਾ, ਦ੍ਰਿਗ ਹੈ ਅਬ ਲਾਬ੍ਰਿਦ ਕੰਦਰਬ ਪੇ ਔਰ ਮੋਇ ਧਿਕਾਰ ਜੋ ਮਾਰ ਅਧੀਨਾ, ਇਸ ਰੀਤ ਸਮੂਹ ਕੀ ਪ੍ਰੀਤ ਤਜੀ ਛੋੜ ਦਿੱਤੀ ਮੈਂ। ਨਿਰਪ ਹੋਏ ਜੋਗੇਸ਼ਵਰ ਈਸ਼ਵਰ ਚੀਨਾ। ਹੈਗਾ ਤੇ ਮੈਂ ਰਾਜਾ ਸੀ ਪਰ ਹੁਣ ਰੱਬ ਦਾ ਚਿੰਤਨ ਕਰਨ ਲੱਗ ਪਿਆ। ਸੁਣਿਆ ਉਹਨੂੰ ਇੱਕ ਦਫ਼ਾ ਯਾਦ ਕਰੀਏ ਤੇ ਕਰੋੜ ਦਫ਼ਾ ਯਾਦ ਕਰਦਾ ਹੈ। ਹੁਣ ਮੈਂ ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਨਾ ਤੂੰ ਇੱਕ ਦਫ਼ਾ ਗੁਰੂ ਨੂੰ ਯਾਦ ਕਰ ਕਰੋੜ ਦਫ਼ਾ ਕਰੇਗਾ, ਤੂੰ ਇੱਕ ਕਦਮ ਚੱਲੋ ਕਰੋੜਾਂ ਕਦਮ ਚੱਲੇਗਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆ ਗਏ ਹੋਏ ਲੇਤ। ਪਰਤਰੀ ਕਹਿੰਦੇ ਨੇ ਕਮਾਲ ਦੀ ਗੱਲ, ਜਿਹਨੂੰ ਇੱਕ ਦਫ਼ਾ ਯਾਦ ਕਰੀਏ ਕਰੋੜ ਦਫ਼ਾ ਯਾਦ ਕਰਦਾ, ਅਤੇ ਜਿਸ ਨੂੰ ਮੈਂ ਕਰੋੜ ਦਫ਼ਾ ਯਾਦ ਕੀਤਾ ਇੱਕ ਦਫ਼ਾ ਵੀ ਨਹੀਂ। ਉਹਦੇ ਚਿੱਤ ਦੇ ਚ ਮੈਂ ਨਹੀਂ, ਮੈਂ ਕੀ ਕਰਾਂ ਇਸ ਤਰ੍ਹਾਂ ਦੀ ਦੁਨੀਆ, ਛੋਟ ਖਾ ਗਿਆ। ਗੱਲ ਬਹੁਤ ਮਹਿਸੂਸ ਹੋ ਗਈ, ਜਜ਼ਬਾਤੀ ਸੀ, ਛੋਟ ਖਾ ਗਿਆ। ਦੁਨੀਆ ਤੋਂ ਚੋਟ ਖਾ ਕੇ ਵੀ ਕਈ ਸੰਤ ਬਣੇ ਨੇ, ਮਹਾਂਪੁਰਸ਼ ਬਣੇ ਨੇ। ਆਪਣੀ ਅਕਲ ਤੋਂ ਚੋਟ ਖਾ ਕੇ ਵੀ ਬਣੇ ਨੇ, ਜੈਸੇ ਮਹਾਤਮਾ ਬੁੱਧ। ਹੋਰ ਕੋਈ ਚੋਟ ਨਹੀਂ ਲੱਗੀ, ਆਪਣੀ ਅਕਲ ਤੋਂ ਚੋਟ ਲੱਗੀ। ਮੁਰਦਾ ਦੇਖ ਕੇ, ਬੁੱਢਾ ਦੇਖ ਕੇ, ਬਿਮਾਰ ਦੇਖ ਕੇ ਅਕਲ ਚੋਟ ਕਰ ਗਈ। ਜ਼ਿੰਦਗੀ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਲੇਕਿਨ ਸੌਖਾ ਤਰੀਕਾ ਹੈ ਸਤਸੰਗ ਦੇ ਚਾ, ਆਪਣਾ ਹਿਰਦਾ ਸਾਹਮਣੇ ਰੱਖ ਤਾਂ ਕਿ ਗੁਰੂ ਦਾ ਸ਼ਬਦ ਚੋਟ ਕਰ ਜਾਏ। ਇਹਨੂੰ ਇਤਨੀ ਗਹਿਰਾਈ ਨਾਲ ਸੁਣ ਕੇ ਗੁਰੂ ਨਾਨਕ ਦਾ ਬੋਲ ਚੋਟ ਕਰ ਜਾਏ। ਗੁਰੂ ਅਰਜਨ ਦੇਵ ਜੀ ਦਾ ਸ਼ਬਦ ਤੀਰ ਦੀ ਤਰ੍ਹਾਂ ਲੱਗੇ ਤੇ ਤੈਨੂੰ ਛਲਨੀ ਕਰ ਜਾਏ, ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਅਜੇ ਤੱਕ ਅਗਰ ਕੋਈ ਉਦਾਸ ਤੇ ਨਿਰਾਸ਼ ਨਹੀਂ, ਸਤਸੰਗੀ ਨਹੀਂ ਹੈ, ਗਹਿਰਾ ਸਰੋਤਾ ਨਹੀਂ, ਅਜੇ ਕੋਈ ਦੁਨੀਆ ਤੋਂ ਬਹੁਤ ਵੱਡੀ ਚੋਟ ਵੀ ਨਹੀਂ ਲੱਗੀ, ਔਰ ਇਹ ਅਕਲਮੰਦ ਵੀ ਨਹੀਂ, ਅਕਲ ਦੇ ਤਲ ਤੇ ਜੀਣ ਵਾਲਾ ਵੀ ਨਹੀਂ, ਨਹੀਂ ਤੇ ਉਦਾਸ ਹੋ ਜਾਣਾ, ਨਿਰਾਸ਼ ਹੋ ਜਾਣਾ ਸੀ। ਉਦਾਸ ਤੇ ਨਿਰਾਸ਼ ਮਨੁੱਖ ਹੁੰਦਾ ਇਹਨਾਂ ਤਿੰਨਾਂ ਕਾਰਨਾਂ ਕਰਕੇ, ਸਤਸੰਗ ਕਰਕੇ, ਆਪਣੀ ਅਕਲ ਕਰਕੇ, ਦੁਨੀਆ ਤੋਂ ਚੋਟ ਖਾ ਕੇ। ਪਰ ਉਦਾਸ ਤੇ ਨਿਰਾਸ਼ ਮਨੁੱਖ ਤਲਾਸ਼ ਵੀ ਤਿੰਨ ਤਰ੍ਹਾਂ ਦੀ ਕਰਦਾ ਹੈ, ਅਲੱਗ ਅਲੱਗ। ਇਹ ਜੋ ਅਲੱਗ ਅਲੱਗ ਤਲਾਸ਼ ਹੈ, ਗੁਰਬਾਣੀ ਇਸ ਦਾ ਜਿਵੇਂ ਨਿਖੇੜਾ ਕਰਦੀ ਹੈ, ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ ਸਮਾਂ ਹੋ ਗਿਆ। ਮੈਂ ਹੋਰ ਨਾ ਇੱਥੇ ਤੁਹਾਨੂੰ ਲੇਟ ਕਰਾਂ ਅਤੇ ਖੁਦ ਲੇਟ ਆਵਾਂ, ਕਿਉਂਕਿ ਅੱਗੇ ਪਹੁੰਚਣਾ। ਇਸ ਵਕਤ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਕੱਲ੍ਹ ਫਿਰ ਮੈਂ ਤੁਹਾਡੇ ਚਰਨ ਪਰਸਾਂਗਾ। ਪੰਕਤੀ ਤੁਸੀਂ ਆਪਣੇ ਦਿਮਾਗ ਦੇ ਕਈ ਵਰਤਾਈ ਰੱਖਣਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਮਹਾਨ ਰਾਜ ਯੋਗੀ ਦੀਆਂ ਇਹ ਪੰਕਤੀਆਂ। ਰੇ ਮਨ ਐਸੋ ਕਰ ਸਨੇ ਆਸਾ, ਬੰਸੇ ਸਦਨ ਸਬਹਿ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਉਦਾਸ ਹੋ ਜਾ ਮਨ ਦੇ ਤਲ ਤੇ, ਨਿਰਾਸ਼ ਹੋ ਜਾ ਮਨ ਦੇ ਤਲ ਤੇ, ਤਾਂ ਕਿ ਤੇਰਾ ਮਨ ਪਰਮਾਤਮਾ ਦੀ ਤਲਾਸ਼ ਕਰੇ, ਖੋਜ ਕਰੇ, ਤੂੰ ਉਸਦੇ ਮਾਰਗ ਤੇ ਚੱਲ ਸਕੇ। ਧੰਨਵਾਦ। ਕੁੱਲ ਸੁਖ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
5: Kanra Mohalla Chautha Man Har Rang Rata Gaave Gu Pai Pai Tras Pai Hai Nirmal Gurmat Laag Lagaave Gu Rahau Har Rang Rata Sad Bairagi Har Nikt Tina Kar Aave Gu ਤਿਨਕੀ ਪੰਕ ਮਿਲੈ ਤਾਂ ਜੀਵਾਂ ਕਰ ਕਿਰਪਾ ਆਪ ਦਿਵਾਵੈ ਗੂ ਦੁਬਦਾ ਲੋਭ ਲੱਗੇ ਹੈ ਪ੍ਰਾਣੀ ਮਨ ਕੂਰੈ ਰੰਗ ਨਾ ਆਵੈ ਗੂ ਫਿਰ ਉਲਟਿਓ ਜਨਮ ਹੋਵੈ ਗੁਰਬਚਨੀ ਗੁਰਪੁਰਖ ਮਿਲੈ ਰੰਗ ਲਾਵੈ ਗੂ ਇੰਦਰੀ ਦਸੇ ਦਸੇ ਫੁਨ ਧਾਵਤ ਤ੍ਰੈ ਗੁਣੀਆਂ ਖਿਲ ਨਾ ਟਕਾਵੈ ਗੂ ਸਤਿਗੁਰ ਪਰਚੈ ਵਸਗਤ ਆਵੈ ਗੂ।

ਧਨ ਸੰਚੋ ਲੈ ਖਰਚ ਚੱਲੇ ਪਤ ਪਾਵੈ ਗੋ ਖਾਏ ਖਰਚ ਦੇਵੈ ਬਹੁ ਤੇਰਾ ਹਰ ਦਿਨ ਦੇ ਟੋਟ ਨਾ ਆਵੈ ਗੋ ਰਾਮ ਨਾਮ ਧਨ ਹੈ ਹਿਰਦੇ ਅੰਤਰ ਧਨ ਗੁਰ ਸਰਨ

ਆਵੈ ਗੋ। ਸਤਿਗੁਰ ਬਚਨ ਬਚਨ ਹੈ ਨੀਕੋ, ਗੁਰ ਬਚਨੀ ਅੰਮ੍ਰਿਤ ਪਾਵੈ ਗੋ। ਜਿਉ ਅੰਬਰੀਕ ਅਮਰਾ ਪਦ ਪਾਏ, ਸਤਿਗੁਰ ਮੁਖ ਬਚਨ ਧਿਆਵੈ ਗੋ। ਸਤਿਗੁਰ ਸਰਨ ਸਰਨ ਮਨ ਪਹਾਈ, ਸੁਧਾ ਸੁਧਾ ਕਰ ਧਿਆਵੈ ਗੋ। ਦਿਆਲ ਦੀਨ ਭਏ ਹੈ ਸਤਿਗੁਰ, ਹਰ ਮਾਰਗ ਪੰਥ ਦਿਖਾਵੈ ਗੋ। ਸਤਿਗੁਰ ਸਰਨ ਪਏ ਸੇ ਥਾਪੇ, ਤਿਨ ਰਾਖਨ ਕੋ ਪ੍ਰਭ ਆਵੈ ਗੋ। ਜੇ ਕੋ ਸਰ ਸੰਦੈ ਜਨ ਉਪਰ, ਫਿਰ ਉਲਟੋ ਤਿਸੈ ਲਗਾਵੈ ਗੋ। ਹਰ ਹਰ ਹਰ ਹਰ ਹਰ ਸਰ ਸੇਵਹਿ, ਤਿਨ ਦਰਗਾਹ ਮਾਨ ਦਵਾਵੈ ਗੋ। ਗੁਰਮਤ ਗੁਰਮਤ ਗੁਰਮਤ ਧਿਆਵਹਿ, ਹਰ ਗਲ ਮੇਲ ਮੇਲ ਮਲਾਵੈ ਗੋ। ਗੁਰਮੁਖ ਨਾਦ ਵੇਦ ਹੈ ਗੁਰਮੁਖ, ਗੁਰ ਪਰਚੈ ਨਾਮ ਧਿਆਵੈ ਗੋ। ਹਰ ਹਰ ਰੂਪ ਹਰ ਰੂਪੋ ਹੋਵੈ, ਹਰ ਜਨ ਕੋ ਪੂਜ ਕਰਾਵੈ ਗੋ। ਸਾਕਤ ਨਾਰ ਸਤਿਗੁਰ ਨਹੀਂ ਕੀਆ, ਤੇ ਬੇਮੁਖ ਹਰ ਪਰਮਾਵੈ ਗੋ। ਲੋਭ ਲਹਿਰ ਸਵਾਨ ਕੀ ਸੰਗਤ, ਭਿਖ ਮਾਇਆ ਕਰੰਗ ਲਗਾਵੈ ਗੋ। ਰਾਮ ਨਾਮ ਸਭ ਜਗ ਕਾ ਤਾਰਕ, ਲਗ ਸੰਗਤ ਨਾਮ ਧਿਆਵੈ ਗੋ। ਨਾਨਕ ਰਾਖ ਰਾਖ ਪ੍ਰਭ ਮੇਰੇ, ਸਤ ਸੰਗਤ ਰਾਖ ਸਮਾਵੈ ਗੋ। ਸ਼ਕਾ ਇੱਕ

ਤੂੰ ਆਪੇ ਆਪ ਵਰਤਦਾ, ਤੂੰ ਆਪੇ ਕਰਹਿ ਸੋ ਹੋ ਗਿਆ। ਸਤ ਸੰਗਤ ਸਤ ਗੁਰ ਧਨ ਧਨੋ, ਧਨ ਧਨ ਧਨੋ, ਜਿਤ ਮਿਲ ਹਰ ਬੁਲਗ ਬੁਲੋ ਗਿਆ। ਸਭ ਕਹੋ ਮੁਖੋ ਹਰ ਹਰ ਹਰੇ, ਹਰ ਹਰ ਹਰੇ, ਹਰ ਬੋਲਤ ਸਭ ਪਾਪ ਲੋਹ ਗਿਆ। ਸਲੋਕ ਮਹੱਲਾ ਚੌਥਾ। ਹਰ ਹਰ ਹਰ ਹਰ ਨਾਮ ਹੈ ਗੁਰਮੁਖ ਪਾਵੈ ਕੋਈ, ਹਉਮੈ ਮਮਤਾ ਨਾਸ ਹੋਏ, ਗੁਰਮਤ ਕੱਢੈ ਧੋਏ। ਨਾਨਕ ਅਨ ਦਿਨ ਗੁਣ ਉਚਰੈ, ਜਿਨ ਕੋ ਧੁਰ ਲਿਖਿਆ ਹੋਏ ਮਹੱਲਾ ਚੌਥਾ। ਹਰ ਆਪੇ ਆਪ ਦਇਆਲ ਹਰ, ਆਪੇ ਕਰੇ ਸੋ ਹੋਏ। ਹਰ ਆਪੇ ਆਪ ਵਰਤਦਾ, ਹਰ ਜੇਵੜ ਅਵਰ ਨਾ ਕੋਈ। ਜੋ ਹਰ ਪ੍ਰਭ ਭਾਵੈ ਸੋ ਥੀਐ, ਜੋ ਹਰ ਪ੍ਰਭ ਕਰੇ ਸੋ ਹੋਏ। ਕੀਮਤ ਚਿਨੈ ਨਾ ਪਾਈਆ, ਬੇਅੰਤ ਪ੍ਰਭੂ ਹਰ ਸੋਏ। ਨਾਨਕ ਗੁਰਮੁਖ ਹਰ ਸਾ ਲਾਹਿਆ, ਤਨ ਮਨ ਸੀਤਲ ਹੋਏ ਪੌੜੀ। ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਨੰਗਨਾ। ਸਭ ਧਿਆਵਹਿ ਤੁਦ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਇਕ ਦਾਤਾ ਸਭ ਜਗਤ ਭਿਖਾਰੀਆ, ਹਰ ਜਾਚਹਿ ਸਭ ਮੰਗ ਮੰਗਨਾ। ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ, ਗੁਰਮਤੀ ਹਰ ਚੰਗ ਚੰਗਨਾ। ਸਭ ਕਹੋ ਮੁਖੋ ਰਿਖੀ ਕੇਸ ਹਰੇ, ਰਿਖੀ ਕੇਸ ਹਰੇ, ਜਿਤ ਪਾਵਹਿ ਸਭ ਫਲ ਫਲਨਾ। ਸਲੋਕ ਮਹੱਲਾ ਚੌਥਾ। ਹਰ ਹਰ ਨਾਮ ਧਿਆਏ ਮਨ, ਹਰ ਦਰਗਾਹ ਪਾਵਹਿ ਮਾਨ। ਜੋ ਇੱਛੈ ਸੋ ਫਲ ਪਾਏ ਸੀ, ਗੁਰ ਸ਼ਬਦੀ ਲੱਗੈ ਧਿਆਨ। ਕਿਲ ਵਿਖ ਪਾਪ ਸਭ ਕੱਟੀਐ, ਹਉ ਮੈਂ ਚੁੱਕੈ ਗੁਮਾਨ। ਗੁਰਮੁਖ ਕਮਲ ਵਿਗਸਿਆ, ਸਭ ਆਤਮ ਬ੍ਰਹਮ ਪਛਾਨ। ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ। ਮਹੱਲਾ ਚੌਥਾ। ਹਰ ਹਰ ਨਾਮ ਪਵਿੱਤ ਹੈ, ਨਾਮ ਜਪਤ ਦੁਖ ਜਾਏ। ਜਿਨ ਕੋ ਪੂਰਬ ਲਿਖਿਆ, ਤਿਨ ਮਨ ਵਸਿਆ ਆਏ। ਸਤਿਗੁਰ ਕੈ ਭਾਣੈ ਜੋ ਚੱਲੈ, ਤਿਨ ਦਾਲਦ ਦੁਖ ਲਹਿ ਜਾਏ। ਆਪਣੇ ਭਾਣੈ ਕਿਨੈ ਨਾ ਪਾਇਓ, ਜਨ ਵੇਖੋ ਮਨ ਪਤੀ ਆਏ। ਜਨ ਨਾਨਕ ਦਾਸਨ ਦਾਸ ਹੈ, ਜੋ ਸਤਿਗੁਰ ਲਾਗੇ ਪਾਏ ਪੌੜੀ। ਤੂੰ ਥਾਨ ਥਨੰਤਰ ਭਰਪੂਰ ਹੈ ਕਰਤੇ, ਸਭ ਤੇਰੀ ਬਣਤ ਬਣਾਵਣੀ। ਰੰਗ ਪਰੰਗ ਸਿਸ਼ਟ ਸਭ ਸਾਜੀ, ਬਹੁ ਬਹੁ ਵਿਦ ਭਾਂਤ ਉਪਾਵਣੀ। ਸਭ ਤੇਰੀ ਜੋਤ ਜੋਤੀ ਵਿੱਚ ਵਰਤ ਹੈ, ਗੁਰਮਤੀ ਤੁਦੈ ਨਾਵਣੀ। ਜਿਨ ਹੋਏ ਦਇਆਲ, ਤਿਨ ਸਤਿਗੁਰ ਮੇਲੈ। ਮੁਖ ਗੁਰਮੁਖ ਹਰ ਸਮਝਾਵਣੀ, ਸਭ ਬੋਲੋ ਰਾਮ ਰਮੋ, ਸ੍ਰੀ ਰਾਮ ਰਮੋ। ਜਿਤ ਦਾਲਤ ਦੁਖ ਭੁੱਖ ਸਭ ਲਹਿ ਜਾਵਣੀ। ਸਲੋਕ ਮਹੱਲਾ ਚੌਥਾ। ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰ ਉਰ ਧਾਰ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਮਨ ਹਰ ਹਰ ਨਾਮ ਧਿਆਇਆ, ਵਿਖ ਹਉ ਮੈਂ ਕੱਢੀ ਮਾਰ। ਜਿਨ ਹਰ ਹਰ ਨਾਮ ਨਾ ਚੇਤਿਓ, ਤਿਨ ਜੂਐ ਜਨਮ ਸਭ ਹਾਰ। ਗੁਰ ਟੁੱਠੈ ਹਰ ਚੇਤਾਇਆ, ਹਰ ਨਾਮਾ ਹਰ ਉਰ ਧਾਰ। ਜਨ ਨਾਨਕ ਤੇ ਮੁਖ ਉਜਲੇ, ਤਿਤ ਸੱਚੈ ਦਰਬਾਰ। ਮਹੱਲਾ ਚੌਥਾ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲ ਯੁਗ ਕਰਨੀ ਸਾਰ। ਮਤ ਗੁਰਮਤ ਕੀਰਤ ਪਾਈਐ, ਹਰ ਨਾਮਾ ਅਰ ਹੁਰ ਹਾਰ। ਵਡਭਾਗੀ ਜਿਨ ਹਰ ਧਿਆਇਆ, ਤਿਨ ਸੌਂਪਿਆ ਹਰ ਭੰਡਾਰ। ਬਿਨ ਨਾਵੈ ਜੇ ਕਰਮ ਕਮਾਵਣੀ, ਨਿਤ ਹਉ ਮੈਂ ਹੋਏ ਖੁਆਰ। ਜਲ ਹਸਤੀ ਮਲ ਨਵਾਲੀਐ, ਸਿਰ ਭੀ ਫਿਰ ਪਾਵੈ ਸ਼ਾਰ। ਹਰ ਮੇਲੋ ਸਤਿਗੁਰ ਦਇਆ ਕਰ, ਮਨ ਵਸੈ ਏਕੰਕਾਰ। ਜਿਨ ਗੁਰਮੁਖ ਸੁਣ ਹਰ ਮੰਨਿਆ, ਜਨ ਨਾਨਕ ਤਿਨ ਜੈਕਾਰ ਪੌੜੀ। ਰਾਮ ਨਾਮ ਵਖਰ ਹੈ ਉੱਤਮ, ਹਰ ਨਾਇਕ ਪੁਰਖ ਹਮਾਰਾ। ਹਰ ਖੇਲ ਕੀਆ ਹਰ ਆਪੇ ਵਰਤੈ, ਸਭ ਜਗਤ ਕੀਆ ਬਣਜਾਰਾ। ਸਭ ਜੋਤ ਤੇਰੀ ਜੋਤੀ ਵਿੱਚ ਕਰਤੇ, ਸਭ ਸੱਚ ਤੇਰਾ ਪਾਸਾਰਾ। ਸਭ ਧਿਆਵਹਿ ਤੁਧ ਸਫਲ ਸੇ ਗਾਵਹਿ, ਗੁਰਮਤੀ ਹਰ ਨਿਰੰਕਾਰਾ।
सब चवह मुख हो जगन्नाथ जगन्नाथ जग जीवनो जित पव जल पार उतारा। श्लोक महला चौथा। हमरी जेहबा एक प्रभ हर के गुण अगम अथाह। हम क्यों कर जप है इयाणिया हर तुम वद अगम अगाह। हर देहो प्रभु माते उत्तमा गुर सत गुर कै पग पाह। सत संगत हर मेल प्रभ हम पापी संगत राह। जन नानक को हर बख्श।

ਮਹੱਲਾ ਚੌਥਾ ਹਰ ਕਰਹੁ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਭਾਈਆ ਹਰ ਹੋਵਾ ਹਰ ਕਿਰਪਾਲ ਸਭ ਆਸਾ ਮਨਸਾ ਵਿਸਰੀ ਮਨ ਚੂਕਾ ਆਲ ਜੰਜਾਲ ਗੁਰ ਤੁਠੈ ਨਾਮ ਦਰੜਾਇਆ ਹਮ ਕੀਏ ਸ਼ਬਦ ਨਿਹਾਲ ਜਨ ਨਾਨਕ ਅਤੁੱਟ ਧਨ ਪਾਇਆ ਹਰ ਨਾਮਾ ਹਰ ਧਨ ਮਾਲ ਪੌੜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ ਸਭ ਉੱਪਰ ਵੱਡੇ ਵਡਾਉਨਾ ਜੋ ਧਿਆਵੈ ਹੈ ਹਰ ਅਪਰੰਪਰ ਹਰ ਹਰ ਹਰ ਧਿਆਏ ਹਰੇ ਤੇ ਹੋਣਾ ਜੋ ਗਾਵੈ ਹੈ ਸੁਣੈ ਤੇਰਾ ਜਸ ਸੁਆਮੀ ਤਿਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਨੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ ਸਭ ਧਿਆਵਹੁ ਆਦ ਸਤੇ ਜੁਗਾਦ ਸਤੇ ਪ੍ਰਤੱਖ ਸਤੇ।

ਵੇਖਿਆ ਹਰ ਅਗਮ ਧਿਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਭ ਰੇਖਿਆ ਗੁਰਬਚਨ ਧਿਆਇਆ ਜਿਨ੍ਹਾਂ ਅਗਮ ਹਰ ਤੇ ਠਾਕੁਰ ਸੇਵ ਕਰਾਲ ਏਕਿਆ ਸਭ ਕਹੋ ਮੁਖੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰ ਲਾਹਾ ਹਰ ਭਗਤ ਵਸੇਖਿਆ ਸਲੋਕ ਮਹੱਲਾ ਚੌਥਾ ਰਾਮ ਨਾਮ ਰਮ ਰਵ ਰਹੇ ਰਵ ਰਾਮੋ ਰਾਮ ਰਮੀਤ ਘਟ ਘਟ ਆਤਮ ਰਾਮ ਹੈ ਪ੍ਰਭ ਖੇਲ ਕੀਓ ਰੰਗ ਰੀਤ ਹਰ ਨਿਕਟ ਵਸੈ ਜਗ ਜੀਵਨਾ ਪ੍ਰਗਾਸ ਕੀਓ ਗੁਰਮੀਤ ਹਰ ਸਵਾਮੀ ਹਰ ਪ੍ਰਭ ਤਿਨ ਮਿਲੇ ਜਿਨ ਲਿਖਿਆ ਧੁਰ ਹਰ ਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰਬਚਨ ਜਪਿਓ ਮਨ ਕੀਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਹੋ ਭਾਗ ਵਸੈ ਵਡ ਭਾਗ ਗੁਰਪੂਰੈ ਦੇਖਾ ਲਿਆ ਨਾਨਕ ਹਰ ਨਿਵ ਲਾਗ ਪੌੜੀ ਧਨ ਧਨ ਸੁਹਾਵੀ ਸਫਲ ਘੜੀ ਜਿਤ ਹਰ ਸੇਵਾ ਮਨ ਪਾਣੀ ਹਰ ਕਥਾ ਸੁਣਾਵੋ ਮੇਰੇ ਗੁਰਸਿੱਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉਂ ਪਾਈਐ ਕਿਉਂ ਦੇਖੀਐ ਮੇਰਾ ਹਰ ਪ੍ਰਭ ਸੁਗੜ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ ਤਿਨ ਵਿਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸਲੋਕ ਮਹੱਲਾ ਚੌਥਾ ਹਰ ਪ੍ਰਭ ਰੱਤੇ ਲੋਇਣਾ ਗਿਆਨ ਅੰਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਈ ਨਾਮ ਚਿਤਵੈ ਨਾਮੋ ਪੜੈ ਨਾਮ ਰਹੈ ਲਿਵਲਾਈ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਈ ਸਤਿਗੁਰ ਮਿਲਿਐ ਨਾਮ ਉਪਜੈ ਤ੍ਰਿਸ਼ਨਾ ਭੁੱਖ ਸਭ ਜਾਇ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਈ ਪੌੜੀ ਤੁਧ ਆਪੇ ਜਗਤ ਅਪਾਏ ਕੈ ਤੁਧ ਆਪੇ ਵਸਗਤ ਕੀਤਾ ਇਕ ਮਨਮੁਖ ਕਰ ਹਰਾਇਨ ਇਕ ਨਾ ਮੇਲ ਗੁਰੂ ਤਿਨਾ ਜੀਤਾ ਹਰ ਉੱਤਮ ਹਰ ਪ੍ਰਭ ਨਾਮ ਹੈ ਗੁਰਬਚਨ ਸੁਭਾਗੈ ਲੀਤਾ ਦੁਖ ਦਾਲਦ ਸਭੋ ਲਹਿ ਗਿਆ ਜਾ ਨਾਉ ਗੁਰੂ ਹਰ ਦੀਤਾ ਸਭ ਸੇਵ ਹੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤ ਅਪਾਏ ਸਭੋ ਵਸ ਕੀਤਾ ਸਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗ ਹੈ ਭ੍ਰਮ ਭੂਲੇ ਮਨਮੁਖ ਦੁਰਜਨਾ ਨਾਨਕ ਰੋਗ ਵੰਝਾਏ ਮਿਲ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਧਾਮ ਸੰਘਾਰਵਾ ਜਾਂ ਦੇਖਾਂ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੈ ਹਉ ਜੀਵਾਂ ਸਦ ਸੁਣੇ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੋਲ ਹਰ ਨਾਮ ਧਿਆਵੋ ਮੇਰੇ ਗੁਰਸਿੱਖੋ ਹਰਿ ਉੱਤਮ ਹਰ ਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੈ ਗੁਰ ਸਤਿਗੁਰ ਪੂਰਾ ਬੋਲ ਸਭ ਧਿਆਵੋ ਨਰ ਨਾਰਾਇਣੋ ਨਾਰਾਇਣੋ ਜਿਤ ਚੂਕਾ ਜਮ ਝਗੜ ਚਗੋਲ ਸਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਹੁੰਦਿਆਂ ਹਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉਬਰੇ ਜਿਨ ਸੰਧਿਆ ਤਿਸ ਫਿਰ ਮਾਰ ਮਹੱਲਾ ਚੌਥਾ ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਿਖਾਨ ਜੇ ਕਰ ਦੂਜਾ ਦੇਖ ਦੇ ਜਨ ਨਾਨਕ ਕੱਢ ਦ ਚੰਨ ਪੌੜੀ ਜਲ ਥਲ ਮਹੀਅਲ ਪੂਰਨੋ ਅਪਰੰਪਰ ਸੋਈ ਜੀ ਜੰਤ ਪ੍ਰਤਪਾਲ ਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਤ ਭਰਾਤ ਮੀਤ ਤਿਸ ਦਿਨ ਨਹੀਂ ਕੋਈ ਘੱਟ ਘੱਟ ਅੰਤਰ ਰਵ ਰਹਿਆ ਜਪਿਓ ਜਨ ਕੋਈ ਸਗਲ ਜਪਹੋ ਗੋਪਾਲ ਗੁਣ ਪ੍ਰਗਟ ਸਭ ਲੋਈ ਸਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸੱਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੇ ਤੂੰ ਲੁੱਡ ਲੁੱਡ ਦਰਗਹਿ ਵੰਜ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀ ਤੁਮਾਰੇ ਸਭ ਤੁਦੈ ਨੂੰ ਅਰਾਧ ਦੇ ਦਾਨ ਦੇਹ ਪਿਆਰੇ ਹਰ ਦਾਤੈ ਦਾਤਾਰ ਹੱਥ ਕੱਢਿਆ ਮੀਹ ਉੱਠਾ ਸੈਂਸਾਰੇ
अनजमिया खेती भाऊ कर हर नाम संभारे जन नानक मंगे दान प्रभ हर नाम अधारे पौड़ी इच्छा मन की पूरी है जपी है सुख सागर हर के चरण अराधी है गुर शब्द रतनागर मिल साधु संग उधार हुए हाटे जम कागर जन्म पदार्थ जीती है जप हर बैरागर सब पवहु शरण सतगुरु की बिनसै दुख दागर श्लोक महला चौथा हौ टुंडेंदी सज्जना सज्जन मैंढे नाल जन नानक अलख ना लखिया गुरमुख दे दिखाल महला चौथा नानक प्रीत लाई तिन सच्चै तिस बिन रहन ना

0: gmail.com. एक बार फिर नोट करो जी, singsabha2@gmail.com.
1: You are listening Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.
2: Sikh Pyareo, Gautam nu vi pata nahi lagya ohdi kudrat da jehda maan karda si, main hun poorn rishi hain. Tapasya kar li bahut, main to vadda rishi nahi koi. ऐसी खेड वाहगुरु ने कीती तो रब दा पता पौंदा फिरदा, तैनू तो अपने घर दा ही पता नहीं लगेया की हो रहा उत्थे, की भाणा वरत रहे है, की तेरे नाल खेड हो रही है। असी रब दा पता करदे फिरदे, माण करदे। तो गुरमुख प्यारे, अगली तुक विच विद्वाना ने लिखे है, शकर हूं ना जानी रिख गौतम के द्वार गयो, गौतम हूं ना जानी इस कुकड़ में थोथ गए। देखो त्रेते युग दे रामचंद्र अवतार, मर्यादा पुरशोत्तम 14 कला, रब दा की अवतार ना जाने, अंत महाराज ने मोहर ला दती। राम हो ना जानी मेरी सिया हरी, रावण ने हर नाम है चोर दा, हरी चोरी कीती। 14 कला अवतार भगवान रामचंद्र नू पता नहीं सी लगया के मेरी घरवाली नू रावण चक के ले गए। ਉਹਦਾ ਅੰਤ ਪਾਉਂਦੇ ਰਹਿਣੇ ਅਵਤਾਰਾਂ ਵਰਗੇ, ਆਪਾਂ ਤਾਂ ਕਿੱਥੇ ਫਿਰਦੇ। ਅੰਤ ਨਾ ਪਾਵਤ ਦੇਵ ਸਰਵੈ, ਇਹ ਸਵਈਆ ਇਹ ਕਹਿ ਰਿਹਾ ਸਾਨੂੰ। ਰਾਮ ਜੀ ਨੇ ਭਗਵਾਨ ਦਾ, ਰੱਬ ਦਾ ਅੰਤ ਤਾਂ ਕੀ ਪਾਉਣਾ ਸੀ, ਕੀ ਪਛਾਣਨਾ ਸੀ? ਉਹ ਤਾਂ ਮਿਰਗ ਨੂੰ ਇਹ ਨਹੀਂ ਪਛਾਣ ਸਕੇ ਕਿ ਅਸਲੀ ਹੈ ਕਿ ਨਕਲੀ ਹੈ, ਕੋ ਸਤਨਾਮ। ਮਿਰਗ ਬਣ ਕੇ ਲੰਘਿਆ ਸੀ ਨਾ ਕੋਲ ਨੂੰ, ਕਹਿੰਦੇ ਸਿਉਣੇ ਦਾ ਮਿਰਗ। ਹੁਣ ਜੇ ਇੱਥੇ ਥੋੜੀ ਬਹੁਤੀ ਵਿਚਾਰ ਰੱਬ ਦੇ ਦਿੰਦਾ ਵੀ ਸਿਉਣੇ ਦਾ ਮਿਰਗ ਬਣਾਇਆ ਜਾ ਸਕਦਾ, ਮਿੱਟੀ ਦਾ ਬਣਾ ਲਓ, ਪਿੱਤਲ ਦਾ, ਕਾਠ ਦਾ, ਸਿਉਣੇ ਦਾ ਬਣਾ ਲਓ, ਪਰ ਸਿਉਣੇ ਦਾ ਮਿਰਗ ਨੱਠ ਤਾਂ ਨਹੀਂ ਸਕਦਾ। ਉਹ ਡਰਾਇੰਗ ਰੂਮ ਚ, ਸ਼ੋਅਰੂਮ ਚ ਰੱਖ ਸਕਦੇ ਹੋ ਤੁਸੀਂ। ਨੱਠੂ ਤਾਂ ਅਸਲੀ ਮਿਰਗ ਹੈ, ਨੱਠੂ ਨਾ ਗੁਰਮੁਖੋ। ਤੇ ਉਹ ਹੁਣ ਗਾਲੇ ਕਿਹੜਾ ਸਾਜੋ ਸਮਾਜ ਸੀ ਇੱਥੇ ਜੰਗਲ ਵਿੱਚ ਵੀ ਬਿਜਲੀ ਦੀਆਂ ਤਾਰਾਂ ਲਾ ਤੀਆਂ ਆਉਣੀਆਂ, ਨੱਠ ਲਿਆ ਹੋਣਾ? ਨਾ ਨਾ ਨਹੀਂ ਨਹੀਂ, ਉਹ ਤਾਂ ਉਜਾੜ ਬਿਆਬਾਨ ਪੰਚਵਟੀ ਦਾ ਜ਼ਿਕਰ ਹੈ, ਜਿਹਨੂੰ ਤੁਸੀਂ ਅੱਜ ਕੱਲ੍ਹ ਨਾਸਿਕ ਕਹਿੰਦੇ ਹੋ। ਨਾਸਿਕ ਇੰਦੌਰ ਤੇ ਬੰਬਈ ਦੇ ਵਿਚਾਲੇ ਜੇ ਆਉਂਦਾ, ਨਾਸਿਕ ਬਹੁਤ ਵੱਡੀ ਛਾਉਣੀ ਹੈ ਗੁਰਸਿੱਖ ਪਿਆਰੇ। ਨਾਸਿਕ ਉਹਦਾ ਤਾਂ ਨਾਂ ਰੱਖਿਆ ਉਸ ਸ਼ਹਿਰ ਦਾ। ਇੱਥੇ ਭਗਵਾਨ ਲਛਮਣ ਨੇ ਗੁਰਸਿੱਖ ਪਿਆਰੇ ਉਹ ਰਾਵਣ ਦੀ ਭੈਣ ਸੂਪ ਨਕਾਂ ਦਾ ਨੱਕ ਵੱਢਿਆ ਸੀ। ਨੱਕ ਨੂੰ ਕਹਿੰਦੇ ਨਾਸਕਾਂ, ਨਾਸਾਂ, ਜਿਹਨੂੰ ਆਪਾਂ ਨੇ ਪੰਜਾਬੀ ਵਿੱਚ ਨਾਸਾਂ ਬਣਾ ਲਿਆ ਸਿੱਧੀ। ਉਹ ਅਸਲ ਨਾਮ ਨਾਸਕ ਹੈ, ਨਾਸਕ ਨੱਕ ਨੂੰ ਕਹਿੰਦੇ ਨੇ। ਉਹ ਉੱਥੇ ਨੱਕ ਵੱਢਿਆ ਸੀ, ਉੱਥੇ ਬੜਾ ਮੰਦਰ ਬਣਿਆ ਬਸ ਸੂਪਨਖਾਂ ਦਾ ਹੁਣ ਵੀ। ਉਹ ਨੱਕ ਵੱਢਣ ਕਰਕੇ ਉਸ ਸ਼ਹਿਰ ਦਾ ਨਾਮ ਗੁਰਮੁਖੋ ਨਾਸਕ ਹੈ, ਬਹੁਤ ਵੱਡਾ ਕੈਂਟ ਹੈ। ਉਸ ਨਾਸਕ ਦੇ ਕੋਲੇ ਉਹ ਜਗ੍ਹਾ ਹੈ ਪੰਚਵਟੀ, ਜਿੱਥੇ ਭਗਵਾਨ ਰਾਮ ਜੀ ਨੇ ਬਣਵਾਸ ਕੱਟਿਆ। ਉਹ ਵੀ ਹੁਣ ਗੁਫਾ ਬਣੀਆਂ ਹੋਈਆਂ ਨੇ ਜਿੱਥੇ ਰਹਿੰਦੇ ਹੁੰਦੇ ਸੀ ਉਜਾੜ ਬਿਆਬਾਨ ਵਿੱਚ, ਕਿੱਥੇ ਉਦੋਂ ਸ਼ਹਿਰ ਸੂਰ ਸੀ, ਉਜਾੜ ਸੀ। ਉਹ ਨਾਸਕ ਉਸੇ ਕਰਕੇ ਰੱਖਿਆ, ਉੱਥੇ ਹੀ ਫਿਰ ਉਹ ਸਿਉਣੇ ਦਾ ਮਿਰਗ ਬਣ ਕੇ ਲੰਘਿਆ। ਤੇ ਮਾਤਾ ਸੀਤਾ ਜੀ ਦੀ ਇੱਛਾ ਹੋ ਗਈ, ਇਹਨੂੰ ਫੜ ਕੇ ਲਿਆਓ। ਜਿਹਨੂੰ ਵਿਦਵਾਨਾਂ ਨੇ ਲਿਖਿਆ, ਭਾਵੀ ਕੇ ਪ੍ਰਭਾਏ ਰਾਮ ਗਏ ਸੀ ਮਿਰਗ ਸਾਥ। ਜਦੋਂ ਭਾਵੀ ਆਉਂਦੀ ਹੈ, ਸਭਾ ਆਉਂਦਾ, ਸੀਤਾ ਜੀ ਨੂੰ ਲੈ ਗਿਆ ਸੀ ਰਾਵਣ ਚੁਰਾਏ। ਉਹ ਭਾਣਾ ਉਹਦਾ ਕੌਣ ਜਾਣ ਸਕੇ ਤੈ ਕਿਆ ਕਰਨਾ ਹੈ, ਇੱਕ ਮਿੰਟ ਦਾ ਵੀ ਪਤਾ ਨਹੀਂ। ਅੰਤ ਨਾ ਪਾਵਤ ਦੇਵ ਸਰਵੈ। ਗੁਰਸਿੱਖ ਪਿਆਰਿਓ, ਇੱਕ ਗਿਆ ਤੁਹਾਨੂੰ ਪਤਾ ਹੀ ਹੈ ਉਸ ਕਥਾ ਦਾ, ਉਹ ਨਾ ਮੁੜਿਆ ਤਾਂ ਗਿਆ ਹੋਇਆ ਬਾਹਰ, ਕੋਈ ਨਾ ਮੁੜੇ ਦੂਜੇ ਨੂੰ ਫਿਕਰ ਲੱਗ ਜਾਂਦਾ ਕਿ ਕਿਉਂ ਨਹੀਂ ਆਇਆ। ਤੇ ਗੁਰਮੁਖ ਪਿਆਰਿਓ, ਮਾਤਾ ਸੀਤਾ ਜੀ ਕਹਿੰਦੇ ਉਹਨਾਂ ਦਾ ਪਤਾ ਕਰੋ, ਤਾਂ ਮੁੜੇ ਹੀ ਨਹੀਂ। ਲਛਮਣ ਨੂੰ ਵੀ ਭੇਜਤਾ, ਤੇ ਲਛਮਣ ਨੇ ਕਾਰ ਕੱਢੀ ਸੀ, ਜਿਹਨੂੰ ਹਿੰਦੂ ਵੀਰ ਲਛਮਣ ਰੇਖਾ ਕਹਿੰਦੇ। ਗੁਰੂ ਗ੍ਰੰਥ ਸਾਹਿਬ ਵਿੱਚ ਨੂੰ ਰਾਮ ਕਾਰ ਲਿਖਿਆ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਈ। ਉਹ ਲਛਮਣ ਰੇਖਾ ਤੇ ਰਾਮ ਕਾਰ ਵਿੱਚ ਫਰਕ ਨਹੀਂ ਸਮਝਣਾ। ਹਿੰਦੂ ਔਰ ਸ਼ਾਸਤਰਾਂ ਵਿੱਚ ਉਹਨੂੰ ਲਛਮਣ ਰੇਖਾ ਤਾਂ ਲਿਖਿਆ, ਕੱਢੀ ਲਛਮਣ ਨੇ ਸੀ, ਕੱਢਣ ਵਾਲਾ ਲਛਮਣ ਸੀ, ਪਰ ਜਦ ਕੱਢੀ ਸੀ ਨਾ ਨਾ ਉਹਨੇ ਵੀ ਰਾਮ ਦਾ ਹੀ ਲਿਆ ਸੀ, ਉਹਦੀ ਆਪਣੀ ਤਾਂ ਸ਼ਕਤੀ ਕੋਈ ਹੈ ਨਹੀਂ ਸੀ। ਜਿਵੇਂ ਆਪਾਂ

0: ਕੋਈ ਕੰਮ ਕਰਨ ਲੱਗੀਏ ਧੰਨ ਗੁਰੂ ਨਾਨਕ ਦੇਵ ਕਹਾਂਗੇ, ਧੰਨ ਗੁਰੂ ਗੋਬਿੰਦ ਸਿੰਘ ਕਹਾਂਗੇ। ਆਪਣਾ ਨਾਂ ਥੋੜਾ ਲਵਾਂਗੇ ਆਪਾਂ, ਗੁਰੂ ਦਾ ਅਕਾਲ ਪੁਰਖ ਦਾ ਹੀ ਨਾਂ, ਉਹਨੇ ਵੀ ਰਾਮ ਦਾ ਹੀ ਨਾਂ ਲੈ ਕੇ ਕੱਢੀ ਸੀ, ਇਸ ਕਰਕੇ ਉਹਨੂੰ ਸਤਿਗੁਰਾਂ ਨੇ ਰਾਮਕਾਰ ਲਿਖਿਆ। ਉਹ ਲਛਮਣਕਾਰ ਕਹਿੰਦੇ ਨੇ, ਲਛਮਣ ਰੇਖਾ ਤੇ ਗੁਰਸਿੱਖ ਪਿਆਰਿਓ, ਨਹੀਂ ਪਤਾ ਲੱਗਿਆ ਰਾਮ ਜੀ ਨੂੰ ਐਡੇ ਵੱਡੇ ਤ੍ਰੇਤੇ ਯੁੱਗ ਦੇ ਅਵਤਾਰ ਉਹਦੀ ਕੁਦਰਤ ਦਾ। ਮਿਰਗ ਪਿੱਛੇ ਚਲੇ ਗਏ ਗੁਰਸਿੱਖ ਪਿਆਰਿਓ, ਤੇ ਪਿੱਛੋਂ ਮਾਤਾ ਸੀਤਾ ਜੀ ਸਤਵੰਤੀ ਜਨਕ ਦੀ ਸਪੁੱਤਰੀ, ਕਿੱਡੇ ਵੱਡੇ ਭਾਗ ਹੋਣਗੇ ਜੋ ਰਾਮ ਜੀ ਦੇ ਘਰ ਵਿਆਹੀ ਗਈ। ਗੁਰਸਿੱਖ ਪਿਆਰਿਓ, ਇੱਥੇ ਥੋੜਾ ਜਿਹਾ ਲੜਕਾ ਚੰਗਾ ਮਿਲ ਜਾਵੇ ਆਪਾਂ ਨੂੰ, ਜਦੇ ਕਹਿਣਗੇ ਇਸ ਕੁੜੀ ਦੇ ਬਹੁਤ ਵੱਡੇ ਭਾਗ ਨੇ। ਉਹ ਵੀ ਕੋਈ ਦਾ ਯੁੱਗਾਂ ਦਾ ਤਪ ਸੀ ਗੁਰਸਿੱਖ ਪਿਆਰਿਓ। ਪਰ ਰਾਵਣ ਉਦੋਂ ਬਣ ਕੇ ਗਿਆ ਭਿਖਾਰੀ, ਹੱਥ ਵਿੱਚ ਡੌਰੂ ਤ੍ਰਿਸ਼ੂਲ ਫੜਿਆ ਵਾ, ਮੰਗਤਾ ਬਣ ਕੇ ਚਲਿਆ ਗਿਆ। ਪਹਿਲਾਂ ਤਾਂ ਇਹੀ ਨਹੀਂ ਮਾਤਾ ਜੀ ਸਮਝ ਸਕੇ ਵੀ ਜੰਗਲਾਂ ਵਿੱਚ ਮੰਗਤੇ ਨਹੀਂ ਹੁੰਦੇ, ਮੰਗਤੇ ਤਾਂ ਪਿੰਡਾਂ ਸ਼ਹਿਰਾਂ ਵਿੱਚ ਹੁੰਦੇ। ਦੇਖੋ ਉਹਦੀ ਕੁਦਰਤ ਕਿਵੇਂ ਵਰਦੀ ਹੈ, ਜਦੋਂ ਆਪਣੀ ਕੁਦਰਤ ਬਤਾਉਂਦਾ ਹੈ ਕੀ ਸਮਝਾਂਗੇ ਆਪਾਂ। ਇੱਥੇ ਨੁਕਤਾ ਸੀ ਵੀ ਜੰਗਲ ਵਿੱਚ ਤਾਂ ਭਿਖਾਰੀ ਨੇ ਕੀ ਕਰਨਾ, ਇੱਥੇ ਤਾਂ ਆਪ ਅਸੀਂ ਭੁੱਖੇ ਮਰਦੇ, ਨਾ ਕੋਈ ਇੱਥੇ ਰਵੇ ਨਾ ਆਵੇ ਨਾ ਜਾਵੇ। ਇਹ ਨਹੀਂ ਸਮਝ ਸਕੀ ਮਾਤਾ, ਤੇ ਫਿਰ ਉਹਨੇ ਐਸੀ ਗੱਲ ਕੀਤੀ, ਜਾ ਕੇ ਬਾਬਾ ਭੋਲੇ ਕਹਿਤਾ ਭਿਕਸ਼ਾ ਲੈਣ ਆਏ, ਤੇ ਮਾਤਾ ਸੀਤਾ ਜੀ ਕਹਿੰਦੇ ਕੋਈ ਸਾਧੂ ਹੈ ਜੋ ਵੀ ਉਸ ਸਮੇਂ ਕੁਟੀਆ ਵਿੱਚ ਸੀ ਜੰਗਲ ਵਿੱਚ, ਉਹ ਥਾਲੀ ਵਿੱਚ ਪਾਇਆ, ਤੇ ਮਾਤਾ ਸੀਤਾ ਜੀ ਕਹਿੰਦੇ ਮਹਾਂਪੁਰਸ਼ੋ ਅੰਦਰ ਆ ਕੇ ਭਿਕਸ਼ਾ ਲੈ ਜਾਓ। ਕਹਿੰਦੇ ਅੰਦਰ ਕਿਉਂ ਆਵਾਂ, ਕਹਿੰਦੇ ਮੈਨੂੰ ਕਾਰ ਕੱਢੀ ਵੀ ਹੈ ਹੁਕਮ, ਮੈਂ ਤੋਂ ਬਾਹਰ ਨਹੀਂ ਜਾਣਾ, ਮੈਂ ਇਸ ਤੋਂ ਬਾਹਰ ਨਹੀਂ ਜਾ ਸਕਦੀ। ਉਹ ਕਾਰ ਕੱਢ ਕੇ ਗਏ ਤੇ ਗਾਂ ਰਾਵਣ ਵੀ ਘੱਟ ਨਹੀਂ ਸੀ। ਉਹ ਕਹਿੰਦਾ ਤੈਨੂੰ ਤੇਰੇ ਪਤੀ ਦਾ ਉਹਨਾਂ ਦਾ ਹੁਕਮ ਹੈ ਵੀ ਬਾਹਰ ਨਾ ਆਈ, ਮੈਨੂੰ ਮੇਰੇ ਗੁਰੂ ਦਾ ਹੁਕਮ ਹੈ ਗ੍ਰਿਸ਼ਤੀ ਦੇ ਘਰ ਨਹੀਂ ਵੜਨਾ। ਦੇਖੋ ਕੈਸੀ ਚਾਲ ਖੇਡੀ, ਕਹਿੰਦਾ ਮੇਰਾ ਪਰਣ ਹੈ ਵੀ ਗ੍ਰਿਸ਼ਤੀ ਦੇ ਅੰਦਰ ਨਹੀਂ ਵੜਨਾ, ਬਾਹਰੋਂ ਹੀ ਭਿਕਸ਼ਾ ਲੈਣੀ ਹੈ, ਮੇਰੇ ਗੁਰੂ ਦਾ ਕਿਹਾ ਹੋਇਆ। ਸ਼ਿਵਜੀ ਦੇ ਜਿਹੜੇ ਆਪਣੇ ਵੀ ਜੰਗਮ ਆਉਂਦੇ ਹੁੰਦੇ ਸੀ ਪਿੰਡਾਂ ਚ, ਜਿਹੜੇ ਇੱਕ ਲੱਤ ਹਿਲਾਈ ਜਾਂਦੇ ਸੀ ਟੱਲੀਆਂ ਵਜਾਉਂਦੇ, ਸ਼ਿਵਜੀ ਦੇ ਗਾਣੇ ਇਹ ਉਹਨੇ ਭਾਈ ਜਿਹੜੇ ਸ਼ਿਵਜੀ ਦੇ ਵਿਆਹ ਸਮੇਂ ਗੁਰਮੁਖ ਪਿਆਰਿਓ ਗੀਤ ਗੂਤ ਗਾਉਣੇ, ਉਹ ਨੇ ਜੰਗਮ ਜੋਗੀ। ਉਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਜੋੜ ਲਾ ਲਓ, ਘਰ ਨਹੀਂ ਆਉਣਗੇ, ਬਾਹਰੇ ਖੜਨਗੇ। ਉਹਨਾਂ ਦਾ ਵੀ ਅਸੂਲ ਹੈ ਹੋਈ, ਔਰ ਉਹ ਸਿੱਧਾ ਕਿਸੇ ਭਾਂਡੇ ਵੀ ਤੁਹਾਡੀ ਭਿਕਸ਼ਾ ਨਹੀਂ ਲੈਣਗੇ, ਜਦ ਵੀ ਲੈਣਗੇ ਉਹ ਆਪਣੇ ਕੌਲੇ ਜੇ ਤੇ ਪਾਉਣਗੇ ਜੀ, ਟੱਲੀ ਵਜਾਉਂਦੇ ਆ, ਉਸੇ ਨੂੰ ਮੂਹਰੇ ਕਰ ਦਿੰਦੇ ਆ, ਉਹਨਾਂ ਦੇ ਨਿਯਮ ਨੇ ਕੋਈ। ਉਹ ਰਾਵਣ ਕਹਿੰਦਾ ਮੈਂ ਘਰ ਨਹੀਂ ਆਉਣਾ, ਤੇ ਸੀਤਾ ਕਹਿੰਦੀ ਮੈਂ ਬਾਹਰ ਨਹੀਂ ਨਿਕਲਣਾ, ਮੈਨੂੰ ਕਾਰ ਕੱਢੀ ਹੋਈ। ਉਹ ਕਹਿੰਦਾ ਫਿਰ ਮੈਂ ਸ਼ਰਾਪ ਦੇ ਕੇ ਜਾਊਂ। ਫਿਰ ਨਹੀਂ ਕੁਦਰਤ ਨੂੰ ਸਮਝੀ ਵੀ ਜੋ ਮੈਨੂੰ ਮੇਰੇ ਪਤੀ ਦਾ ਹੁਕਮ ਹੈ ਉਹ ਮੰਨਾ ਮੈਂ, ਜੋ ਮੈਨੂੰ ਹੁਕਮ ਹੋਇਆ ਰਾਮ ਦਾ ਨਾਂ ਲੈ ਕੇ ਲਛਮਣ ਨੇ ਕਾਰ ਕੱਢੀ ਹੈ। ਪਰ ਨਹੀਂ ਭਾਵੀ ਜਦੋਂ ਆਉਂਦੀ ਹੈ ਉਹਦੀ ਕੁਦਰਤ ਕਿਹੜਾ ਪਛਾਣੇ ਗੁਰਮੁਖੋ, ਉਹ ਭਿਕਸ਼ਾ ਦੇਣ ਬਾਹਰ ਨਿਕਲ ਗਈ, ਬਚਨ ਕਾਰ ਤੋੜ ਦਿੱਤੀ, ਨਿਯਮ ਤੋੜ ਦਿੱਤਾ। ਉਹ ਭਿਕਸ਼ਾ ਲੈਣ ਕਾਹਨੂੰ ਆਇਆ ਤਾ, ਉਹ ਤਾਂ ਉਹਨੂੰ ਹੀ ਲੈਣ ਆਇਆ ਤਾ, ਅੱਜ ਖੇ ਅਕੋ ਸਤਨਾਮ ਸੀਤਾ ਨੂੰ ਚੁੱਕ ਕੇ ਤੁਰ ਗਿਆ। ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਿਆ ਕਿੱਥੇ ਲਿਖਿਆ, ਮਹਾਰਾਜ ਕਹਿੰਦੇ ਜਿਨ ਸੀਤਾ ਆਂਦੀ ਡੌਰੂ ਵਾਏ, ਜੰਗ ਕਰਕੇ ਨਹੀਂ ਫੌਜਾਂ ਲਿਜਾ ਕੇ ਸੀਤਾ ਨਹੀਂ ਚੱਕੀ, ਡੌਰੂ ਵਜਾ ਕੇ ਚੱਕ ਲਿਆ ਭਿਖਾਰੀ ਬਣ ਕੇ। ਪਰ ਨਹੀਂ ਰਾਮ ਵਰਗੇ ਅਵਤਾਰ ਨਹੀਂ ਸਮਝ ਸਕੇ, ਉਹਦਾ ਅੰਤ ਨਹੀਂ ਪਾ ਸਕੇ ਉਹਦੀ ਕੁਦਰਤ ਨੂੰ। ਫਿਰ ਉਹ ਗੁਰਮੁਖ ਪਿਆਰਿਓ ਨਹੀਂ ਪਤਾ ਲੱਗਿਆ ਕਿ ਕੌਣ ਮੇਰੀ ਸੀਤਾ ਜੀ ਨੂੰ ਲੈ ਕੇ, ਰਾਮ ਜੀ ਨੂੰ ਬਿਲਕੁਲ ਪਤਾ ਨਹੀਂ ਸੀ, ਕਿਤੇ ਵਹਿਮ ਹੋਵੇ ਕਿਸੇ ਨੂੰ। ਉਹ ਤਾਂ ਜੰਗਲਾਂ ਵਿੱਚ ਪੁੱਛਦੇ ਫਿਰਦੇ ਸੀ, ਬਣ ਮੈਂ ਝੂਰੇ ਰਾਮ ਚੰਦ ਸੀਤਾ ਲਛਮਣ ਜੋਗ, ਪੜ੍ਹੋ 12 ਤੇ ਵਧੀਕ। ਉਹ ਤਾਂ ਜੰਗਲ ਵਿੱਚ ਝੂਰਦਾ ਫਿਰਦਾ ਸੀ, ਰੋਂਦਾ ਬੁੱਬਾਂ ਮਾਰੀਆਂ ਰਾਵਣ ਜੀ ਨੇ ਵਿਜੋਗ ਵਿੱਚ, ਇਹ ਤਾਂ ਤੁਹਾਡੇ ਹੀ ਸਤਿਗੁਰ ਨੇ, ਉਹ ਘਰ ਵਾਲੀ ਖੋਈ ਤੋਂ ਬੁੱਬਾਂ ਮਾਰਦਾ, ਤੇ ਤੁਹਾਡੇ ਸਤਿਗੁਰਾਂ ਦੇ ਸਾਹਮਣੇ ਨੌਜਵਾਨ ਪੁੱਤ ਸ਼ਹੀਦ ਹੁੰਦੇ, ਉਹ ਜਕਾਰੇ ਛੱਡਦੇ ਨੇ। ਇਹ ਤਾਂ ਕਿਸ ਦਰ ਦੇ ਨਾਲ ਜੋੜਿਆ ਸਾਨੂੰ, ਅਸੀਂ ਕਦਰ ਨਹੀਂ ਕੀਤੀ ਇਸ ਦਰ ਦੀ। ਉਹ ਘਰ ਵਾਲੀ ਵਿਛ ਗਈ, ਬਨ ਮੈਂ ਝੂਰੇ ਰਾਮ ਚੰਦ, ਸਿੱਧਾ ਲਿਖਿਆ ਮਹਾਰਾਜ ਨੇ ਬਾਣੀ ਵਿੱਚ। ਰੋਂਦੇ ਫਿਰੇ ਰਾਮ ਜੀ। ਇੰਨੇ ਬਜੋਗੀ ਹੋ ਗਏ ਸੀ ਨਾ, ਹਨੂਮਾਨ ਨਾਟਕ ਪੜ੍ਹੋ ਪੰਡਿਤ ਹਿਰਦੇ ਪ੍ਰਕਾਸ਼ ਜੀ ਦਾ, ਕਿ ਜਿਸ ਦਰਖਤ ਹੇਠ ਰਾਮ ਖੜਦੇ ਸੀ ਅੰਦਰੋਂ ਐਸੀ ਲੂਹ ਦੀ ਹਵਾ ਨਿਕਲਦੀ ਸੀ, ਪੱਤੇ ਝੁਲਸ ਜਾਂਦੇ ਸੀ ਉਸ ਦਰਖਤ। ਇਹ ਵਿਯੋਗ ਦਾ ਦੁੱਖ ਹੈ। ਜਿਸ ਘਾਹ ਤੇ ਪੈਰ ਧਰਦੇ ਸੀ ਘਾਹ ਮੁਰਝਾ ਜਾਂਦਾ ਸੀ, ਇੰਨੇ ਵਿਯੋਗੀ ਬਣ ਗਏ ਸੀ ਰਾਮ ਜੀ ਉਦੋਂ। ਫਿਰ ਗੁਰਸਿੱਖ ਪਿਆਰਿਓ, ਬਣਵੇਂ ਝੂਰੇ ਰਾਮ ਚੰਦ ਸੀਤਾ ਲਛਮਣ ਜੋਗ ਮਿਲਣ ਖਾਤਰ, ਕਿਤੇ ਮਿਲ ਜਾਣ ਲਛਮਣ ਜੀ ਮੇਰੀ ਸੀਤਾ ਮਿਲ ਜਾਵੇ। ਬਾਬੇ ਹਣਵੰਤਰ ਆਰਾਧਿਆ, ਹਣਵੰਤਰ ਨਾਮ ਹੈ ਹਨੂੰਮਾਨ ਜੀ ਦਾ, ਹਨੂ ਨਾਮ ਹੈ, ਮੂੰਹ ਦਾ ਵਣਤਰ ਕਹੀਏ ਬਣ ਗਿਆ ਸੰਸਕ੍ਰਿਤ ਵਿਚ। ਇਹਦੇ ਗਦਾ ਮਾਰੀ ਸੀ, ਲੰਮੀ ਕਥਾ ਹੈ ਤਾਂ ਇਤਿਹਾਸਕ ਗੱਲਾਂ ਨੇ ਸਾਰੀਆਂ, ਕਿਹੜੀ ਕੋਈ ਸੱਚੀ ਹੈ। ਅਸਲ ਗੱਲ ਇਹ ਸੀ ਕਿ ਜਦੋਂ ਇੰਦਰ ਜੀ ਨੇ ਮੰਦ ਕਰਮ ਕੀਤਾ ਜਾ ਕੇ ਗੌਤਮ ਦੀ ਰਿਸ਼ੀ ਨਾਲ, ਉਦੋਂ ਉਹਦੀ ਅੰਜਨੀ ਧੀ ਨੂੰ ਪਤਾ ਸੀ ਇਸ ਗੱਲ ਦਾ। ਅੰਜਨੀ ਗੌਤਮ ਦੀ ਲੜਕੀ ਸੀ ਤੇ ਅੰਜਨੀ ਹਨੂੰਮਾਨ ਦੀ ਮਾਂ ਸੀ, ਨੋਟ ਰੱਖਿਓ। ਅੰਜਨੀ ਦੇ ਪੇਟ ਤੋਂ ਪੈਦਾ ਹੋਇਆ ਹਨੂੰਮਾਨ, ਉਦੋਂ ਉਹਨੇ ਲਕੋ ਰੱਖੀ, ਸੱਚ ਨਹੀਂ ਦੱਸਿਆ ਬਾਪ ਨੂੰ ਵੀ ਅੰਦਰ ਇੰਦਰ ਹੈ। ਉਦੋਂ ਫਿਰ ਗੌਤਮ ਨੇ ਆਪਣੀ ਧੀ ਨੂੰ ਸਰਾਪ ਦਿੱਤਾ ਸੀ, ਜਾਂ ਤੂੰ ਸੱਚ ਨਹੀਂ ਬੋਲੀ, ਕਲੰਕ ਲੱਗੂਗਾ, ਤੇਰੇ ਕੁਆਰੀ ਦੇ ਬੱਚਾ ਪੈਦਾ ਹੋਊਗਾ। ਉਹ ਸੀ ਤਾਂ ਉਹਦੇ ਹਨੂੰਮਾਨ ਪੈਦਾ ਹੋਇਆ ਸੀ। ਇਹ ਤਾਂ ਐਵੇਂ ਇਤਿਹਾਸਕ ਗੱਲਾਂ ਪਾ ਕੇ ਡਰਾਮੇ ਡੁਮੇ ਕਰੀ ਜਾਂਦੇ ਲੋਕ। ਉਹ ਬਾਪ ਦਾ ਸਰਾਪ ਸੀ ਆਪਣੀ ਧੀ ਨੂੰ। ਤੇ ਗੁਰਸਿੱਖ ਪਿਆਰਿਓ, ਉਸੇ ਵਾਸਤੇ ਫਿਰ ਸਿਆਣੇ ਬੈਠੇ ਹੋ ਤੁਸੀਂ, ਕਦੇ ਕਦੇ ਗੱਲ ਲੱਭਦੀ ਹੁੰਦੀ ਹੈ। ਇਕ ਸਮੇ ਕਰਤਾਰ ਬਸੰਭਰ ਮੋਨੀ ਰੂਪ ਧਰੇ ਬਨਤ, ਕਿ ਕਦੀ ਤੂੰ ਕਹਿ, ਜਦੋਂ ਤੁਸੀਂ ਸੁਣਿਆ ਹੋਣਾ ਵਾਹਿਗੁਰੂ ਨੇ ਮੋਹਣੀ ਅਵਤਾਰ ਧਾਰਨ ਕੀਤਾ, ਮੋਹਣੀ ਅਵਤਾਰ ਵਾਹਿਗੁਰੂ ਦਾ। ਇਕ ਸਮੇ ਕਰਤਾਰ ਬਸੰਭਰ ਮੋਹਣੀ ਰੂਪ ਧਰੇ ਬਨਤ, ਮੇਰੇ ਦਾਨੇ ਕਾਨ ਮੈਂ ਫੂਕ ਦਈ, ਜਨਮੇ ਹਨੂੰਮਾਨ ਬੜੇ ਬਲਵੰਤ। ਜਦੋਂ ਸਖੀਆਂ ਨੇ ਬੀਬੀਆਂ ਨੇ ਤਾਨੇ ਦਿੱਤੇ ਕਿ ਤੂੰ ਤਾਂ ਵਿਆਹ ਹੀ ਨਹੀਂ, ਤੇਰੇ ਪੁੱਤਰ ਪੈਦਾ ਹੋਇਆ, ਹੁਣ ਸੁਣਿਓ ਉਹ ਪੁੱਤਰ ਕੌਣ ਸੀ। ਦੇਖੋ ਕੈਸੇ ਬਚਨ ਨੇ ਗ੍ਰੰਥਾਂ ਦੇ, ਸਖੀ ਸੱਤ ਕੀ ਬਾਤ ਮੈਂ ਸੱਤ ਕਹੂੰ, ਅੰਜਨੀ ਕਹਿੰਦੀ ਸੁਣ ਲਓ ਸੱਚੀ ਗੱਲ, ਮੇਰੇ ਵੀਰ ਕੇ ਵੀਰ ਸੁਤਾ ਕੇ ਸੁਤਾ, ਇਹ ਮੇਰਾ ਪੁੱਤਰ ਨਹੀਂ ਮੇਰਾ ਭਾਈ ਵੀ ਹੈ, ਮੇਰੇ ਵੀਰ ਕੇ ਵੀਰ ਸੁਤਾ ਕੇ ਸੁਤਾ। ਹੁਣ ਥੋੜਾ ਜਿਹਾ ਦਿਮਾਗ ਹੀ ਲੂਗਾ ਤੁਹਾਡਾ ਸੁਣ ਕੇ, ਸਖੀ ਸੱਤ ਕੀ ਬਾਤ ਮੈਂ ਸੱਤ ਕਹੂੰ, ਮੇਰੀ ਵੀਰ ਕੇ ਵੀਰ ਸੁਤਾ ਕੇ ਸੁਤਾ, ਮੋਹੇ ਕਾਹੇ ਕੀ ਲਾਜ ਵੀ ਹੁਣ ਸਖੀ, ਮੇਰੇ ਕੰਤ ਕੇ ਕੰਤ ਪਿਤਾ ਕੇ ਪਿਤਾ। ਕਦੇ ਦੇਖੀਏ ਗੱਲ, ਬਾਪੂ ਵੀ ਹੋਵੇ ਤੇ ਪਤੀ ਵੀ ਹੋਵੇ। ਇਹ ਹੁਣ ਲੰਮਾ ਇਤਿਹਾਸ ਹੈ, ਤਾਂ ਹਨੂੰਮਾਨ ਜਨਮੇ ਅਸੀਂ, ਕਿਤੇ ਉਹਨਾਂ ਨੂੰ ਫਲੋੜੋ ਪੁਰਾਣੇ ਗ੍ਰੰਥਾਂ ਨੂੰ, ਫਿਰ ਪਤਾ ਲੱਗੇ। ਉਸ ਸਮੇਂ ਮੋਹਣੀ ਅਵਤਾਰ ਧਾਰਨ ਕੀਤਾ ਸੀ, ਫਿਰ ਹਨੁਮੰਤਰ ਆਰਾਧੇ, ਫਿਰ ਯਾਦ ਕੀਤਾ ਹਨੂੰਮਾਨ ਜੀ ਨੂੰ, ਪੌਣ ਪੁੱਤਰ ਆਇਆ ਕਰ ਸੰਜੋਗ। ਦੇਖੋ ਰਾਮ ਜੀ ਦੀ ਕਥਾ ਲਿਖੀ ਹੋਈ 12 ਵਧੀਕ ਵਿੱਚ। ਉਹ ਫਿਰ ਮਿਲਾਉਣ ਦਾ ਕੰਮ ਰਾਮ ਤੇ ਸੀਤਾ ਜੀ ਨੂੰ ਹਨੂੰਮਾਨ ਨੇ ਕੀਤਾ ਵਿਚੋਲਾ ਬਣ ਕੇ, ਆਇਆ ਕਰ ਸੰਜੋਗ। ਕਹਿੰਦਾ ਜੀ ਮੈਂ ਤਾਂ ਬਰੂਪੀ ਹਾਂ, ਜੇ ਮੈਨੂੰ ਮਿਲ ਵੀ ਗਈ ਉਹਨੇ ਮੈਨੂੰ ਪਛਾਣਨਾ ਹੀ ਨਹੀਂ, ਮੈਂ ਨਾ ਬਾਂਦਰ ਹੈ ਨਾ ਆਦਮੀ ਹੈ। ਫਿਰ ਰਾਮ ਜੀ ਨੇ ਆਪਣੀ ਮੁੰਦੀ ਦਿੱਤੀ, ਜੇ ਤੈਨੂੰ ਦੇਖ ਜਾਵੇ ਆ ਮੁੰਦੀ ਸਿੱਟਦੀ, ਇਹ ਮੁੰਦੀ ਆਪਣੇ ਪਤੀ ਦੀ ਮੁੰਦੀ ਦਾ ਪਤਾ ਹੀ ਹੁੰਦਾ, ਬੀਬੀਆਂ ਨੂੰ ਪਛਾਣ ਹੁੰਦੀ ਹੈ। ਉਹ ਫਿਰ ਜਿਹੜਾ ਬਣ ਸੀ ਸਾਧ ਸੰਗਤ ਉਹਦੇ ਵਿੱਚ ਗਏ, ਹਨੂੰਮਾਨ ਜੀ ਪੌਣ ਉਦਾਰੀ ਸੀ, ਉਹਨਾਂ ਦੀ ਸ਼ਕਤੀ ਸੀ। ਗੁਰਮੁਖ ਪਿਆਰਿਓ, ਮਾਤਾ ਸੀਤਾ ਜੀ ਉੱਥੇ ਬਾਗ ਵਿੱਚ ਬੰਦ ਰੱਖੇ ਹੋਏ ਸੀ, ਪਰ ਰਾਮ ਨੂੰ ਨਹੀਂ ਪਤਾ ਲੱਗਿਆ, ਅਵਤਾਰ ਨੂੰ ਨਹੀਂ ਪਤਾ ਲੱਗਿਆ ਕਿੱਥੇ। ਅੰਤ ਨਾ ਪਾਵਤ ਦੇਵ ਸਰਬੈ, ਚਾਹੇ ਤ੍ਰੇਤੇ ਯੁਗ ਦੇ ਅਵਤਾਰ ਸੀ, ਪਤਾ ਹੀ ਨਹੀਂ ਲੱਗਿਆ ਕੀ ਖੇਡ ਵਰਤੀ ਹੈ, ਕਿੱਥੇ ਨੇ ਮਾਤਾ ਸੀਤਾ। ਉਹ ਤਾਂ ਹਨੂੰਮਾਨ ਜਾ ਕੇ ਪਤਾ ਲਿਆ, ਮੁੰਦੀ ਸਿੱਟੀ, ਫਿਰ ਉਹਨੇ ਕਿਹਾ ਹਾਂ ਠੀਕ ਹੈ ਤੂੰ ਰਾਮ ਦੇ ਕੋਲੋਂ ਆਏ। ਫਿਰ ਜਾ ਕੇ ਜਦੋਂ ਪਤਾ ਗਿਆ ਨਾ ਰਾਮ ਜੀ ਨੂੰ ਬਣਵਾਸ ਦੱਸਣ, ਛਾਲਾ ਮਾਰਨਾ ਤਾਂ ਇਸ ਜਾਤ ਦਾ ਊਈ ਕੰਮ ਹੈ, ਤੁਹਾਨੂੰ ਪਤਾ ਹੀ ਹੈ। ਪਰ ਜਦ ਕੋਈ ਚੀਜ਼ ਲੱਭ ਪਵੇ ਫਿਰ ਤਾਂ ਟਪੂਸੀਆਂ ਹੀ ਮਾਰਦਾ ਜਾਵੇ ਹਨੂੰਮਾਨ। ਬਹੁਤ ਖੁਸ਼ ਤੇ ਪੁੱਛਿਆ ਰਾਮ ਜੀ ਨੇ ਸੀਤਾ ਲੱਭੀ, ਕਹਿੰਦਾ ਜੀ ਲੱਭ ਪਈ ਹੈਗੀ। ਹੁਣ ਇੱਥੇ ਬਹੁਤ ਧਿਆਨ ਦਿਓ, ਇੱਕ ਗੱਲ ਕਹਿਣ ਲੱਗਿਆ ਮੈਂ ਸ਼ਾਸਤਰ ਦੀ। ਰਾਮ ਜੀ ਕਹਿੰਦੇ ਐ ਹਨਵੰਤ ਤੁਮ ਸਾਚ ਕਹੋ, ਜੀਵਤ ਹੈ ਕਿ ਮ੍ਰਿਤਕ ਹੈ। ਧਿਆਨ ਦਿਓ ਜਿਹੜੇ ਸਿਆਣੇ ਬੈਠੇ ਹੋ, ਰਾਮ ਜੀ ਕਹਿੰਦੇ ਤੂੰ ਸੀਤਾ ਨੂੰ ਦੇਖ ਕੇ ਆਇਆ, ਜਿਉਂਦੀ ਸੀ ਕਿ ਮਰੀ ਹੋਈ ਸੀ? ਦੇਖੋ ਕੈਸਾ ਸਵਾਲ ਖੜਾ ਕਰਦਾ। ਇਹ ਇੱਥੇ ਨੀ ਡਰਾਮੇ ਚ ਦੱਸਦੇ ਹੈਗੇ ਗੱਲਾਂ। ਜੀਵਤ ਹੈ ਕਿ ਮ੍ਰਿਤਕ ਹੈ? ਤੇ ਉਹ ਕਹਿੰਦਾ ਰਾਮ ਜੀ ਸੁਖ ਬੋਲੋ, ਮੈਂ ਟੋਹ ਦਾ ਮਸ਼ੀਨ ਲੱਭੀ ਹੈ, ਜਿਉਂਦੀ ਹੈ ਸੀਤਾ। ਜਦ ਕਿਹਾ ਨਾ ਜਿਉਂਦੀ ਹੈ, ਰਾਮ ਜੀ ਦਾ ਜਵਾਬ ਪਤਾ ਕੀ ਸੀ? ਜੋ ਜੀਵਤ ਹੈ ਤੋ ਪ੍ਰੀਤ ਨਹੀਂ। ਰਾਮ ਜੀ ਕਹਿੰਦੇ ਜੇ ਜਿਉਂਦੀ ਹੈ ਤਾਂ ਮੇਰੇ ਨਾਲ ਪਿਆਰ ਨਹੀਂ, ਜੇ ਮੇਰੇ ਨਾਲ ਪਿਆਰ ਹੁੰਦਾ ਮੇਰੇ ਵਿਛੋੜੇ ਵਿੱਚ ਮਰ ਜਾਂਦੀ। ਅੱਜ ਕਹੇ ਆਖੋ ਸਤਨਾਮ, ਕੈਸੀ ਠੋਕਰ ਮਾਰੀ, ਜੀਵਤ ਹੈ ਤੋ ਪ੍ਰੀਤ ਨਹੀਂ। ਫਿਰ ਕਾਹਦੀ ਪ੍ਰੀਤ ਹੈ ਜੇ ਵਿਛੜ ਕੇ ਵੀ? ਜਿਸ ਪਿਆਰੇ ਸੀ ਉਹਨੇ ਹੋ ਤਿਸ ਆਗੇ ਮਰ ਚੱਲੀਏ, ਤਿਰਗ ਜੀਵਨ ਸੰਸਾਰ ਤਾਂ ਕਹਿ ਪਰਛੇ ਜੀਵਨ, ਫਿਰ ਪ੍ਰੀਤ ਕਾਹਦੀ ਹੈ? ਹਨੂੰਮਾਨ ਵੀ ਸਤ ਵਾਲਾ ਸੀ, ਜਪ ਸਤ ਵਾਲਾ ਸੀ, ਗੁਰਮੁਖੋ ਨਿੰਦਿਆ ਨਹੀਂ ਕਰਨੀ। ਜਿੰਨਾ ਗੁਣ ਕਿਸੇ ਦਾ ਹੋਵੇ ਉਹਨੂੰ ਲੁਕੋ ਨਾ। ਬਸ ਜਦੇ ਸਮਝ ਗਿਆ ਵੀ ਕੰਮ ਤਾਂ ਵਿਗੜ ਗਿਆ, ਮੇਰੀ ਖਿੱਚ ਕਮਾਈ ਵੀ ਐਵੇਂ ਗਈ, ਇੰਨਾ ਟੋਹਦਾ ਫਿਰਿਆ। ਰਾਮ ਜੀ ਨੂੰ ਕਹਿੰਦੇ ਰਾਮ ਜੀ ਤੁਸੀਂ ਸੱਚ ਕਹਿੰਦੇ, ਪਰ ਮੈਨੂੰ ਮੈਂ ਤੁਹਾਨੂੰ ਦੱਸਦਾ ਵੀ ਮਰੀ ਕਿਉਂ ਨਹੀਂ? ਸਿਆਣਾ ਸੀ, ਮਰੀ ਕਿਉਂ ਨਹੀਂ? ਉਹ ਤਾਂ ਮਰ ਜਾਣੀ ਚਾਹੀਦੀ ਸੀ। ਕਹਿੰਦਾ ਹਾਂ ਜੀ ਬਿਲਕੁਲ ਸੱਚ ਕਹਿੰਦੇ ਹੋ ਤੁਸੀਂ, ਮਰ ਜਾਣਾ ਚਾਹੀਦਾ ਸੀ, ਮਰੀ ਕਿਉਂ ਨਹੀਂ? ਹਨੂੰਮਾਨ ਜੀ ਕਹਿੰਦੇ ਜਮ ਆਵਤ ਹੈ ਪਰ ਪਾਵਤ ਨਾਹੀ, ਪ੍ਰਾਨ ਬਸਲ ਪਦ ਪੰਕਜ ਮਾਹੀ। ਰਾਮ ਜੀ ਮਰ ਜਾਣਾ ਚਾਹੀਦਾ ਸੀ ਉਹਨੂੰ, ਪਰ ਮਰੀ ਤਾਂ ਨਹੀਂ। ਜਮ ਉਹਦੇ ਪ੍ਰਾਣਾਂ ਨੂੰ ਲੈਣ ਆਉਣੇ, ਉਥੇ ਪ੍ਰਾਣ ਹੈ ਨਹੀਂ, ਉਹਦੇ ਪ੍ਰਾਣ ਤੇਰੇ ਚਰਨਾਂ ਵਿੱਚ ਹੈ। ਅੱਜ ਖੇ ਆਖੋ ਸਤਨਾ, ਉਹਨੂੰ ਲੱਭਦੇ ਹੀ ਨਹੀਂ। ਜਮ ਆਵਤ ਹੈ ਪਰ ਪਾਵਤ, ਸਰੀਰ ਤਾਂ ਲਜਾਣਾ ਨਹੀਂ ਜਮਾਂ ਨੇ, ਪੁਰਾਣੇ ਨਾ ਜਾਣੇ ਨਾ, ਉਹ ਉੱਥੇ ਹੈ ਨਹੀਂ। ਉਹਦੇ ਉਹ ਤੁਹਾਡੇ ਚਰਨਾਂ ਵਿੱਚ ਤਾਂ ਬਚੀ ਪਈ ਹੈ। ਜੇ ਕਿਤੇ ਆਪਾਂ ਵੀ ਜੁੜ ਜਾਈਏ, ਆਪਾਂ ਨੂੰ ਵੀ ਜਮ ਨਹੀਂ ਫੜਨਗੇ। ਅੱਜ ਖੇ ਆਖੋ ਸਤ, ਆਪਣੇ ਨੇੜੇ ਵੀ ਨਹੀਂ ਆਉਣਗੇ। ਜਮ ਆਵਤ ਹੈ ਪਰ ਪਾਵਤ ਨਾਹੀ, ਪ੍ਰਾਣ ਵਸੇ ਪ੍ਰਭ ਪੰਕਜ ਮਾਹੀ। ਉਹ ਤਾਂ ਤੁਹਾਡੇ ਚਰਨਾਂ ਵਿੱਚ ਵਸ ਰਹੇ ਨੇ ਪ੍ਰਾਣ ਉਹਦੇ। ਇੱਥੇ ਗੱਲ ਇਹ ਨਹੀਂ ਉਹ ਗੁਰਮੁਖ ਪਿਆਰੇ, ਉਹ 14 ਕਲਾ ਅਵਤਾਰ 33 ਯੁਗ ਦੇ ਨਹੀਂ ਪਤਾ ਲੱਗਿਆ ਕੁਦਰਤ ਦਾ। ਅੰਤ ਨ ਪਾਵਤ ਦੇਵ ਸਭ ਹੈ ਮੁਨ ਇੰਦਰ ਮਹਾਸ਼ਿਵ ਗਾਹੋਂ। ਸ਼ਿਵ ਜੀ ਦੀ ਗੱਲ ਸੁਣ ਲਓ, ਤ੍ਰਿਲੋਕੀ ਨਾਥ ਹੈ ਸ਼ਿਵ ਜੀ, ਬਹੁਤ ਵੱਡੀ ਪਦਵੀ, ਸਾਰੇ ਜੱਗ ਦਾ ਕਾਲ ਸਮਾਪਤੀ ਕਰਨ ਦਾ ਤਮੋ ਗੁਣ ਵਾਹਿਗੁਰੂ ਨੇ ਦਿੱਤਾ ਹੈ ਉਹਨੂੰ। ਬਾਣੀ ਮੰਨ ਰਹੀ ਹੈ, ਉਹਨੂੰ ਅਸੀਂ ਕਿਵੇਂ ਮੁਨਕਰ ਹੋ ਜਾਵਾਂਗੇ? ਏਕਾ ਮਾਈ ਜੁਗਤ ਵਿਆਈ, ਇਹ ਜੋ ਮਾਇਆ ਹੈ ਇੱਕ ਵਾਹਿਗੁਰੂ ਨੇ ਆਪਣੀ ਜੁਗਤੀ ਨਾਲ ਵਿਆਈ, ਪ੍ਰਸੂਤ ਕੀਤੀ। ਇਸ ਜੁਗਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਮਾਇਆ ਵਾਹਿਗੁਰੂ ਨੇ ਕਿਵੇਂ ਬਣਾਈ ਹੈ, ਪਤਾ ਹੀ ਨਹੀਂ ਲੱਗਿਆ। ਤੇ ਗੁਰਸਿੱਖ ਪਿਆਰੇ, ਉਹ ਤਿੰਨ ਚੇਲੇ ਪ੍ਰਵਾਨ, ਤਿੰਨ ਚੇਲੇ ਮੁਖੀ ਬਣਾ ਦਿੱਤੇ, ਪ੍ਰਬੰਧਕ ਆਫਿਸਰ ਜਿਹਨੂੰ ਐਡਮਿਨਿਸਟ੍ਰੇਟਿਵ ਆਫਿਸਰ ਕਹਿੰਦੇ ਹੋ ਤੁਸੀਂ, ਪ੍ਰਬੰਧ ਚਲਾਉਣ ਵਾਲੇ, ਇਹ ਉਹ ਇੱਕ ਸੰਸਾਰੀ ਬ੍ਰਹਮਾ ਤੂੰ ਪੈਦਾ ਕਰ, ਰਜੋ ਗੁਣ ਵਾਹਿਗੁਰੂ ਦਾ। ਇੱਕ ਭੰਡਾਰੀ, ਪੈਦਾ ਹੋਏ ਵੀ ਤਾਂ ਬਚਣਗੇ ਜੇ ਰੋਟੀ ਮਿਲੂ, ਤੂੰ ਉਹਨਾਂ ਦੀ ਪ੍ਰਤਪਾਲ ਕਰ, ਸਤੋ ਗੁਣ। ਇੱਕ ਲਾਏ ਦੀ ਬਾਣ, ਇੱਥੇ ਦੀ ਪਾਠ ਜੁਦਾ ਭਾਈ, ਬਾਣ ਸ਼ਬਦ ਜੁਦਾ, ਲੈ ਨਾਮ ਜੁਦਾ ਲੈ ਕਹਿੰਦੇ ਸੰਸਕ੍ਰਿਤ ਵਿਚ ਨਾਸ ਕਰਨ ਨੂੰ ਬਾਣ ਕਹਿੰਦੇ ਸੁਭਾਅ ਨੂੰ ਬ੍ਰਹਮਾ ਦਾ ਸੁਭਾਅ ਰਜੋ ਗੁਣੀ ਹੈ ਵਿਸ਼ਨੂੰ ਜੀ ਦਾ ਸਤੋ ਗੁਣੀ ਹੈ ਤੇ ਸ਼ਿਵ ਜੀ ਦਾ ਤਮੋ ਗੁਣ ਨਾਸ ਕਰਨਾ ਉਹਦਾ ਸੁਭਾਅ ਬਾਣ ਆਦਤ ਹੈ ਉਹ ਸ਼ਿਵ ਜੀ ਭਗਵਾਨ ਕਿੰਨੀ ਪੂਜਾ ਹੋ ਰਹੀ ਹੈ ਦੇਖ ਲਓ ਕਿੰਨੇ ਦੇਵੀ ਦੇਵਤੇ ਜਾ ਕੇ ਮੱਥਾ ਟੇਕਦੇ ਨੇ ਪ੍ਰਸ਼ਾਦ ਚੜ੍ਹਦੇ ਨੇ ਮੰਦਰ ਬਣੇ ਨੇ ਇਹ ਜਿੱਥੇ ਕੈਲਾਸ਼ਪੁਰੀ ਵਿਚ ਰਹਿੰਦੇ ਨਾ ਸ਼ਿਵ ਜੀ ਜੀ ਇੱਥੇ ਹੁਣ ਪ੍ਰਮਾਣ ਆਇਆ ਕਿ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਸ਼ਿਵ ਜੀ ਨੇ 88,000 ਬਸ ਦੀ ਯੋਗ ਤਪੱਸਿਆ ਤਾਂ ਕੀਤੀ ਇਹਨਾਂ ਦਾ ਇੱਕ ਸੇਵਕ ਹੈ ਪਸ਼ਮੇਸ਼ਵਰ ਜਿਵੇਂ ਆਪਣਾ ਸੇਵਾਦਾਰ ਰੱਖਿਆ ਨੀ ਉਹਦਾ ਮਹਾਂਪੁਰਸ਼ਾਂ ਨੇ ਖਾਸ ਉਹ ਬਹੁਤ ਸੇਵਾ ਕਰਦਾ ਸੀ ਸ਼ਿਵ ਜੀ ਦੀ ਬਹੁਤ ਸੇਵਾ ਐਸੀ ਸੇਵਾ ਤੇ ਪ੍ਰਸੰਨ ਹੋਏ ਸ਼ਿਵ ਜੀ ਦੀ ਆਪਣੇ ਸੇਵਕ ਪਰਮੇਸ਼ਰ ਨੂੰ ਕਹਿੰਦੇ ਜੋ ਕੁਝ ਮੰਗਣਾ ਮੰਗ ਲੈ ਜੋ ਤੇਰੀ ਇੱਛਾ ਤੇ ਗੁਰਮੁਖ ਪਿਆਰੇ ਉਹ ਪਰਮੇਸ਼ਰ ਨੇ ਮੰਗਿਆ ਕਿ ਸ਼ਿਵ ਹੋ ਨਾ ਜਾਣੀ ਕੰਕਨ ਪਰਮੇਸ਼ਰ ਦੀਨੋ ਸੁਣੀਆਂ ਉੱਪਰਲੀਆਂ ਤੁਗਾ ਤੁਸੀਂ ਵਿਦਵਾਨ ਦੀ ਸ਼ਕਰ ਹੋ ਨਾ ਜਾਣੀ ਰਿਖ ਗੌਤਮ ਕੇ ਦੁਆਰ ਗਏ ਗੌਤਮ ਹੂੰ ਨਾ ਜਾਨੀ ਇਸ ਕੁੱਕੜ ਮੈਂ ਥੋਤ ਗਏ ਰਾਮ ਹੂੰ ਨਾ ਜਾਨੀ ਮੇਰੀ ਸੀਆ ਹਰੀ ਰਾਵਣ ਨੇ ਰਾਵਣ ਹੂੰ ਨਾ ਜਾਨੀ ਇਹ ਸੀਆ ਪਰਮ ਜੋਤ ਹੈ ਉਹ ਵੀ ਦੁਨੀਆਂ ਦੀ ਇਸਤਰੀ ਉਹ ਸਮਝੀ ਗਿਆ ਵੀ ਮੌਤ ਕਰਾਊਗੀ ਮੇਰੀ ਚਾਰ ਵੇਦਾਂ ਦਾ ਵਕਤ ਆ ਰਾਵਣ ਵੀ ਨੀ ਕੁਦਰਤ ਨੂੰ ਸਮਝ ਸਕਿਆ ਵੀ ਘਰ ਕਾਂਡ ਬਰਬਾਦ ਹੋਊਗਾ ਇਸ ਕਰਮ ਕਰਕੇ ਤੇ ਗਾਂ ਸ਼ਿਵ ਹੋ ਨਾ ਜਾਨੀ ਕੰਕਨ ਪਰਮੇਸ਼ਵਰ ਦੀਨੋ ਸ਼ਿਵ ਜੀ ਕੋਲ ਜਿਹੜੀ ਸ਼ਕਤੀ ਹੈ ਨਾ ਗੁਰਮੁਖੋ ਉਹਦੇ ਹੱਥ ਵਿੱਚ ਇੱਕ ਕੜਾ ਹੈ ਇਹ ਕੜਾ ਐਵੇਂ ਨਹੀਂ ਦਿੱਤਾ ਤੁਹਾਨੂੰ ਇਹਨੂੰ ਖੋਜੋ ਜਰਾ ਸ਼ਿਵ ਜੀ ਦੇ ਹੱਥ ਵਿੱਚ ਕੜਾ ਹੈ ਲੋਹੇ ਦਾ ਉਸ ਕੜੇ ਵਿੱਚ ਹੀ ਉਹਦੀ ਸ਼ਕਤੀ ਹੈ ਸਾਰੀ ਤੇ ਜਿਸ ਕੜੇ ਨੂੰ ਜਿਹਦੇ ਹੱਥ ਸਿਰ ਪਰ ਕਰਕੇ ਕਹਿ ਦੇਵੇ ਭਸਮ ਉਹ ਸਭ ਕੁਝ ਉਦੋਂ ਹੀ ਸਵਾਹ ਕਰ ਦਿੰਦਾ ਉਸੇ ਵਿੱਚ ਸ਼ਕਤੀ ਹੈ ਕੜੇ ਦੇ ਵਿੱਚ ਤੇ ਭਾਈ ਜਿਹੜਾ ਉਹਦਾ ਸੇਵਕ ਸੀ ਪਰਮੇਸ਼ਰ ਸ਼ਿਵ ਜੀ ਜੀ ਕਹਿੰਦੇ ਮੰਗ ਲੈ ਕਿਆ ਮੰਗਣਾ ਗਾਹਾਂ ਉਹ ਭੁੱਲ ਗਿਆ ਸੇਵਕ ਭੁੱਲ ਗਿਆ ਪਰਮੇਸ਼ਰ ਕਹਿੰਦਾ ਹੋਰ ਇਹ ਤੇ ਕਾਹਨੂੰ ਕੁਝ ਮੰਗਣਾ ਕਹਿੰਦਾ ਭਗਵਾਨ ਮੈਨੂੰ ਆਪਣਾ ਕੜਾ ਦੇ ਦੇ ਉਹ ਜਿਹੜਾ ਸ਼ਿਵ ਜੀ ਦਾ ਕੜਾ ਸੀ ਉਹ ਮੰਗ ਲਿਆ ਸੇਵਕ ਨੇ ਹੁਣ ਬਚਨ ਦੇ ਬੈਠਿਆ ਵੀ ਜੋ ਮੰਗੇਗਾ ਉਹੀ ਦਊ ਬਿਸ਼ੱਕ ਬਚਨ ਦੇ ਦਿੱਤਾ ਸੀ ਕੋਈ ਨੀ ਪਰ ਭੁੱਲ ਗਿਆ ਤੁਹਾਨੂੰ ਵੀ ਬੇਨਤੀ ਹੈ ਕਿੰਨਾ ਹੀ ਸੱਜਣ ਮਿੱਤਰ ਹੋਵੇ ਆਪਣਾ ਹਥਿਆਰ ਨਾ ਕਿਸੇ ਨੂੰ ਫੜਾਏ ਕਰੋ ਕਦੇ ਵੀ ਹਥਿਆਰ ਨਹੀਂ ਦੇਣਾ ਕਿਸੇ ਨੂੰ ਤੁਹਾਨੂੰ ਕਵੇ ਨਾ ਲੈ ਦੇਖ ਲਵਾਂ ਨਾ ਨਾ ਕਦੇ ਵੀ ਹਥਿਆਰ ਦੂਜੇ ਦੇ ਹੱਥ ਵਿੱਚ ਨਾ ਦਿਓ ਕਈ ਉੱਧਰ ਦੇਖਦੇ ਹੈ ਕਹਿੰਦੇ ਜੀ ਗੋਲੀਆਂ ਕੱਢ ਕੇ ਦੇ ਦਿਓ ਰਿਵਾਲਵਰ ਦਿਖਾ ਦਿਓ ਗੋਲੀਆਂ ਕੱਢ ਕੇ ਦੇ ਦਿਓ ਇਹਨੂੰ ਗੋਲੀਆਂ ਤਾਂ ਦੋ ਆਪਣੀ ਜੇਬ 'ਚ ਲਿਆਊਗਾ ਜਿੱਥੇ ਕੁਛ ਸਕਦਾ ਤੇਰੀਆਂ ਤਾਂ ਕਿਆ ਕਰਨਾ ਉਹਨੇ ਜੇ ਕੁਛ ਕਰਨਾ ਹੈ ਤਾਂ ਗੋਲੀਆਂ ਕਿਤੇ ਬੰਬ ਹੈ ਉਹ ਤਾਂ ਮੁੱਠੀ 'ਚ ਲਈ ਖੜਾ ਹੋਊਗਾ ਪਾ ਕੇ ਤੇਰੇ ਹੀ ਕੀਰਤਨ ਸੋਲਾ ਪੜੂ ਪਹਿਲਾਂ ਹਥਿਆਰ ਦੇ ਅਰਚ ਕਾਨ ਸਿੰਘ ਨਾਭੇ ਨੇ ਕੀਤੇ ਮਹਾਨ ਕੋਸ਼ ਵਿੱਚ ਹਥਿਆਰ ਦਾ ਅਰਥ ਹੈ ਹੱਥ ਜਮਾ ਯਾਰ ਨੋਟ ਕਰਿਓ ਯਾਰ ਹੁੰਦਾ ਮਿੱਤਰ ਹੱਥ ਹੁੰਦਾ ਹੱਥ ਇਹ ਜਿਹੜੀ ਵੀਪਨ ਨੇ ਨਾ ਸ਼ਸਤਰ ਖਰੀਦੀ ਵੀ ਤੁਸੀਂ ਹੈ ਬਦੂਖ ਲਸੰਸ ਤੁਹਾਡੇ ਨਾ ਹੈ ਪੈਸੇ ਤੁਸੀਂ ਖਰਚੇ ਹੈ ਪਰ ਮਿੱਤਰ ਤੁਹਾਡੀ ਨਹੀਂ ਹੈ ਮਿੱਤਰ ਉਸੇ ਦੀ ਹੈ ਜਿਹਦੇ ਹੱਥ ਵਿੱਚ ਹੈ ਹੱਥ ਯਾਰ ਤੇ ਜਿਹਦੇ ਹੱਥ ਵਿੱਚ ਉਸੇ ਦਾ ਮਿੱਤਰ ਬਸ ਉਸ ਬਦੂਖ ਨੇ ਨੀ ਦੇਖਣਾ ਮੇਰਾ ਮਾਲਕ ਕੌਣ ਹੈ ਲਸੰਸ ਕਿਹਦੇ ਨਾਂ ਹੈ ਜਿਹਦੇ ਹੱਥ ਵਿੱਚ ਹੈ ਉਹਦੇ ਦਾ ਹੁਕਮ ਮੰਨੂਗੀ ਇਹਨੂੰ ਨਾ ਦਓ ਕਿਸੇ ਨੂੰ ਉਹ ਭੁੱਲ ਗਿਆ ਤ੍ਰਿਲੋਕੀ ਨਾਥ ਜਿਹਦਾ ਪ੍ਰਮਾਣ ਦੇ ਰਹੇ ਨੇ ਉਹਦੀ ਕੁਦਰਤ ਭੁੱਲ ਕੇ ਆਪਣਾ ਹਥਿਆਰ ਦੇ ਤਾ ਕੜਾ ਆਪਣੇ ਪਰਮੇਸ਼ਰ ਤ੍ਰਿਲੋਕੀ ਨਾਥ ਭੁੱਲ ਗਿਆ ਆਪਣੀ ਤਾਂ ਗੱਲੇ ਛੱਡੋ ਫਿਰ ਕੀ ਹੈ ਅੰਤ ਨ ਪਾਵਤ ਦੇਵ ਸਰਵੈ ਮੁਨ ਇੰਦਰ ਮਹਾਸ਼ੇਵ ਦੇ ਤਾ ਕੜਾ ਆਪਣਾ ਹਥਿਆਰ ਜਾਣਿਆ ਨੀ ਵੀ ਭਾਵੀ ਆ ਗਈ। ਉਹਨੇ ਤਾਂ ਦੇਤਾ ਗਾਹ, ਚੇਲਾ ਭੁੱਲ ਗਿਆ। ਚੇਲੇ ਨੇ ਲੈ ਲਿਆ, ਬੜਾ ਖੁਸ਼ੀ ਹੋਇਆ। ਤੇ ਚੇਲਾ ਕਹਿੰਦਾ ਹੁਣ ਇਹ ਹੋਰ ਪਰ ਕਾਹਨੂੰ ਵਰਤਣਾ, ਇਸੇ ਪਰ ਵਰਤਦੇ। ਸ਼ਿਵਜੀ ਨੂੰ ਇਹ ਮਾਰੋ ਕਰੋ, ਭਸਮ ਪਾਰਵਤੀ ਨਾਲ ਕਰਾਓ ਵਿਆਹ, ਅੱਜ ਅਕੋ ਸਤਨਾਮ ਸ਼ਿਵਪੁਰੀ ਦੇ ਹੋ ਮਾਲਕ। ਕਿੱਡੇ ਕਿੱਡੇ ਇੱਥੇ ਅੰਤ ਨਹੀਂ ਪਾ ਸਕੇ, ਆਪਾਂ ਤਾਂ ਉਹੀ ਡਾਂਗ ਚੱਕੀ ਫਿਰਦੇ ਹਾਂ, ਆਪਾਂ ਨੂੰ ਤਾਂ ਪਤਾ ਹੀ ਕੀ ਲੱਗਣਾ। ਤੇ ਗੁਰਸਿੱਖ ਪਿਆਰਿਓ, ਉਹਦੀ ਨੀਤ ਬਦਲ ਗਈ ਵੀ ਆਹ ਸ਼ਿਵਪੁਰੀ ਸਾਂਭੋ, ਹੋਰ ਕਾਹਨੂੰ ਕਿਸੇ ਨੂੰ ਮਾਰਨਾ। ਮੈਨੂੰ ਲੋਕ ਸ਼ਿਵਜੀ ਕਹਿਣਗੇ, ਸ਼ਕਤੀ ਤਾਂ ਹੁਣ ਮੇਰੇ ਕੋਲ ਹੈ, ਲਾਇਸੈਂਸ ਆ ਗਿਆ ਮੇਰੇ ਕੋਲ। ਬਸ ਸ਼ਿਵਜੀ ਭਗਵਾਨ ਸਮਝ ਗਏ ਵੀ ਗਲਤ ਆ, ਮਹਿਤੋਂ ਗਲਤੀ ਹੋ ਗਈ। ਉਹ ਤਿਆਰੀਆਂ ਹੀ ਤੁਰੀਆਂ ਕਰਦਾ ਤਾ ਵੀ ਅੱਜ ਰਾਤ ਨੂੰ ਇਹਨੂੰ ਸੋਧ ਦੇਣਾ ਸ਼ਿਵਜੀ ਨੂੰ, ਤੇ ਸੇਵਾ ਕਰਨ ਜਦੋਂ ਮੈਂ ਜਾਣਾ ਨਾ ਤੜਕੇ ਨੂੰ ਇਸ਼ਨਾਨ ਕਰਾਉਣ, ਚੇਲਾ ਹੀ ਜਾਂਦਾ ਹੁੰਦਾ ਵੀ ਪਏ ਦੇ ਹੀ ਸਿਰ ਪਰ ਘਸਾ ਦੇਣਾ, ਬਸ ਉੱਠਣੇ ਨਹੀਂ ਦੇਣਾ। ਉਹ ਸਮਝ ਗਏ ਵੀ ਗਲਤ ਆ, ਵਿਗੜ ਗਈ। ਗੁਰਸਿੱਖ ਪਿਆਰੇ ਹੋ, ਸੰਤ ਮਹਾਰਾਜ ਜਿਹੜੇ ਬਾਬਾ ਕਰਮ ਸਿੰਘ ਜੀ ਹੋਏ ਨਾ, ਹੋਤੀ ਮਰਦਾਨ ਵਾਲੇ, ਤੁਸੀਂ ਨਾਂ ਤਾਂ ਸੁਣਿਆ ਉਹਨਾਂ ਨੂੰ ਤਾਂ, ਹੋਤੀ ਮਰਦਾਨ। ਇਹ ਦੋ ਸ਼ਹਿਰ ਹੈ, ਹੋਤੀ ਤੇ ਮਰਦਾਨ। ਇੱਕ ਸ਼ਹਿਰ ਹੈ, ਇੱਕ ਕੈਂਟ ਹੈ, ਇਹ ਦੋ ਜੁਦੇ ਜੁਦੇ ਨੇ। ਹੋਤੀ ਮਰਦਾਨ ਵਿੱਚ ਲੰਡਾ ਦਰਿਆ ਵਗਦਾ, ਉੱਥੇ ਉਹਨਾਂ ਦਾ ਡੇਰਾ ਹੈ ਹੋਤੀ ਮਰਦਾਨ ਵਾਲੇ। ਇਹ ਰਾੜੇ ਸਾਹਿਬ ਵਾਲਿਆਂ ਦੀ, ਹੋਤੀ ਮਰਦਾਨ ਵਾਲਿਆਂ ਦੀ ਸੰਪਰਦਾਇ, ਨੋਟ ਰੱਖਿਓ। ਇਹ ਉਸੀ ਸੰਪਰਦਾ ਦੇ ਸੰਤ ਨੇ ਜਿਹਨੇ ਰਾੜੇ ਵਾਲੇ ਨੇ। ਤਾਂ ਹੀ ਰਾੜਾ ਸਾਹਿਬ ਤਾਂ ਆਪਾਂ ਕਹੀ ਜਾਂਦੇ, ਕਦੇ ਦਰਸ਼ਨ ਕਰਨ ਜਾਓ, ਉਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਕਰਮਸਰ। ਕਾਗਜ਼ਾਂ 'ਚ ਕਰਮਸਰ ਹੈ, ਰਾੜੇ ਦੀ ਤਾਂ ਜ਼ਮੀਨ ਕਰਕੇ ਰਾੜਾ ਰਾੜਾ ਕਹੀ ਜਾਂਦੇ ਆਪਾਂ, ਅਸਲ ਨਾਂ ਹੈ ਕਰਮਸਰ। ਬਾਬਾ ਕਰਮ ਸਿੰਘ ਜੀ ਹੋਏ ਹੋਤੀ ਮਰਦਾਨ ਵਾਲੇ ਵੱਡੇ, ਜਿਨ੍ਹਾਂ ਨੇ ਫੌਜ ਵਿੱਚ ਜਿਨ੍ਹਾਂ ਦੀ ਜਗ੍ਹਾ ਆ ਕੇ ਰੱਬ ਨੇ ਪਹਿਰਾ ਦਿੱਤਾ ਨਿਤਨੇਮ ਕਰਦਿਆਂ ਦਾ, ਸੰਤਰੀ ਰੱਬ ਬਣ ਕੇ ਖੜ ਗਏ ਸੀ। ਉਹਨਾਂ ਤੋਂ ਦੂਜੇ ਨੰਬਰ ਤੇ ਹੋਏ ਬਾਬਾ ਆਇਆ ਸਿੰਘ ਜੀ, ਉਹਨਾਂ ਦੀ ਗੱਦੀ ਤੇ। ਉਹ ਗੱਦੀ ਗੁੱਦੀ ਦਾ ਕੋਈ ਝਗੜਾ ਹੋਣਾ, ਇੱਕ ਚੇਲੇ ਹੀ ਜ਼ਹਿਰ ਲੈ ਕੇ ਆ ਗਿਆ ਉਹਨਾਂ ਨੂੰ ਵੀ ਸਮਾਪਤ ਕਰੀਏ ਬਾਬਾ ਆਇਆ ਸਿੰਘ ਜੀ। ਬਾਬਾ ਖੁਦਾ ਸਿੰਘ ਜੀ ਹੋਏ ਨੇ ਗੱਦੀ ਐਸੀ, ਉਹ ਆਪਾਂ ਜੁੜੇ ਨੀ, ਆਪਾਂ ਨੂੰ ਤਾਂ ਤੋੜਦੇ ਅੱਜ ਕੱਲ੍ਹ, ਕਹਿੰਦੇ ਸਾਧਾ ਸੰਤਾਂ ਦੇ ਕੋਲੇ ਨਾ ਜਾਓ। ਮੈਂ ਤਾਂ ਬਾਹਰ ਵੀ ਸਾਰੀਆਂ ਮੀਟਿੰਗਾਂ ਵਿੱਚ ਬੇਨਤੀ ਕੀਤੀ ਹੈ, ਗੁਰਦੁਆਰੇ ਬਣਾ ਲਓ, ਲੰਗਰ ਲਾ ਲਓ, ਖੰਡ ਪਾਠ ਕਰੀ ਜਾਇਓ, ਬੰਦੂਕਾਂ ਚੱਕੀ ਫਿਰੀ ਜਾਓ, ਪਰ ਸਿੱਖੀ ਦਾ ਪ੍ਰਚਾਰ ਸਾਧੂ ਸਮਾਜ ਬਿਨਾਂ ਨਹੀਂ ਹੋਣਾ। ਅੱਜ ਕੇ ਆਖੋ ਇਹ ਮੰਨਣਾ ਪਊਗਾ ਤੁਹਾਨੂੰ, ਸਾਧੂ ਸਮਾਜ ਬਿਨਾਂ ਧਰਮ ਦਾ ਪ੍ਰਚਾਰ ਨਹੀਂ ਹੋ ਸਕਦਾ। ਹੋਰ ਜੋ ਮਰਜ਼ੀ ਕਰੀ ਜਾਓ ਤੁਸੀਂ ਗੁਰਮੁਖ ਪਿਆਰੇ। ਇੱਕ ਗਿਣੀ ਮਿੱਠੀ ਸਾਜਿਸ਼ ਹੈ ਕਿ ਸਿੱਖ ਔਰ ਸੰਤ ਵਿੱਚ ਪਾੜਾ ਪਾ ਦਿਓ, ਇਹਨਾਂ ਦਾ ਪ੍ਰਚਾਰ ਬੰਦ ਹੋਵੇ। ਇਹਨਾਂ ਸਾਜਿਸ਼ਾਂ ਨੂੰ ਅਸੀਂ ਸਮਝ ਨਹੀਂ ਸਕੇ, ਬਹੁਤ ਡੂੰਘੀਆਂ ਸਾਜਿਸ਼ਾਂ ਸਾਡੇ ਨਾਲ ਖੇਡ ਰਹੇ ਨੇ ਕਿ ਸੰਤ ਸਮਾਜ ਜੁਦਾ ਕਰ ਦਿਓ, ਸਿੱਖ ਨੂੰ ਜੁਦਾ ਕਰ ਦਿਓ। ਤੇ ਗੁਰਸਿੱਖ ਪਿਆਰਿਓ, ਉਹ ਆ ਗਏ ਲੈ ਕੇ ਦੁੱਧ ਦੇ ਵਿੱਚ ਜ਼ਹਿਰ ਪਾ ਕੇ, ਮਹਾਂਪੁਰਸ਼ਾਂ ਨੇ ਪੀ ਲਈ, ਕੋਈ ਵੀ ਅਸਰ ਨਹੀਂ ਹੋਇਆ। ਕਹਿੰਦਾ ਜ਼ਹਿਰ ਨਕਲੀ ਹੋ, ਦੁਬਾਰਾ ਹੋਰ ਅਸਲੀ ਲੈ ਆਇਆ, ਉਹ ਵੀ ਪੀ ਲਈ, ਉਹ ਵੀ ਅਸਰ ਨਾ ਹੋਇਆ। ਤੀਹ ਵਾਰ ਜਦ ਲੈ ਕੇ ਆਇਆ ਬਹੁਤ ਸਟਰੋਂਗ, ਫਿਰ ਉਹ ਸੰਤ ਮਹਾਰਾਜ ਆਇਆ ਸਿੰਘ ਜੀ ਕਹਿੰਦੇ ਸੰਗਤ ਵਿੱਚ, ਭਾਈ ਦੋ ਵਾਰ ਤਾਂ ਕੋਸ਼ਿਸ਼ ਕਰ ਲਈ, ਅਸੀਂ ਮਰੇ ਨਹੀਂ, ਪਰ ਹੁਣ ਤੈਨੂੰ ਨਿਰਾਸ਼ ਨਹੀਂ ਕਰਨਾ। ਤੈਨੂੰ ਪਤਾ ਕਾਹਤੇ ਨਹੀਂ ਮਰੇ, ਮੈਂ ਤੇਰੀ ਜ਼ਹਿਰ ਜ਼ਹਿਰ ਕਰਕੇ ਪੀਤੀ ਉਹ ਨਹੀਂ, ਅੱਜ ਕਹੇ ਆਖੋ ਸਾ, ਮੈਂ ਉਹਨੂੰ ਜ਼ਹਿਰ ਸਮਝੀ। ਸਾਧੂ ਦੀ ਬਿਰਤੀ ਕਿੱਥੇ ਹੈ, ਜੈਸਾ ਅੰਮ੍ਰਿਤ ਤੈਸੀ ਬਿਖ ਖੱਟ। ਮੈਂ ਤਾਂ ਤੇਰੀ ਭਾਵਨਾ ਕਰਕੇ, ਅੰਮ੍ਰਿਤ ਕਰਕੇ ਪੀਂਦਾ ਸੀ, ਖਤਮੇ ਨਹੀਂ ਹੋਏ। ਤੇਰੀ ਹੁਣ ਭਾਵਨਾ ਅੱਜ ਜ਼ਹਿਰ ਕਰਕੇ ਪੀਣੀ ਹੈ, ਕਿਉਂਕਿ ਤੇਰੀ ਭਾਵਨਾ ਪੂਰੀ ਕਰਨੀ ਹੈ, ਸਾਡਾ ਸਮਾਂ ਆਇਆ ਹੋਇਆ। ਅੱਜ ਕੇ ਆਖੋ ਸਤਨਾਮ, ਉੱਥੇ ਤਾਂ ਅਵਸਥਾ ਹੀ ਹੋਰ ਹੁੰਦੀ ਹੈ ਗੁਰਮੁਖ ਪਿਆਰਿਓ, ਆਪਾਂ ਉੱਥੇ ਪੁੱਜੇ ਨਹੀਂ ਸਕਦੇ। ਆਪਾਂ ਨੂੰ ਤਾਂ ਈਰਖਾ ਦੁਆਇਸ਼ ਵਿੱਚ ਪਾਤਾ ਸਾਡੇ ਲਾਣੇ ਨੇ, ਤੋੜ ਤਾਂ ਇੱਕ ਦੂਜੇ ਤੋਂ, ਬਸ ਤੋੜਨ ਵਿੱਚ ਫਾਇਦਾ ਉਹਨਾਂ ਨੂੰ। ਜੇ ਆਪਾਂ ਜੁੜੇ ਰਹੇ ਤਾਂ ਆਪਣੇ ਕੰਨੀ ਉਂਗਲੀ ਕੌਣ ਕਰਦਾ, ਮੈਂ ਤਾਂ ਸਪਸ਼ਟ ਗੁਰੂ ਦੀ ਹਜ਼ੂਰੀ ਵਿੱਚ ਕਹਿੰਦੇ ਜੇ ਅੰਮ੍ਰਿਤਸਰ ਵਿੱਚ 84 ਦੇ ਵਿੱਚ ਜਦੋਂ ਅਟੈਕ ਹੋਇਆ ਨਾ, ਸਿੱਖਾਂ ਵਿੱਚ ਫੁੱਟ ਨਾ ਪੈਂਦੀ, ਅਕਾਲ ਤਖ਼ਤ ਨਹੀਂ ਸੀ ਟਹਿੰਦਾ, ਉਹਨਾਂ ਦੀ ਜ਼ਰੂਰਤ ਨਹੀਂ ਸੀ ਪੈਣੀ ਉੱਥੇ ਵੜਨ ਦੀ। ਪਹਿਲਾਂ ਉਹਨਾਂ ਨੇ ਸਾਜਿਸ਼ ਕਰਕੇ ਆਪਣਿਆਂ ਤੋਂ ਹੀ ਆਪਣੇ ਮਰਾਉਣੇ ਸ਼ੁਰੂ ਕਰਤੇ ਉੱਥੇ। ਇਸ ਕੁੰਡੀ ਨੂੰ ਆਪਾਂ ਸਮਝੇ ਹੀ ਨਹੀਂ, ਇੱਥੇ ਤਾਂ ਗੱਲਾਂ ਹੀ ਹੋ ਰਹੇ ਹੈ। ਇੱਥੇ ਤਾਂ ਅਖਬਾਰ ਇੰਨੇ ਝੂਠ ਬੋਲਦੇ ਹੈ ਵੀ ਅਖਬਾਰ ਦੇਖ ਕੇ ਫੂਕਣ ਨੂੰ ਜੀ ਕਰਦਾ, ਉਹਨਾਂ ਨੂੰ ਅਸਲੀਅਤ ਹੈ ਹੀ ਨਹੀਂ। ਇੱਥੇ ਕਿੰਨੇ ਮੁਗਾਲਤੇ ਚ ਪਾਇਆ, ਕਿੰਨਾ ਬੁੱਧੂ ਬਣਾਇਆ ਇਹਨਾਂ ਲੋਕਾਂ ਨੇ ਇਹਨਾਂ ਨੂੰ, ਤੇ ਤੁਸੀਂ ਅਖਬਾਰਾਂ ਦੇ ਪੜ੍ਹ ਪੜ੍ਹ ਕੇ ਬਸ ਕਹੀ ਜਾਂਦੇ ਠੀਕ ਹੈ। ਗੁਰਸਿੱਖ ਪਿਆਰਿਓ, ਸਭ ਤੋਂ ਪਹਿਲੀ ਵੱਡੀ ਗੱਲ, ਉੱਥੇ ਸੈਂਟਰ ਨੇ ਫੁੱਟ ਪਾਈ, ਜਿੰਨੇ ਵੀ ਅਦਾਰੇ ਸੀ ਅੰਮ੍ਰਿਤਸਰ ਵਿੱਚ ਇੱਕ ਦੂਜੇ ਦੇ ਦੁਸ਼ਮਣ ਬਣਾ ਤੇ, ਬਸ ਉਹੀ ਕਾਰਨ ਬਣੇ ਕਾਲ ਤਖ਼ਤ ਟਹਿਣ ਦਾ। ਇਹੀ ਸਾਜਿਸ਼ ਚੱਲ ਰਹੀ ਹੈ ਹੁਣ ਵੀ, ਜੁਦੇ ਜੁਦੇ ਕਰ ਦੋ। ਇੱਥੇ ਦੇਖੋ ਕਿੰਨੇ ਲਾਣੇ ਕਮੈਂਟਰੀ ਚ, ਕੱਲੇ ਕੱਲੇ ਗੁਰਦੁਆਰੇ ਦਾ ਕੱਲੀ ਕੱਲੀ ਮਰਜ਼ਾਦਾ ਹੈ। ਕਿਸ ਡਰ ਲੱਗੂਗਾ ਸਿੱਖ, ਕਿਹਨੂੰ ਮੰਨੂਗਾ? ਇਹ ਜਾਣ ਬੁੱਝ ਕੇ ਸਾਜਸ਼ਾਂ ਨੇ, ਜਾਂ ਬਾਣੀ ਇੱਕ ਹੈ, ਸਾਡਾ ਬਾਣਾ ਇੱਕ ਹੈ, ਤੇ ਫਰਕ ਕਿਉਂ ਦੂਜੇ ਦੀ ਜਗ੍ਹਾ? ਇੱਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਉਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਦੇ, ਉਹ ਵੀ ਖੰਡੇ ਪਾਸੇ ਦੇ ਅੰਮ੍ਰਿਤ ਨੂੰ ਅੰਮ੍ਰਿਤ ਕਹਿੰਦੇ, ਪਰ ਵਿਚਾਰ ਇੱਕ ਰਹੀ ਨੀ, ਇਹ ਛੱਡੀ ਨੀ, ਇਹ ਜਾਣ ਬੁੱਝ ਕੇ ਸਾਜਸ਼ਾਂ ਨੇ। ਇਹਨਾਂ ਨੂੰ ਸੋਚਿਆ ਕਰੋ ਬੈਠ ਕੇ, ਬਸ ਇਹਨਾਂ ਨੂੰ ਜੁਦੇ ਜੁਦੇ ਕਰ ਦੋ ਗੁਰਮੁਖ। ਉਹ ਮਹਾਂਪੁਰਸ਼ਾਂ ਤੋਂ ਬਿਨਾਂ ਨੋਟ ਕਰ ਲਿਓ, ਕਦੇ ਵੀ ਧਰਮ ਦਾ ਪ੍ਰਚਾਰ ਨਹੀਂ ਹੋਊਗਾ। ਜਿੰਨੇ ਮਰਜ਼ੀ ਮੇਰੇ ਵਰਗੇ ਬਾਜੇ ਢੋਲਕੀਆਂ ਧੜ ਸਾਰੀਆਂ ਖੜਕਾਈ ਜਾਓ, ਜਿੰਨੇ ਮਰਜ਼ੀ ਰਾਗੀ ਰਾਗ ਕਰੀ ਜਾਣ, ਧਰਮ ਦਾ ਪ੍ਰਚਾਰ ਇੱਕ ਧਰਮੀ ਪੁਰਸ਼ ਹੀ ਕਰ ਸਕਦਾ, ਦੂਜੇ ਤੋਂ ਨਹੀਂ ਹੋਊਗਾ ਕਦੇ ਵੀ। ਤੇ ਗੁਰਸਿੱਖ ਪਿਆਰਿਓ, ਉਹ ਗੱਦੀ ਕਹਿੰਦੇ ਅੱਜ ਇਹਨੂੰ ਜ਼ਹਿਰ ਕਰਕੇ ਪੀਨੇ। ਬਾਬਾ ਖੁਦਾ ਸਿੰਘ ਜੀ ਹੋਏ ਨੇ ਉਸੇ ਡੇਰੇ ਵਿੱਚ, ਜਿਵੇਂ ਇੱਥੇ ਜਥੇਦਾਰ ਹੈ ਲਾਂਗਰੀ। ਗੁਰਮੁਖ ਪਿਆਰਿਓ, ਦਾਲ ਉੱਬਣ ਲੱਗੀ ਦੇਗੇ ਵਿੱਚੋਂ, ਕੋਈ ਕਹਿਣ ਦੀ ਗੱਲ ਨਹੀਂ ਹੈ। ਸਵਾ ਮਣ ਨੂਣ ਇੱਕ ਦਿਨ ਦਾ ਲੰਗਰ ਵਿੱਚ ਸਵਾ ਮਣ ਨੂਣ ਲੱਗਦਾ ਸੀ। ਸਵਾ ਮਣ ਨੂਣ ਕਿੰਨੀ ਦਾਲ ਵਿੱਚ ਪੈਂਦਾ ਹੋਵੇ ਤੁਸੀਂ ਕੈਲਕੂਲੇਟ ਕਰਦੇ ਹੋ। ਇੰਨੀ ਸੰਗਤ ਦਾ ਲੰਗਰ ਇੱਕ ਦਿਨ ਬਣਦਾ ਸੀ ਉੱਥੇ। ਸਵਾ ਮਣ ਤਾਂ ਨੂਣ ਨੂਣ ਪੈਂਦਾ ਸੀ ਰਸੋਈ ਵਿੱਚ। ਹਿਸਾਬ ਲਾ ਲਓ ਕਿੱਥੇ ਕੁ ਜਾਂਦਾ ਹੋਊ ਕੰਮ। ਐਸੀ ਵਸਤਾ ਉਹ ਦੇਹ ਗੋਬਣ ਲੱਗੀ ਤੇ ਕੜਛੀ ਕੋਲ ਹੈ ਨਹੀਂ ਸੀ, ਉਬਾਲਾ ਆ ਗਿਆ। ਬਾਬਾ ਖੁਦਾ ਸਿੰਘ ਜੀ ਮਹਾਰਾਜ ਨੇ ਦੇਗੇ ਦੇ ਵਿੱਚ ਆਪਣੀ ਬਾਂਹ ਫੇਰਤੀ ਸੰਗਤ ਦੇ ਸਾਹਮਣੇ ਗੁਰਸਿੱਖ ਪੇ। ਵਾਹਿਗੁਰੂ ਦਾ ਸਿਮਰ। ਐਸੇ ਕਰਨੀ ਵਾਲੇ ਮਹਾਂਪੁਰਖ ਹੋਏ ਜਿਨ੍ਹਾਂ ਤੋਂ ਸਾਨੂੰ ਅੱਜ ਤੋੜਿਆ ਜਾ ਰਿਹਾ, ਸਾਨੂੰ ਦੂਰ ਕੀਤਾ ਜਾ ਰਿਹਾ ਉਹਨਾਂ ਤੋਂ ਜਾਣ ਬੁੱਝ ਕੇ ਗਿਣੀ ਮਿਤੀ ਸਾਜਿਸ਼। ਗੁਰਸਿੱਖ ਪਿਆਰਿਓ, ਸਤਿਗੁਰ ਪਾਤਸ਼ਾਹ ਬਚਨ ਇੱਥੇ ਕਰਦੇ ਨੇ, ਜਿਹੜੇ ਇਹੋ ਜਿਹੇ ਸਾਧੂ ਹੁੰਦੇ ਹਨ, ਬਸ ਇੱਕ ਗੁਰਮਤ ਦੇ ਸਾਧੂ, ਗੁਰਮਤ ਦੇ ਗੁਰੂ, ਗੁਰੂ ਸਿੱਖ ਗੁਰੂ ਘਰ ਦੇ, ਉਹ ਨਹੀਂ ਭੁੱਲੇ, ਨਹੀਂ ਤਾਂ ਸਾਰੀ ਦੁਨੀਆ ਭੁੱਲਦੀ ਹੋ ਗਈ ਹੈ। ਅੱਜ ਕੇ ਆਖੋ ਸਾਥ ਇੱਥੇ ਲਿਆਉਣਾ ਪੱਟਾ ਨੇ ਤੁਹਾਨੂੰ, ਇਹ ਫਰਮਾਨ ਕਿਉਂ ਦੇ ਰਹੇ ਨੇ? ਬਸ ਜਦ ਉਹ ਆਇਆ ਮਾਰਨ, ਬਸ ਫਿਰ ਸ਼ਿਵਜੀ ਭਗਵਾਨ ਨੱਠੇ ਰਾਤ ਨੂੰ, ਉੱਠਣ ਤੋਂ ਪਹਿਲਾਂ ਹੀ ਰਾਤੋ ਰਾਤ ਖਿਸਕ ਮੰਤਰ ਹੋ ਗਏ ਕੈਲਾਸ਼ਪੁਰੀ ਤੋਂ, ਤੇ ਇਹਨੇ ਅੱਜ ਮਾਰ ਦੇਣ। ਉਹਨੂੰ ਵੀ ਪਤਾ ਲੱਗ ਗਿਆ ਵੀ ਸ਼ਿਕਾਰ ਤਾਂ ਗਿਆ, ਵੀ ਉਹਨੇ ਬਾਹਰ ਜਾ ਕੇ ਰੌਲਾ ਪਾ ਦੇਣਾ, ਮੈਨੂੰ ਫੜਾ ਦੇਣਾ। ਪਿੱਛੇ ਪਿੱਛੇ ਉਹ ਆ ਸ਼ਿਵ ਜੋਗ ਕਰੀ ਜਿਹੜਾ ਬਚਨ ਹੈ, ਐਡਾ ਭਗਵਾਨ ਤੇ ਲੋਕੀ ਦਾ ਨਾਥੋ ਨੀ ਅੰਤ ਪਾ ਸਕਿਆ ਕੁਦਰਤ ਦਾ। ਪਿੱਛੇ ਪਿੱਛੇ ਚੇਲਾ ਕੰਗਣ ਲਈ ਆਵੇ ਮਾਰਨਾ, ਮੂਹਰੇ ਮੂਹਰੇ ਸ਼ਿਵ ਜੀ। ਹੁਣ ਚੇਲਾ ਤਕੜਾ ਹੁੰਦਾ, ਮਹੰਤ ਤੇ ਨੱਠਣਾ ਔਖਾ, ਤੁਹਾਨੂੰ ਪਤਾ ਹੀ ਹੈ। ਬਸ ਫਿਰ ਗੁਰਮੁਖ ਪਿਆਰੇ, ਉਹ ਨੇਪਾਲ ਦੀਆਂ ਪਹਾੜੀਆਂ ਆ ਗਈਆਂ, ਹੁਣ ਮੰਦਰ ਜਾ ਕੇ ਦੇਖ ਲਿਓ। ਜਦ ਸ਼ਿਵ ਜੀ ਥੱਕ ਗਿਆ ਵੀ ਹੁਣ ਨਹੀਂ ਨੱਠ ਹੋਣਾ, ਇਹਨੇ ਮਾਰ ਦੇਣੇ, ਫਿਰ ਸ਼ਿਵਜੀ ਮਹਾਰਾਜ ਨੇ ਝੋਟੇ ਦਾ ਰੂਪ ਧਾਰਨ ਕਰਿਆ, ਮੈਂ ਖਾਸੁਰ, ਝੋਟਾ ਬਣੇ ਸ਼ਿਵਜੀ। ਕਿ ਝੋਟਾ ਬਣ ਕੇ ਨਾ ਆਪਣਾ ਸਿਰ ਨੇਪਾਲ ਦੀ ਪਹਾੜੀ ਦੇ ਵਿੱਚ ਘਸੋਤਾ, ਬਾਡੀ ਰਹਿ ਗਈ ਪਿੱਛੇ, ਉਹ ਪਿੱਛੋਂ ਉਹ ਚਲਿਆ ਗਿਆ ਪਸਮੇਸ਼ਰ ਜੀ ਦੇ ਕੋਲ, ਖੜਾ ਸੀ ਵੀ ਮਾਰਨੇ। ਉਹ ਹੁਣ ਧੂਈ ਪੁਰ ਘਸਾ ਕੇ ਕਹੀ ਜਾਵੇ ਭਸਮ ਭਸਮ ਭਸਮ, ਜਦ ਤੱਕ ਸਿਰ ਪਰ ਨਹੀਂ ਸੀ ਜਾਂਦਾ ਭਸਮ ਨਹੀਂ ਸੀ ਹੁੰਦਾ। ਕੋ ਸਤਨਾਮ, ਉਹਦੀ ਸ਼ਰਤ ਸੀ ਵੀ ਸਿਰ ਪਰ ਜਾਊ ਕੜਾ ਤਾਂ ਭਸਮ ਹੋ। ਉਹ ਕਸਾਈ ਜਾਵੇ ਉੱਥੇ ਤੇ ਜਦ ਭੁੱਖ ਜੀ ਲੱਗੇ ਜੰਗਲਾਂ ਚ ਪਹਾੜਾਂ ਚ ਫਲ ਹੁੰਦੇ ਆ ਖਾ ਕੇ ਫਿਰ ਆਜੇ ਕਰੇ। ਸ਼ਿਵਜੀ ਫਸਿਆ ਹੋਇਆ ਵਿੱਚ ਵਿਚਾਰਾ ਮਰਨ ਲੱਗਿਆ ਭੁੱਖਾ, ਫਿਰ ਪਾਈ ਦੁਹਾਈ ਸ਼ਿਵਜੀ ਨੇ, ਸ਼ਿਵ ਜੋਗ ਕਰੀ ਪਾਠ ਆਇਆ। ਉਹਨੂੰ ਪਤਾ ਨਹੀਂ ਲੱਗਿਆ ਕੁਦਰਤ ਦਾ, ਮਾਣ ਕਰ ਬੈਠਿਆ ਮੈਂ ਹੀ ਦੁਨੀਆਂ ਜਿਹਨੂੰ ਮਰਜ਼ੀ ਮਾਰ ਦਵਾਂ, ਮੇਰੇ ਹੱਥ ਕਾਲ ਦੇ ਦਿੱਤਾ ਰੱਬ ਨੇ, ਕੌਣ ਹੈ ਮੇਰੇ ਸਾਹਮਣੇ ਖੜਨ ਵਾਲਾ। ਬਸ ਫਿਰ ਦੁਹਾਈ ਪਾਈ ਕਿ ਬਾਪੂ ਛਡਾ ਹੁਣ ਇੱਥੋਂ, ਇਹਦੇ ਕੜੇ ਦੀ ਤਾਂ ਲੋੜ ਹੀ ਨਹੀਂ, ਮੈਂ ਤਾਂ ਭੁੱਖੇ ਨਹੀਂ ਮਰ ਜਾਣਾ, ਕੋਈ ਸਤਨਾਮ ਕੜੇ ਕੋਲੇ ਦੀ ਤਾਂ ਲੋੜ ਹੀ ਨਹੀਂ ਪੈਣੀ। ਉਦੋਂ ਗੁਰਮੁਖ ਪਿਆਰੇ ਫਿਰ ਭਗਵਾਨ ਨੇ ਕਹਿੰਦੇ ਚਲੋ ਤੇਰਾ ਮਾਣ ਇਹ ਤੋੜਨਾ ਸੀ, ਤੈਨੂੰ ਦੱਸਣਾ ਹੀ ਸੀ ਤੇਰੇ ਕੋਲ ਕਿੰਨਾ ਕੁ ਕੁਝ ਹੈਗਾ, ਤੂੰ ਅੰਤ ਪਾਉਣੇ ਵਾਹਿਗੁਰੂ ਦਾ। ਬਣਾਉਣ ਵਾਲੇ ਦਾ ਬਣਨ ਵਾਲਾ ਅੰਤ ਪਾਉਂਦਾ, ਕਦੇ ਪਾ ਸਕਦਾ? ਕਰਤੇ ਦੀ ਮਿਤ ਕਰਤਾ ਜਾਣੂ, ਕਿਰਤ ਨਹੀਂ ਜਾਣਦੀ ਹੁੰਦੀ ਕਦੇ ਵੀ। ਬਣਾਉਣ ਵਾਲਾ ਹਮੇਸ਼ਾ ਵੱਡਾ ਹੁੰਦਾ, ਉਹ ਤ੍ਰਿਲੋਕੀ ਨਾਥ। ਉਦੋਂ ਫਿਰ ਬੇਨਤੀ ਆ ਸੁਣ ਕੇ ਜਿਹੜਾ ਮੈਂ ਤੁਹਾਨੂੰ ਬਚਨ ਕੀਤਾ ਨਾ, ਮੋਹਣੀ ਅਵਤਾਰ, ਉਦੋਂ ਭਗਵਾਨ ਨੇ ਧਾਰਨ ਕੀਤਾ ਆਪਣੇ ਸੇਵਕ ਦੀ ਲੱਜਿਆ ਰੱਖਣ ਖਾਤਰ। ਬਹੁਤ ਸੁੰਦਰ ਰੂਪਵਤੀ ਪਾਰਵਤੀ ਦਾ ਰੂਪ ਧਾਰਨ ਕਰਕੇ ਫਿਰ ਵਿਸ਼ਨੂੰ ਜੀ ਉੱਥੇ ਚਲੇ ਗਏ ਜਿੱਥੇ ਉਹ ਕੜਾ ਘਸਾਉਂਦਾ ਤਾਂ ਪਿੱਠ ਪਰ। ਉੱਥੇ ਮੋਹਣੀ ਅਵਤਾਰ ਹੈ, ਯਾਦ ਰੱਖਿਓ, ਜਿਹੜੇ ਮੋਹਣੀ ਅਵਤਾਰ ਦੀ ਕਥਾ ਚੱਲਦੀ ਹੈ। ਉਹ ਬਣ ਕੇ ਗਏ ਫਿਰ ਮੋਹਣੀ ਸਰੂਪ ਭਗਵਾਨ, ਪਰਮੇਸ਼ਰ ਨੂੰ ਕਹਿੰਦੇ ਆ ਜਾਏ ਤਾਂ ਮਰ ਗਏ, ਇੱਥੇ ਕਾਹਨੂੰ ਕੜਾ ਘਸਾਉਣਾ, ਹੁਣ ਆ ਚੱਲੀਏ ਸ਼ਿਵਪੁਰੀ ਨੂੰ ਵਿਆਹ ਕਰਾ ਮੇਰੇ ਨਾਲ। ਬਸ ਗਾਹਾਂ ਉਹ ਭੁੱਲ ਗਿਆ ਵੀ ਹਾਂ ਇਹੀ ਪਾਰਵਤੀ ਹੈ, ਉਹ ਵੀ ਨਹੀਂ ਜਾਣ ਸਕਿਆ ਕੁਦਰਤ ਨੂੰ। ਬਹੁਤ ਖੁਸ਼ ਕਹਿੰਦਾ ਜਿਹੜੀ ਚੀਜ਼ ਚਾਹੁੰਦੇ ਸੀ ਮਿਲ ਗਏ। ਉਹ ਪਾਰਵਤੀ ਦੇ ਰੂਪ ਵਿੱਚ ਮੋਹਣੀ ਅਵਤਾਰ ਵਾਹਿਗੁਰੂ ਦਾ ਨਾਂ ਤੁਰਿਆ ਆਵੇ ਲਈ ਪਰਮੇਸ਼ਰ ਨੂੰ ਗੱਲਾਂ ਕਰਦੇ ਆਉਣ ਖੁਸ਼ੀਆਂ ਦੀਆਂ। ਰਸਤੇ ਚ ਆ ਗਿਆ ਬਾਗ ਬਹੁਤ ਸੋਹਣਾ, ਫਲ ਫੁੱਲ ਲੱਗੇ ਵੇ। ਪਰਮੇਸ਼ਰ ਤੂੰ ਮੇਰਾ ਪਤੀ ਤਾਂ ਬਣਨਾ, ਤੈਨੂੰ ਸ਼ਿਵਜੀ ਵਾਲੇ ਕੰਮ ਵੀ ਆਉਣੇ ਕਰਨੇ, ਮੇਰੇ ਪਤੀ ਵਾਲੇ ਕੰਮ ਜਾਣਨੇ ਤੂੰ। ਕਹਿੰਦੇ ਬੜੀ ਕਿਹੜੀ ਗੱਲ ਹੈ, ਜਿਹੜੀ ਉਹਦੀ ਸ਼ਕਤੀ ਹੈ ਉਹ ਤਾਂ ਮੇਰੇ ਕੋਲ ਹੈ। ਕਹਿੰਦਾ ਕੜਾ ਮੈਂ ਕਾਲ ਕਰਨ ਲੱਗ ਜਾਣਾ ਲੋਕਾਂ ਦਾ, ਜਟਾਂ ਮੈਂ ਰੱਖ ਲੈਣੀ ਹੈ। ਕਹਿੰਦਾ ਤੂੰ ਵੀ ਫੜ ਲੂ, ਸੱਪ ਪਾ ਲੂ। ਹੁਣ ਕਹਿੰਦਾ ਮੈਨੂੰ ਸੱਪ ਮਾਰਨਗੇ, ਕਾਲ ਮੇਰੇ ਕੋਲ। ਸਭ ਗੱਲਾਂ ਕਹੀ ਗਿਆ ਮਾਣ ਚ। ਉਹ ਮੋਹਣੀ ਅਵਤਾਰ ਕਹਿਣ ਲੱਗੇ ਇੱਕ ਕੰਮ ਹੋਰ ਵੀ ਕਰਦੇ ਹੁੰਦੇ ਤੇ ਸ਼ਿਵਜੀ ਮਹਾਰਾਜ, ਉਹ ਭੋਲੇਨਾਥ ਡਾਉਰੂ ਵਜਾ ਕੇ ਨੱਚਦੇ ਹੁੰਦੇ ਤੇ ਤੈਨੂੰ ਨੱਚਣਾ ਆਉਂਦਾ। ਮੋਹਣੀ ਅਵਤਾਰ ਨਹੀਂ ਜਾਣਿਆ ਕੁਦਰਤ ਨੂੰ। ਉਹ ਚੌੜਾ ਹੋ ਕੇ ਕਹਿੰਦਾ ਕਹਿੰਦਾ ਨੱਚਣਾ ਵੀ ਕੋਈ PhD ਹੈ ਤੇ ਜਿਹੜਾ ਮਰਜ਼ੀ ਨੱਚ ਲਵੇ, ਨੱਚਣੇ ਦਾ ਕੋਈ ਕੋਰਸ ਕਰਨਾ? ਹੱਸਦੇ ਕਾਹਨੂੰ ਹੈ, ਮੈਂ ਤੁਹਾਨੂੰ ਵੀ ਜਾਣਦਾ। ਵਿਆਹਾਂ ਵਿੱਚ ਮੈਂ 80-80 ਸਾਲ ਦੇ ਬੁੜੇ ਨੱਚਦੇ ਦੇਖੇ, ਕੋਈ ਸਾਧਨਾ ਪੱਗ ਕਿਤੇ ਘੜੀ ਕਿਤੇ, ਕੈਸੇ ਡਰਾਮੇ ਸਿੱਖ ਕੰਮ ਕਰਦੀ ਹੈ ਵੇਖ। 80 ਸਾਲ ਚ ਜਪਜੀ ਸਾਹਿਬ ਪੜ੍ਹਨੀ ਤਣੀ ਆਈ, ਡਿਸਕੋ ਡਾਂਸ ਆ ਗਿਆ ਉਹਨੂੰ। ਕੀ ਅਸੀਂ ਸਿੱਖਿਆ ਗੁਰਸਿੱਖ ਪਿਆਰੇ, ਜ਼ਿੰਦਗੀ 5 ਪੌੜੀਆਂ ਯਾਦ ਨਹੀਂ ਕੀਤੀਆਂ। ਦੇਖੇ ਤੁਸੀਂ ਵਿਚੇ ਹੁੰਦੇ ਹੋ, ਮੈਂ ਇੱਥੇ ਕਾਹਨੂੰ ਕਹਾਉਂਦੇ, ਤੁਸੀਂ ਕਦੇ ਜਾਣਦੇ ਨਹੀਂ ਗੱਲਾਂ। ਇਹ ਵਿਆਹ ਚ ਤਾਂ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਕਮੈਂਟਰੀ ਫਿਰਦਾ ਕਿ ਬਰਮਿੰਘਮ ਜਿੱਥੇ ਕੋਲ ਸਾਥ ਨੇ, ਪਤਾ ਹੀ ਨਹੀਂ ਹੁੰਦਾ ਵੀ ਮੈਂ ਹੈ ਕਿੱਥੇ। ਕਹਿੰਦਾ ਨੱਚਣ ਦੀ ਕਿਹੜੀ ਗੱਲ ਹੈ? ਪਰਮੇਸ਼ਰ ਫਸ ਗਿਆ, ਕਹਿੰਦੀ ਫਿਰ ਮੈਨੂੰ ਨੱਚ ਕੇ ਦਿਖਾ। ਮੋਹਣੀ ਅਵਤਾਰ ਪਾਰਵਤੀ ਬਣੀ ਹੋਈ, ਨੱਚ ਕੇ ਦਿਖਾ। ਤਾਂ ਗੁਰਸਿੱਖ ਪਿਆਰਿਓ ਉਹ ਖੁਸ਼ੀਆਂ ਨਾਲ ਨੱਚਣ ਲੱਗ ਗਿਆ ਵੀ ਫੇਰੇ ਹੁਣੇ ਹੁਣ ਪਾਰਵਤੀ ਦੇ ਨਾਲ ਕਿਤੇ ਗੁੱਸੇ ਨਾ ਹੋ ਜਾਵੇ। ਹੁਣ ਜਦ ਬੰਦਾ ਨੱਚਦਾ ਹੈ, ਉਹਦੀ ਬਾਂਹ ਉਹਦੇ ਸਿਰ ਪਰ ਜਾਂਦੀ ਹੋ ਜਾਂਦੀ ਹੈ, ਤੁਹਾਨੂੰ ਪਤਾ ਬਾਂਹ ਉੱਪਰ ਜਾਣੀ ਉਹ ਨੱਚਦੀ ਦੀ। ਉਹ ਮੋਹਣੀ ਅਵਤਾਰ ਦੇਖ ਰਿਹਾ ਸੀ ਵੀ ਜਦ ਕੜੇ ਵਾਲੀ ਬਾਂਹ ਇਹਦੇ ਸਿਰ ਪਰ ਜਾਊ, ਉਦੋਂ ਹੀ ਮੈਂ ਭਸਮ ਕਹਿ ਦੇਣਾ, ਜਦੇ ਸਵਾਹ ਹੋਜੂ। ਉਹ ਬਾਂਹ ਗਈ ਨੱਚਦੇ ਦੀ ਉੱਪਰ, ਉਹਨੇ ਭਸਮ ਕਹਿਤਾ, ਜਦੇ ਸਵਾਹ ਬਣ ਗਿਆ। ਕੋ ਸਤਨਾਮ ਸ਼ਿਵ ਹੋ ਨਾ ਜਾਨੀ, ਕੰਕਣ ਪਰਮੇਸ਼ਰ ਦੀਨੋ, ਪਰਮੇਸ਼ਰ ਹੋਣਾ ਜਾਣੀ ਇਸ ਕੰਕਣ ਮੈਂ ਮੌਤ ਹੈ। ਤੁਹਾਨੂੰ ਤਾਂ ਮੈਂ ਇਹ ਗੱਲਾਂ ਸੁਣਾ ਦੇਣੀਆਂ ਪੌਣੇ ਘੰਟੇ ਚ, ਮੈਨੂੰ ਖਬਰੇ ਪੌਣਾ ਸਾਲ ਹੀ ਲੱਗਿਆ ਹੋਵੇ ਗ੍ਰੰਥ ਪੜ੍ਹਦੇ, ਤੁਹਾਨੂੰ ਤਾਂ 30-35 ਮਿੰਟ ਚ ਚਾਰ ਤੁਕਾਂ ਸੁਣਾ ਦੇਣੀਆਂ ਨਾ। ਕਈ ਵਾਰ ਸਾਲ ਲੱਗ ਜਾਂਦੇ ਇਹਨਾਂ ਗੱਲਾਂ ਨੂੰ, ਇੱਕ ਇੱਕ ਗੱਲ ਲੱਭਣ ਵਾਸਤੇ। ਤੁਹਾਡੀ ਕਿਰਪਾ ਨਾਲ 5,000 ਸਫ਼ੇ ਦੇ ਗ੍ਰੰਥ ਪੜ੍ਹਦੀ ਰਹੇ, ਉਹ ਸਾਰੇ ਨਹੀਂ ਸੁਣਾਉਣ ਜੋਗੇ ਹੁੰਦੇ। 5,000 ਸਫ਼ੇ ਦੇ ਗ੍ਰੰਥ ਵਿੱਚੋਂ ਸਟੇਜ ਤੇ ਬੋਲਣ ਖਾਤਰ 5 ਗੱਲਾਂ ਮਿਲਦੀਆਂ ਸਾਰੀਆਂ, ਬਾਕੀ ਮਗਜ ਕਪਾਈ ਐਵੇਂ ਜਾਂਦੀ ਹੁੰਦੀ। ਕਿਵ ਉਹ ਨਾ ਜਾਣੀ ਇਹ ਸ਼ਬਦ ਆਇਆ ਉਹਦਾ ਅੰਤ ਨਹੀਂ ਕਿਸੇ ਨੇ ਪਾਇਆ। ਅਸੀਂ ਐਵੇਂ ਮਾਣ ਕਰ ਲੈਂਦੇ ਹਾਂ, ਤੇਰੀ ਡੇਢ ਪਾ ਚੂਨ ਚਵਾਰੇ ਰਸੋਈ, ਡੂਢ ਪਾ ਆਟੇ ਦਾ ਤੂੰ ਖਾਣ ਵਾਲਾ, ਤੇ ਰਸੋਈ ਕਹਿੰਦਾ ਚੁੱਲ੍ਹਾ ਮੈਂ ਚਵਾਰੇ ਚ ਕਰਨਾ। ਅੱਜ ਖੇਰਾ ਕੋਲ ਸਤਨਾਮ, ਡੇਢ ਪਾ ਚੂਨ ਚਵਾਰੇ ਰਸੋਈ ਸਾਡੀ, ਚਵਾਰੇ ਦੀਆਂ ਗੱਲਾਂ ਮਾਰਦੇ ਹਾਂ ਆਪਾਂ ਤਾਂ ਗੁਰਸਿੱਖ ਪਿਆਰਿਓ। ਐਸੀ ਵਸਤਾ ਸੁਣ ਲਓ ਹੁਣ, ਇਹਦੇ ਤੁਕ ਦੇ ਨਾਲ ਮਿਲਦੀ ਗੱਲ ਕਿਸੇ ਵਿਦਵਾਨ ਦੀ ਕਲਮ ਹੈ। ਸ਼ਕਰ ਉਹ ਨਾ ਜਾਣੀ ਰਿਖ ਗੌਤਮ ਕੇ ਦੁਆਰ ਗਏ, ਗੌਤਮ ਉਹ ਨਾ ਜਾਣੀ ਇਸੇ ਕੁੱਕੜ ਮੈਂ ਥੋਤ ਗਏ, ਰਾਮ ਹੋ ਨਾ ਜਾਣੀ ਮੇਰੀ ਸੀਆ ਕਰੀ ਰਾਵਣ ਨੇ, ਤੇ ਰਾਵਣ ਹੋ ਨਾ ਜਾਣੀ ਇਹ ਸੀਆ ਪਰਮ ਜੋਤ ਹੈ, ਸ਼ਿਵ ਹੋ ਨਾ ਜਾਣੀ ਕੰਕਣ ਪਰਮੇਸ਼ਵਰ ਦੀਨੋ, ਪਰਮੇਸ਼ਵਰ ਹੋ ਨਾ ਜਾਣੀ ਇਸ ਕੰਕਣ ਮੈਂ ਮੌਤ ਹੈ। ਵੀ ਹੋਰ ਨੂੰ ਮਾਰਦਾ ਫਿਰਦਾ ਇਹਦੇ ਵਿੱਚ ਤਾਂ ਮੇਰੀ ਉਹ ਮੌਤ ਲਿਖੀ ਹੋਈ। ਐਸੇ ਰਿਸ਼ੀਓ ਮੈਂ ਚੂਕ ਭਰੀ, ਅਵਤਾਰੋ ਮੈਂ ਭੂਲ ਭਰੀ, ਇੱਥੇ ਜੋਈ ਜੋਈ ਹੋਣਾ ਭਾਈ ਸੋਈ ਸੋਈ ਹੋਤ ਹੈ। ਅੱਜ ਕਹੋ ਸਤਨਾਮ, ਇੱਥੇ ਤੈਨੂੰ ਨੀ ਪਤਾ ਅਗਲੇ ਸਾਹ ਕੀ ਭਾਣਾ ਵਰਤ ਜਾਣਾ, ਅਗਲਾ ਪਲ ਕਿਹੋ ਜਿਹਾ ਆਉਣਾ ਹੈ, ਉਹਦਾ ਅੰਤ। ਗੁਰਸਿੱਖ ਪਿਆਰਿਓ, ਤਿੰਨ ਪ੍ਰਵਾਨ ਮੁਨੀ ਦੇ, ਇੰਦਰ ਦੇ, ਸ਼ਿਵਜੀ ਦੇ, ਇੱਕ ਤੁਕ ਵਿੱਚ ਦਿੱਤੇ ਨੇ। ਪੱਟ ਕਲ ਸਹਾਰ ਜੀ ਨੇ ਐਡੇ ਵਿਦਵਾਨ ਹੈ, ਹੇ ਗੁਰੂ ਅਰਜਨ ਤੁਸੀਂ ਉਹਦਾ ਰੂਪ ਹੋ, ਇਹਨਾਂ ਤੋਂ ਤਾਂ ਪਾ ਨਹੀਂ ਹੋਇਆ ਰੱਬ ਦਾ ਅੰਤ, ਪਰ ਗੁਰੂ ਨਾਨਕ ਦੇ ਸਰੂਪ ਨੇ ਹੀ ਰੱਬ ਦਾ ਸਰੂਪ ਧਾਰਨ ਕਰ ਲਏ। ਉੱਥੇ ਫਰਕ ਹੀ ਨਹੀਂ ਰਿਹਾ, ਜਾਂ ਦੋ ਚੀਜ਼ਾਂ ਇੱਕ ਮਿਲ ਜਾਣ ਤੇ ਅੰਤ ਇੱਕ ਦੂਜੇ ਦਾ ਕੌਣ ਲਊਗਾ ਫਿਰ। ਉਹ ਤਾਂ ਆਪ ਨਰਾਇਣ ਗੁਰੂ ਅਰਜਨ ਹੈ, ਪਰ ਤੱਖ ਇਹ ਏਡੇ ਵੱਡੇ ਰਿਸ਼ੀ ਮੁਨੀ ਅਵਤਾਰ, ਇਹ ਦੋ ਤੋਂ ਇੱਕ ਨਹੀਂ ਰੱਬ ਨਾਲ ਹੋ ਸਕੇ, ਦੁਆਇਸ਼ ਨਹੀਂ ਮਿਟਾ ਸਕੇ। ਅੰਤਰਾ ਅੰਤਰ ਜੋ ਭੇਦ ਸੀ ਉਹ ਨਹੀਂ ਗਵਾਇਆ, ਪਰ ਇੱਕ ਗੁਰੂ ਨਾਨਕ ਦੀ ਗੱਦੀ ਹੈ ਜਿਹਨੇ ਵਾਹਿਗੁਰੂ ਦਾ ਤੇ ਆਪਣਾ ਭੇਦ ਮਿਟਾ ਲਿਆ, ਇੱਕੋ ਰੂਪ ਹੋ ਗਏ। ਇਸੇ ਕਰਕੇ ਅਮਰ, ਇਸੇ ਕਰਕੇ ਚੌਂ ਜੁਗੀ ਪਰਮੇਸ਼ਰ ਕਹਿਤਾ ਗੁਰੂ ਨਾਨਕ ਦੀ ਗੱਦੀ ਨੂੰ, ਚੌਹਾਂ ਯੁੱਗਾਂ ਵਿੱਚ ਅਮਰ ਪਦਵੀ, ਅਮਰਤ ਛਤਰ ਜਿਹਨੇ ਸਦਾ ਰਹਿਣਾ ਹੈ।
1: ਹੁਣ ਵੇਦ ਵਰੰਚ ਵਿਚਾਰ ਰਹੋ,
0: ਹੁਣ ਕਹੀਏ ਅੱਗੇ ਤੇ ਅੱਗੇ। ਹੁਣ ਬ੍ਰਹਮਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਾਜ ਰਹੇ ਹੈ, 24 ਘੰਟੇ ਵੇਦਾਂ ਨੂੰ ਪੜ੍ਹ ਪੜ੍ਹ ਕੇ ਵਿਚਾਰ ਗਿਆਨ ਦੇ ਰਿਹਾ। ਉਹਨੂੰ ਵੀ ਮਾਣ ਹੋ ਗਿਆ ਸੀ ਕਿ ਜੇ ਮੈਂ ਵੇਦਾਂ ਦਾ ਗਿਆਨ ਦੁਨੀਆਂ ਨੂੰ ਨਾ ਦਿੰਦਾ ਤੇ ਦੁਨੀਆਂ ਅਗਿਆਨੀ ਰਹਿਣੀ ਸੀ। ਬਹੁਤ ਗਿਆਨ ਹੈ ਵੇਦਾਂ ਵਿੱਚ, ਮੇਰੇ ਵਰਗੇ ਤੋਂ ਹੀ ਨਿੰਦੀ ਜਾਂਦੇ ਆ। ਪੱਤਰਾ ਥੱਲ ਕੇ ਦੇਖਿਆ ਨੀ, ਕਹਿੰਦੇ ਵੇਦ ਹੁੰਦੇ ਕੀ ਹੈ, ਜੇ ਤੈਨੂੰ ਪਤਾ ਹੀ ਨਹੀਂ ਤੂੰ ਪੱਤਰ ਹੀ ਨਹੀਂ ਥੱਲਿਆ। ਤੁਹਾਨੂੰ ਬੇਨਤੀ ਹੈ ਜਿਹੜੀ ਕਿਤਾਬ ਤੁਸੀਂ ਪੜ੍ਹੀਓ ਨਹੀਂ ਉਹਦੇ ਬਾਬਤ ਫੈਸਲਾ ਦੇਣ ਦਾ ਤੁਹਾਨੂੰ ਕੀ ਹੱਕ ਹੈ? ਮੂਰਖ ਮਤੀ ਹੈ ਜੇ ਫੈਸਲਾ ਦਓਗੇ, ਪਹਿਲਾਂ ਉਹਨੂੰ ਪੜ੍ਹੋ ਫਿਰ ਫੈਸਲਾ ਦਿਓ। ਜੇ ਪੜ੍ਹ ਲਓ ਤੂੰ ਫੈਸਲਾ ਦੇਣ ਜੋਗਾ ਰਹਿਣਾ ਹੀ ਨਹੀਂ। ਅੱਜ ਕੇ ਆਖੋ ਸਤਿ ਤਾਂ ਫੈਸਲਾ ਹੀ ਤਾਂ ਦੇ ਰਹੇ ਹੈ ਕਿ ਬਾਣੀ ਤੇ ਵਿਰੁੱਧ ਕਿਉਂ ਬੋਲਦੇ ਨੇ ਸਾਡੇ ਕਿਰਪਾਨਾਂ ਪਾਈ ਫਿਰਦੇ ਆ ਕਸ਼ਹਿਰੇ, ਉਹ ਬਾਣੀ ਤੋਂ ਉਹਨਾਂ ਨੇ ਜਾਣਿਆ ਹੀ ਨਹੀਂ ਬਾਣੀ ਕੀ ਚੀਜ਼। ਜੇ ਜਾਣ ਲੈਂਦੇ ਤਾਂ ਵਿਰੁੱਧ ਬੋਲਦੇ, ਇਹ ਬਾਣੀ ਨਹੀਂ ਹੈ। ਸਿੱਧੀ ਪੰਜਾਬੀ ਔਖੇ ਔਖੇ ਮੈਨੂੰ ਸ਼ਬਦ ਬੋਲਣੇ ਪੈਣੇ ਹੈ। ਜਿਹੜਾ ਪੁੱਤ ਜਾਣਦਾ ਹੈ ਮੇਰਾ ਬਾਪ ਹੈ, ਉਹ ਕਦੋਂ ਕਹਿ ਦੂਗਾ ਤੂੰ ਮੇਰਾ ਬਾਪ ਨਹੀਂ ਹੈ? ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਕਿੰਨੇ ਕੁ ਬਾਪ ਹੈ, ਉਹਨਾਂ ਨੇ ਤਾਂ ਕਹਿਣਾ ਹੀ ਹੈ ਅੱਜ ਕੇ ਆਖੋ ਸਤਨਾਮ। ਉਹ ਹਾਲਤ ਹੈ ਨਾ ਗਿਆਨਾਸੂਆਂ ਦੀ, ਇਹਨਾਂ ਨੇ ਗੁਰਬਾਣੀ ਨੂੰ ਸਮਝਿਆ ਹੀ ਨਹੀਂ ਕਿ ਸਾਡਾ ਬਾਪ ਇੱਕੋ ਹੈ, ਦੋ ਨਹੀਂ ਹੁੰਦੇ ਕਦੇ। ਕੋਈ ਲਾਇਕ ਪੁੱਤ ਆਪਣੇ ਬਾਪ ਨੂੰ ਕਦੇ ਨਹੀਂ ਕਹੂਗਾ ਤੂੰ ਮੇਰਾ ਬਾਪ ਨਹੀਂ ਹੈ। ਕਿੱਥੇ ਕੁ ਗੱਲ ਜਾਂਦੀ ਹੈ ਗਾਂ, ਫਿਰ ਹੈ ਕੌਣ? ਫਿਰ ਇਹ ਗੁਰਬਾਣੀ ਸੱਚੀ ਨਹੀਂ ਹੈ ਜੇ ਤੇ ਸੱਚਾ ਹੈ ਕੌਣ ਦੁਨੀਆਂ ਵਿੱਚ? ਇਹ ਸੱਚ ਗੁਰਮੁਖ ਪਿਆਰੋ ਕਿੱਥੇ ਪੁੱਜ ਗਈ ਸਾਡੀ ਸਿੱਖੀ? ਅਸੀਂ ਜਾਣੇ ਹੀ ਨਹੀਂ, ਫਿਰ ਕੁਝ ਖਰੀਦ ਲਏ ਸਰਕਾਰ ਨੇ, ਆਰ ਐਸ ਐਸ ਵਾਲਿਆਂ ਨੇ, ਅਰਬਾਂ ਰੁਪਈਆ ਉਹਨਾਂ ਕੋਲ ਮੇਰੇ ਵਰਗੇ ਖਰੀਦੇ ਹੋਏ ਨੇ, ਜਿਹੜੇ ਆ ਕੇ ਗੁਰਦੁਆਰਿਆਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਬੋਲਦੇ ਨੇ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਕੁਝ ਗੱਲਾਂ ਆਪਾਂ ਆਖਦੇ ਨੇ, ਸਾਧ ਸੰਗਤ ਕੀ ਚੁੱਕਦਾ ਦਾਨ ਬਖਸ਼ਿਓ, ਕਹਿਣਾ ਪਵੇ ਸਾਧ ਸੰਗਤ ਨੂੰ, ਸਾਧ ਸੰਗਤ ਦੀ ਸਾਡੀ ਹੋਈ ਸੰਗਤ ਕੇ ਚੁੱਕਦਾ ਦਾਨ ਬਖਸ਼ਿਓ। ਸਾਨੂੰ ਆਪਣੇ ਆਪ ਇਹਨਾਂ ਗੱਲਾਂ ਦੀ ਵਿਚਾਰ ਹੋਣੀ ਚਾਹੀਦੀ ਹੈ। ਸਾਧ ਸੰਗਤ ਚੁੱਕਦਾ ਦਾਨ ਬਖਸ਼ਿਓ ਹੋਵੇ, ਸਾਧ ਸੰਗਤ ਕਿ ਉਹਨਾਂ ਨੂੰ ਬੇਨਤੀ ਕਰੀਏ ਕਿ ਚੁੱਕਦਾ ਦਾਨ ਬਖਸ਼ਿਓ, ਕਿ ਵਿਚਾਰਾਂ ਨੂੰ ਜ਼ਿਆਦਾ ਆਖੋ ਵੀ ਬੈਠਣ ਵਾਲੇ ਹੋ, ਚੁੱਕਦਾ ਦਾਨ ਬਖਸ਼ਿਓ। ਸਾਧ ਸੰਗਤ ਮੈਂ ਕਹਿਣਾ ਇਹ ਕਹਾਂ ਕਿ ਅੱਖਰ ਸਾਡੇ ਮੂੰਹ ਦੇ ਵਿੱਚ ਮੁੱਖ ਦੇ ਵਿੱਚ ਆਏ ਨੇ, ਹਿਰਦੇ ਵਿੱਚ ਵਸੇ ਹੋਏ। ਮੱਥਾ ਅੱਜ ਮੈਂ ਵੀ ਟੇਕਿਆ, ਤੁਸੀਂ ਵੀ ਟੇਕਿਆ, ਗੁਰੂ ਬਖਸ਼ਿਸ਼ ਕਰੇ ਕਿ ਮੱਥਾ ਟਿਕ ਜਾਵੇ ਪਾਤਸ਼ਾਹ ਦੇ ਚਰਨਾਂ ਵਿੱਚ। ਗੁਰੂ ਕੀ ਸਾਧ ਸੰਗਤ ਗੱਲ ਮੈਂ ਇਹ ਕਹਿਣੀ ਹੈ, ਜਿੰਨੇ ਵੀ ਆਪ ਸਾਰੇ ਇੱਥੇ ਗੁਰੂ ਨਾਨਕ ਨਾਮ ਦੇ ਵਾਸਤੇ ਜੋ ਬੈਠੇ ਹੋ, ਚਲੋ ਵਿਸਾਖੀ ਦੀ ਦਿਹਾੜੀ ਨੂੰ ਮੁੱਖ ਰੱਖ ਕੇ ਆ ਰਹੇ ਹੋ, ਕਿਸੇ ਦੇ ਮਨ ਵਿੱਚ ਖੁਸ਼ੀ ਆਈ ਹੈ ਜਾਂ ਚਲੋ ਮਨ ਵਿੱਚ ਹੁੰਦਾ ਚਲੋ ਅੱਜ ਵਿਸਾਖੀ ਜਾ ਕੇ ਮੱਥਾ ਟੇਕਿਆ ਉਹਨੇ, ਇਹ ਵੀ ਮੈਂ ਦੇਖੀ। ਪਰ ਇਸ ਤਰ੍ਹਾਂ ਗੱਲ ਨਹੀਂ, ਅੱਜ ਤੋਂ ਬਾਅਦ ਦੁੱਖ ਸੁੱਖ ਸਾਂਝਾ ਕਰਨਾ ਸਤਿਗੁਰੂ ਦੇ ਨਾਲ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਸਾਨੂੰ ਕੋਈ ਨਜ਼ਰ ਨਾ ਆਵੇ, ਅੱਜ ਦੇਖੋ ਟੈਲੀਵਿਜ਼ਨਾਂ ਦੇ ਵਿੱਚ ਗੁਰੂ ਕੀ ਸਾਖ ਨੂੰ ਕਿੰਨਾ ਪ੍ਰਚਾਰ ਹੋ। ਅਕਸਰ ਮੈਂ ਵੀ ਦੇਖਦਾ ਹੁੰਦਾ, ਸਤਿਗੁਰੂ ਜੀ ਨੇ ਸਾਨੂੰ ਨਾਮ ਸਿੰਘ ਦਾ ਤੇ ਕੌਰ ਦਾ ਦਿੱਤਾ ਹੈ। ਜਿਹੜੇ ਟੈਲੀਫੋਨ ਕਰਨ ਵਾਲੇ ਹੁੰਦੇ ਨੇ ਨਾ ਅੱਗੋਂ, ਕਿ ਸਾਡੀ ਕਿਸਮਤ ਦਾ ਸਿਤਾਰਾ, ਉਹਨਾਂ ਦੇ ਨਾਮ ਦੇ ਨਾਲ ਵੀ ਸਿੰਘ ਜੁੜਿਆ ਹੁੰਦਾ ਹੈ ਤੇ ਕੌਰ ਜੁੜਿਆ ਹੁੰਦਾ। ਇਹ ਸਿੰਘ ਤੇ ਕੌਰ ਕਿੱਥੇ ਅੱਜ ਜਾ ਰਹੇ, ਗੁਰੂ ਕੀ ਸਾਧ ਸੰਗਤ ਦੇ ਸਿੰਘ ਤੇ ਕੌਰ ਕਿੱਥੇ ਜਾ ਰਹੇ ਨੇ? ਜੋਤਿਸ਼ਾਂ ਕੋਲੇ, ਪੰਡਤਾਂ ਕੋਲੇ ਜਾ ਕੇ ਹੱਥ ਵਿਖਾਉਂਦੇ ਆ, ਉਹਨਾਂ ਤੋਂ ਜਾ ਕੇ ਪੁੱਛਦੇ ਆ, ਹੁਣ ਮੈਂ ਤੁਹਾਨੂੰ ਕੀ ਕੁਝ ਦੱਸਾਂ ਗੁਰੂ ਕੀ ਸਾਧ ਸੰਗਤ। ਤੋ ਮੇਰੀ ਸਾਰਿਆਂ ਨੂੰ ਬੇਨਤੀ ਹੈ, ਫਿਰ ਤਾਂ ਇਹ ਦਿਹਾੜਾ ਮਨਾਇਆ ਹੋਇਆ ਸਫਲ ਹੈ। ਜੇ ਨਹੀਂ ਇਹਨਾਂ ਗੱਲਾਂ ਤੋਂ ਬਾਅਦ ਆਉਣਾ, ਫਿਰ ਕਦੀ ਚਲੋ ਜਿਹੜੇ ਫਿਰ ਤਾਂ ਫਿਰ ਕਦੀ ਬਣ ਜਾਂਦਾ ਮਲਾਈ ਚਲੋ ਵਿਸਾਖੀ ਜੇਗਾ ਲੈ ਲੈ ਕੇ ਨੰਬਰ ਛੱਡੀ ਚਲੋ। ਗੁਰੂ ਕੀ ਸਾਫ ਨੂੰ ਗੱਲਾਂ ਹੋਣ, ਸਿੱਧੀ ਜੀ ਮਿਸਾਲ ਹੈ, ਬੱਚਾ ਸਕੂਲ ਦੇ ਵਿੱਚ ਬੈਠਾ ਹੈ, ਬੱਚੇ ਹੋਰ ਵੀ ਬੈਠੇ ਨੇ, ਇੱਕ ਅੱਧੀ ਬੱਚੇ ਬੱਚੀਆਂ ਬੱਚਿਆਂ ਦੇ ਬੱਚਿਆਂ ਦੇ, ਇੱਕ ਉਹ ਵੀ ਬੱਚਾ ਬੈਠਾ ਟੀਚਰ ਵੱਲ ਧਿਆਨ ਨਹੀਂ ਦਿੰਦਾ, ਫਿਰ ਜ਼ਰੂਰ ਹੋ ਗਿਆ ਕੁਝ ਆਸਣ ਨਹੀਂ। ਇਹ ਜੀਵਨ ਬੜਾ ਪਤਾ ਨਹੀਂ ਕਦੋਂ ਭੁੱਖ ਬਹਿ ਜਾਣਾ, ਸਰੀਰ ਕੁਝ ਨਾ ਕੁਝ ਇਸ ਜਹਾਨ ਦੇ ਵਿੱਚੋਂ ਖੜ ਕੇ ਲੈ ਕੇ ਜਾਈਏ ਗੁਰੂ ਨਾਨਕ ਦੇਵ ਸਾਹਿਬ। ਇੱਕ ਹੋਰ ਅਸੀਂ ਕੁਝ ਬੇਨਤੀ ਕਰਾਂਗਾ, ਕਿਸੇ ਨੂੰ ਬੁਰੀ ਨਾ ਲੱਗੀ, ਜੇ ਆਪਾਂ ਕਲਗੀ ਧਰਮ ਪਾਤਸ਼ਾਹ ਦੇ ਸਿੰਘ ਹਾਂ, ਸਿੱਖ ਹਾਂ ਜਾਂ ਬਣ ਰਹੇ ਹਾਂ, ਇੱਕ ਕਦੀ ਕਿਸੇ 'ਤੇ ਕਿੰਦੂ ਗ੍ਰੰਥ ਬਣਾ ਲਈ, ਪਹਿਲਾਂ ਆਪਣੇ ਮਨ ਵੱਲ ਚਾਬੀ ਮਾਰ ਕੇ ਜਿਵੇਂ ਵੀ ਆਪਾਂ ਇੱਥੇ ਬੈਠੇ ਹਾਂ, ਮੇਰੇ ਸਮੇਤ ਵੇਖੋ ਤਾਂ ਕਦੀ ਕਿਸੇ ਨੇ ਕੋਈ ਗਲਤ ਕੰਮ ਨਹੀਂ, ਗਲਤ ਨਹੀਂ ਖੜੇ ਕਰੋ ਆ। ਜਿਹਨੇ ਕਦੇ ਕੋਈ ਗਲਤ ਕੰਮ ਨਾ ਕੀਤਾ ਹੋਵੇ ਜਾਂ ਗਲਤੀ ਨਾ ਕੀਤੀ ਹੋਵੇ ਜਾਂ ਝੂਠ ਨਾ ਬੋਲਿਆ ਹੋਵੇ ਨਜ਼ਰ ਆ ਰਿਹਾ। ਕਿਸੇ ਤੇ ਕਿੰਦੂ ਪਰੰਤੂ ਨਹੀਂ ਕਰਨੀ, ਆਪਣੇ ਮਨ ਮਨ ਵਾਲੀ ਝਾਤੀ ਮਾਰੀਏ। ਇਹ ਕੁਝ ਵਿਚਾਰਾਂ ਨੇ, ਇਸ ਵਿਚਾਰਾਂ ਦੇ ਨਾਲ ਬੰਦੇ ਦੇ ਜੀਵਨ ਨੂੰ ਕੁਝ ਸੇਧ ਮਿਲੇਗੀ। ਇਹ ਵਿਚਾਰਾਂ ਮਨ ਵਿੱਚ ਆਉਣਗੀਆਂ ਫਿਰ ਤਾਂ ਇਹ ਸਮਰਥ ਕੰਮ ਕਰੇ, ਫਿਰ ਤਾਂ ਇਹ ਸਮਰਥ ਕੰਮ ਕਰੇਗਾ। ਗੁਰੂ ਕੀ ਸਾਧ ਸੰਗਤ ਗੁਰੂ ਸਾਡੀ ਇਲਾਜ ਰੱਖੇਗਾ। ਇਹ ਤਾਂ ਸਤਿਗੁਰੂ ਜੀ ਦੇ ਬਚਨ ਨੇ, ਸੰਸਾਰ ਦੇ ਗੁਰੂ ਵਿਚਾਰਾ ਕਿਆ ਕਰੇ ਜਾਂ ਸਿੱਖਾਂ ਮੈਂ ਤੂੰ ਅੰਗੇ ਦੇਖ ਨਾ ਲਾ ਗਈ ਜਿਉਂ ਵਾਂਗ ਵਜਾਈਏ ਗੁਰੂ ਸਾਓ ਸਮਾਂਗੇ ਨਾ ਪੜੀਏ ਸ਼ਬਦ ਕੇ ਬੁੱਧੂ ਵਿੱਚ ਵੀ ਚਿੰਤੀ ਨੂੰ ਵਰਤਾ ਅਮਰ ਸਾਰਾ ਰਾਮ।

ਸਾਰਿਆਂ ਨੇ ਗੱਜ ਬੱਜ ਕੇ ਬੋਲਣ ਦੀ ਕਿਰਪਾਲਤਾ ਕਰਦੀ ਹੈ।

0: ਵਿਚਾਰਾਂ ਵਿਚਾਰ ਵੀ ਸਫਲ ਹੋਏ ਇਹ ਸਤਿਗੁਰੂ ਦੀ ਕਰਨਾ ਜੀ ਦੇ ਵਿੱਚ ਅਰਦਾਸ ਕਰਕੇ ਆਪਾਂ ਮੰਗ ਮੰਗ ਕੇ ਜਾਣੀਏ ਕਿ ਸਾਡਾ ਮਨ ਮੰਗ ਰਿਹਾ ਬੜਾ ਮੁਸ਼ਕਲ ਹੈ ਅਤੇ ਮਨ ਨੂੰ ਲਾਉਣਾ ਬੜਾ ਮੁਸ਼ਕਲ ਵੀ ਸਾਥ ਬਹੁਤ ਔਖਾ ਗੁਰੂ ਬਖਸ਼ਿਸ਼ ਕਰਨੀ ਵੇਦਨ ਤੇਰਾ ਤੇ ਪ੍ਰਭੂ ਨਾਮ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਆਪ ਦੇ ਚਰਨਾਂ ਦੀ ਨਿਮਰਤਾ ਸਰ ਬੇਨਤੀ ਹੈ
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

Let's go.

Why do you like to fight?

Mero, mero.

Thank you.

Yeah.

Thank you.

Oh.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Yeah.

Thank you.

Oh.

Thank you.

ਓਂਕਾਰ ਸਤਿਗੁਰ ਪ੍ਰਸਾਦ ਦਰਸ਼ਨ ਵੇਗ ਸ੍ਰੀ ਵਾਂਗ ਗੁਰੂ ਤੇਰਾ ਪੂਰਨ ਪਰਮ ਹੋਏ ਪ੍ਰਭ ਮੇਰਾ।

ਜਿਸ ਪਾਸ ਬੈਠਿਆ ਸੋਈਐ ਸਭਨਾਂ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਤੁਮਦਾ ਤ੍ਰਿ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚਣ ਲੱਖ ਵਾਰ ਜਪਨ ਹੋਵੇ ਜੇ ਲਾਏ ਰਾਮ ਲਿਵਤਾਰ ਸੁੱਚਾ ਪੁਕਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਜਾਣ ਪਾਲਾ ਕਹੋ ਹੈ ਤਾਂ ਇਤਨਾ ਚੱਲੇ ਨਾਲ ਕਿਵ ਸੁਜਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨ ਹੁਕਮੀ ਬਖਸ਼ੀ ਸੇਕ ਹੁਕਮੀ ਸਦਾ ਪਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁਝੈ ਤਾਂ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਆਦਰਾ ਦੂਰ ਕਥਨਾ ਕਥੀ ਨਾ ਆਵੈ ਚੋਟ ਕਥ ਕਥ ਕਥੀ ਗੋਟੀ ਗੋਟ ਗੋਟ ਦਿਨ ਦਾ ਦੇਹ ਲੈਂਦੇ ਥਕ ਪਾਹੀ ਜੁਗਾਂ ਜੁਗੰਤਰ ਖਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੈ ਦੇਹ ਦੇਹ ਰਾਤ ਘਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਹੀ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾ ਗਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਗਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਉਹ ਰਖਾਏ ਕਹਿ ਜਸ ਕੀਰਤ ਜਗ ਲਏ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਵੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਬੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੋਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤਸੰਗ ਤੋ ਗਿਆਨ ਸੁਣਿਆ ਅੱਠ ਅੱਠ ਗਾਇ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁਣ ਸੁਣਿਆ ਸਰਾਗੁਣਾ ਕੇ ਗਾਲ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਸਗਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੂੰਹ ਝੂਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸ਼ਾਹ ਪ੍ਰਗਟ ਜਾਏ, ਮੰਨੈ ਮਗਰ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਰ ਐਸਾ ਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰੀਕ ਧਿਆਨ, ਜੇ ਕੋ ਕਹੇ ਕਰੇ ਵਿਚਾਰ, ਕਰਦੇ ਕਹਿ ਕਰਨੇ ਨਾਹੀ ਸੁਮਾਰ, ਧੌਲ ਧਰਮ ਦਇਆ ਖਬੂਤ, ਸੰਤੋਖ ਸਾਹਿਬ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਦਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਦੇ ਪਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲਿਓ ਰੂਪ, ਖੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਇਹ ਕੋ ਕਵਾਓ, ਦਿਸਦੇ ਹੋਏ ਲੱਖ ਦਰੀਆਓ।

ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਟ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ

ਤੂੰ ਸਦਾ ਸਲਾਮ ਸਦਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਲ ਕਰ ਜਾਏ ਜੋਰ ਅਸੰਖ ਗਲਵਟ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਗਾਹੇ ਅਸੰਖ ਨਿੰਦਕ ਅਸਰ ਕਰੈਂ ਭਾਰ ਨਾਨਕ ਨੀਚ ਕਹੈਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤਿੰਦਰੰਕਾਰ ਅਸੰਖ ਨਾਭ ਸੰਖ ਥਾਭ ਅਗਮ ਅਗਮ ਅਸੰਖ ਲੋਭ ਅਸੰਖ ਕਹੈਂ ਸਿਰ ਭਾਰ ਹੋਈ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਰਸਨ ਜੋ ਅਖਾਣ ਜਿਨਿ ਲਿਖੇ ਤੈਸ ਸਿਰ ਨਾਹੀ ਜਗ ਫੁਰਮਾਏ ਦਿਵ ਦਬਾਏ ਜਿਤਾ ਕੀਤਾ ਤੇਤਾ ਨਾਉ ਬਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈ ਆਉ ਤੋਏ ਭਰੀਐ ਮਤਬਾ ਪਾਂਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਨਿਕਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸੁਆਸ ਦਾ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਹੈ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਹਾਂ ਕਵਣ ਜਿਤ ਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪਾਂ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਕੋੜ ਕੋੜ ਕਪਾਲ ਥੱਕੇ ਵੇਦ ਕਹਿ ਨੇ ਕਵਾਤ ਸਹਿਸ ਅਠਾਰਾਂ ਕਹਿਣਕ ਦੇ ਬਾਂਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈਆ ਨਦੀਆਂ ਆਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਅਵਾਰ ਅੰਤ ਕਾਰਣ ਕਿਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਜਿਸ ਉੱਚੇ ਕਹੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਨਾਨਕ ਨਦਰੀ ਕਰਮਿੰਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਾ ਜੋਧ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਬਦ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਗਾਹੀ ਖਾਏ ਕਿਤਿਆਂ ਦੁੱਖ ਭੁਗ ਸਦ ਮਾਰ ਏ ਬੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਹੋ ਜਾਣੇ ਜੇ ਧੀਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਪੇ ਕਈ ਗਏ ਜਿਸ ਨੂੰ ਬਖਸ਼ੇ ਸਿਵਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹੇ ਮੁੱਲ ਲੈ ਜਾਏ ਮੁੱਲ ਪਾਏ ਮੁੱਲਾਂ ਸਮਾਏ ਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰੇ ਵਖਿਆਣ ਆਖ ਹੈ ਬਰਮੇ ਆਖ ਅੰਦ ਆਖ ਹੈ ਗੋਪੀ ਤੈ ਗੋਵਿੰਦ
ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕਹੀ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਗਾਵਾ ਰੰਗ ਅਵਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਨੇਕਾ ਸੰਖਾ ਕੀਤੀ ਭਾਵਨਾ ਹਾਰੀ ਕੀਤੇ ਰਾਗ ਪਰੀ ਸੋ ਕਹੀ ਅਨੰਗੇ।

ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੀ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ ਗਾਵਹਿ ਇੰਦਰ ਨਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣ ਯਾ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਆਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਦਨ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਹੋ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦਿ ਅਨੀਲ ਅਨਾਦ ਅਨਾਥ ਜੁਗ ਜੁਗੇ ਕੋਏਸ਼ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ

ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੜਾਕੀਆਂ ਏਕ ਨਾਮ ਜਗਦੀਸ਼ ਇਤਰਾ ਪਤ ਪੌੜੀਆਂ ਚੜੀਆ ਹੋਏ ਅਕੀਸ ਸੁਣ ਗੱਲ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਗੂੜੀ ਗੂੜਾ।

ਤਥਾ ਸੋਨ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਗਚ ਬਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਬਸੰਤਰ ਕੀਤੇ ਕਰਨ ਮਹੇਸ ਕੀਤੇ ਵਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮਿਰ ਕੇਤੇ ਕੀਤੇ

ਇਹ ਰਤਨ ਸੰਬੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਘਾਟ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਰੀਆਂ ਨਾ ਜਾਏ ਜੇ ਕੋ ਕਹਿ ਪਿਛੇ ਬਸਲਾਏ।

ਖੂਬ ਲਖਬੀਸ ਲਖਲਾ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤਰਾ ਪਤ ਪਬੜੀਆਂ ਚੜੀਆ ਹੋਇ ਅਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਜਿਸ ਵਿੱਚ ਧਰਤੀ ਸਾਫ ਰੱਖੀ ਧਰਮਸਾਲ ਇਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਕਾੜਦ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਐਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਵਿਨੋਦ ਕੋੜਿਆ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੀਏ ਸੁਰਸ ਦੈ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰਹੇ ਨਾ ਠੱਗ ਜਾਏ।

ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਹੇ ਰੂਪ ਰੰਗ ਅਰ ਦੇਖ ਪੇ ਤੂ ਕਹਿ ਨਾ ਸਕਤ ਕਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤੋਜ ਕਹੇ ਜੈ ਕੋਟ ਇੰਦਰ ਇੰਦਰਾਣ ਸਾਹ ਸ਼ਾਨ ਗਣੇ ਜੈ ਤਿਰ ਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਦਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭਜੰਗ ਪ੍ਰਯਾਤ ਛੰਦ ਨਮਾਸਤਵੰਗ ਅਕਾਲੇ ਨਮਾਸਤਵੰਗ ਕਿਰਪਾਲੇ ਨਮਾਸਤੰਗ ਰੂਪੇ ਨਮਾਸਤੰਗ ਅਨੂਪੇ ਨਮਾਸਤੰਗ ਭੇਖੇ ਨਮਾਸਤੰਗ ਲੇਖੇ ਨਮਾਸਤੰਗ ਅਕਾਈ ਨਮਾਸਤੰਗ ਅਜਾਈ ਨਮਾਸਤੰਗ ਗੰਜੇ ਨਮਾਸਤੰਗ ਪੰਜੇ ਨਮਾਸਤੰਗ ਨਾਮੇ ਨਮਾਸਤੰਗ ਠਾਮੇ ਨਮਾਸਤੰਗ ਕਰਮੰਗ ਨਮਾਸਤੰਗ ਧਰਮੰਗ ਨਮਾਸਤੰਗ ਨਾਮੰਗ ਨਮਾਸਤੰਗ ਧਾਮੰਗ ਨਮਾਸਤੰਗ ਜੀਤੇ ਨਮਾਸਤੰਗ ਪੀਤੇ ਨਮਾਸਤੰਗ ਵਾਹੀ ਨਮਾਸਤੰਗ ਟਾਹੀ ਨਮਾਸਤੰਗ ਨੀਲੇ ਨਮਾਸਤੰਗ ਨਾਦੇ ਨਮਾਸਤੰਗ ਛੇਦੇ ਨਮਾਸਤੰਗ ਗਾਦੇ ਨਮਾਸਤੰਗ ਗੰਜੇ ਨਮਾਸਤੰਗ ਪੰਜੇ ਨਮਾਸਤੰਗ ਉਧਾਰੀ ਨਮਾਸਤੰਗ ਪਾਰੀ ਨਮਾਸਤੰਗ ਸੁਏਕੈ ਨਮਾਸਤੰਗ ਅਨੇਕੈ ਨਮਾਸਤੰਗ ਪੂਤੇ ਨਮਾਸਤੰਗ ਅਜੂਪੇ ਨਮਾਸਤੰਗ ਨਿਰਕਰਮੇ ਨਮਾਸਤੰਗ ਨਿਰਪਰਮੇ ਨਮਾਸਤੰਗ ਨਿਰਦੇਸੇ ਨਮਾਸਤੰਗ ਨਿਰਪੇਸੇ ਨਮਾਸਤੰਗ ਨਿਰਨਾਮੇ ਨਮਾਸਤੰਗ ਨਿਰਕਾਮੇ ਨਮਾਸਤੰਗ ਨਿਰਧਾਤੇ ਨਮਾਸਤੰਗ ਨਿਰਕਾਤੇ

ਦਾਨਾ ਨਹੀਂ ਗਾ ਭਰੇ ਗਾਇ ਬਜੰਗ ਭਰੇ ਆਦਿ ਛੰਦ ਨਮੋ ਸਰਵਾਨੇ ਸਮਾਤੀ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਪਰਭੰਗੀ ਪਰਮਾਥੇ ਪਰਭੰਗੀ ਪਰਮਾਥੇ ਸਮਾਧੀ ਬਭੂਤੇ ਗਲੰਕ ਅੰਗ ਬਿਨਾਨੇ ਗਲੰਕੀ ਸਰੂਪੇ ਨਮੋ ਰਾਜ ਰਾਜੇਸ਼ ਰੰਗ ਪਰਮ ਬਿਰਦੇ ਨਮੋ ਸਸਤ੍ਰ ਪਾਣੀ ਨਮੋ ਅਸਤ੍ਰ ਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀਆ ਪਰਮੀ ਅਭੋਗੀ ਅਭੁਗਦੇ ਨਮੋ ਯੁਗ ਯੋਗੇਸ਼ ਰੰਗ ਪਰਮ ਯੁਗਦੇ ਨਮੋ ਨਤ ਨਾਰਾਇਣੇ ਗੁਰੂ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਧਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮੋ ਸੰਗ ਜਨਾਨੇ ਨਮੋ ਮੰਤਰ ਮੰਤਰੰਗ ਨਮੋ ਜੰਤਰ ਜਾਂਤਰੰਗ।

ਰੂਪੇ ਰੂਪੇ ਸਮਾਧ ਤੁਲਣੇ ਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਧੁ ਉਰ ਦਰਦੰ ਅਗੰਗੋ ਘਰਤਾ ਪਰੰ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤ ਦਿਆਲੰ ਅਸ਼ੇਦੀ ਅਪੇਦੀ ਅਨਾਮੰ ਅਕਾਮੰ ਸਮਾਸਤੋ ਬਰਾਜੀ ਸਮਾਸਤਾ ਸਦਾਮੰ ਤੇਰਾ ਜੋਰ ਜਾਜ ਦੀ ਸੰਭ ਜਲੇ ਹੈ ਥਲੇ ਹੈ ਪੀਤਾ ਵੇ ਹੈ ਪ੍ਰਭੂ ਹੈ ਜੂਗਾ ਦੇਸ ਹੈ ਪੇਸ ਹੈ ਭਜੰਗ ਪ੍ਰਯਾਤ ਸੰਭ ਅਗਾਧਿ ਅਵਾਧਿ ਅਨੰਦੀ ਸਰੂਪ ਨਮੋ ਸਰਵਮਾਨੇ ਸਮਾਧੀ ਨਦਾਨੇ ਨਵਾਸ ਤੁੰਗ ਨਿਰਨਾਥੇ ਨਵਾਸ ਤੁੰਗ ਪਰਮਾਥੇ ਨਵਾਸ ਤੁੰਗ ਗੰਜੇ ਨਵਾਸ ਤੁੰਗ ਪੰਜੇ ਨਵਾਸ ਤੁੰਗ ਕਾਲੇ ਨਵਾਸ ਤੁੰਗ ਪਾਲੇ ਨਮੋ ਸਰਵਦੇਸੇ ਨਮੋ ਸਰਵੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੁਖ ਸੁਖੇ ਨਮੋ ਸਰਵ ਰੋਗੇ ਨਮੋ ਸਰਭੋਗੇ ਨਮੋ ਸਰਵਜੀਤੰ ਨਮੋ ਸਰਬੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਵਮੰਤਰੰ ਨਮੋ ਸਰਵਜੰਤਰੰ ਨਮੋ ਸਰਵਦ੍ਰਿਸ਼ਟੰ ਨਮੋ ਸਰਵਕ੍ਰਿਸ਼ਨੰ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਾਧਤੰ ਪ੍ਰਸਜੇ ਕਿਰਪਾਲੰ ਸਰੂਪੇ ਕੋ ਗਰਮੰ ਪ੍ਰਣਾਸੀ ਸਦਾ ਸਰਬਦਾ ਆਰਿਦ ਸਿੰਘ ਨਿਵਾਸੀ ਚਰਪਟ ਛੰਦ ਦਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਜਲ ਭੋਗੇ ਜਲ ਰਾਜੇ ਡਲ ਸਾਜੇ ਅਖਲ ਧਰਮੰ ਲ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਬਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦ ਦਵ ਪ੍ਰਸਾਦ ਆਦਿ ਰੂਪਨ ਆਦਿ ਮੂਰਤ ਯੋਨ ਪੁਰਖ ਪਾਰ ਸਰਵਮਾਨ ਤ੍ਰਮਾਨ ਦੇਵਾ ਬੇਵਾਦ ਉਦਾਰ ਸਰਵ ਪਾਲਕ ਸਰਵ ਕਾਲਕੋ ਸਰਵ ਗੋਪਨ ਕਾਲ ਜਤਰ ਜਤਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰੂ ਬਿੜੰਗ ਨਾ ਰੇਖੋ ਆਦਿ ਪੁਰਖ ਉਧਾਰ ਮੂਰਤ ਯੋਗ ਨਾਦ ਸੇਖ ਦੇ ਸੌਰ ਨਾ ਪੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਬਿਸਾ ਹੋਈ ਫੈਲਿਓ ਅਨਰਾਗ ਨਾਮ ਕਾਮਹੀਨ ਪੇਗ ਤਾਮ ਹੂੰ ਨਹਿ ਜਾਹੀ ਸਰਬਮਾਨ ਸਰਬਤਰ ਮਾਨ ਸਦੈਵ ਮਾਨ ਤਾਹੀ ਏਕ ਮੂਰਤ ਅਨੇਕ ਦਰਸ਼ਨ ਕੀ ਨਿਰੂਪ ਅਨੇਕ ਖੇਲ ਖੇਲ ਖੇਲ ਖੇਲ ਅਨੰਤ ਕੋਬਿਰ ਏਕ ਦੇਵ ਭੇਵ ਨਾ ਜਾਣੀ ਜੇ ਬੇਦੁਰਕ ਦੇਵ ਰੂਪ ਰੰਗ ਨਾ ਜਾਤ ਪਾਤ ਸੁ ਜਾਨੀ ਕੇ ਜੇਵ ਆਤਮਾਤ ਨਾ ਜਾਤ ਜਾਕਰ ਜਨ ਮਰਨ ਵਿਹੀਨ ਜਕਰ ਬਕਰ ਬਿਰ ਜਦਰ ਜਗ ਮਾਨੀ ਪ੍ਰਦੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦਿ ਦੀਪ ਨਾਲ ਮੂਰਤ ਸਭ ਸਵ ਜ ਸਾਪ ਪਰਮ ਰੂਪ ਨੀਤ ਮੂਰਤ ਪੂਰਨ ਮੁਖ ਅਪਾਰ ਸਰਬ ਸਵ ਚਵਗਣ ਵਜਨ ਹਾਰ ਕਾਲਹੀਨ ਸੰਯੁਕਤ ਕਲਪੁਰਖ ਦੇਸ ਧਰਮਦਾਸ ਪਰਮਰਾਜ ਭੂਤ ਲਖ ਪੇਸ ਅੰਗ ਰੰਗ ਨਾ ਰੰਗ ਜਾਗ ਜਲ ਪਦ ਨਾਮ ਕਰੂ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਮੀ ਕਾਨ ਵਸਤ ਏਕ ਪੁਰਖ ਅਵਧੂਤ ਕਰੂ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਪੰਗਨ ਆਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਗਾਇਕ ਸਰਵ ਗੋਬਰ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਦਿਆਨ ਪੇਖ ਸਰਵ ਸਾਸਤ੍ਰ ਨਾ ਜਾਣੀ

ਅੰਗ ਕਾ ਪਾਪ ਅੰਗ ਕਦਮੇ ਤੇ ਬਾਹਰ ਗੁਰੂ ਘਰ ਉਦਾਰ ਮਨ ਕਰ ਪ੍ਰਣਾਮ ਮਨ ਮਨ ਸਲਾਮ ਵਰਨਾ ਰਿਹਾ ਖਾਂਡੂ ਵਰਨਾ ਰਿਹਾ ਮੰਡੂ ਗੁਣਗਾਨ ਉਦਾਰ ਮਹਿਮਾ ਪਾਰ ਆਸਨ ਪੰਗ ਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ਼ ਆਜਨ ਵਾਹ ਸ਼ਾਨ ਸ਼ਾਹ

ਜੇ ਦੇਸਤਾ ਹੈ ਕਿ ਆਪੇ ਜੇ ਬੇਸਤਾ ਹੈ ਕਿ ਅਗਨ ਕਰਮ ਹੈ ਕਿ ਆਪਣ ਭਰਮ ਹੈ ਕਿ ਆਪੇ ਜੇ ਲੋਕ ਹੈ ਕਿ ਆਦਿਤ ਸੁਖ ਹੈ ਕਿ ਅਵਦੂਤ ਵਰਨ ਹੈ ਕਿ ਵਿਭੂਤ ਕਰਨਾ ਹੈ ਕਿ ਰਾਜੰਗ ਪ੍ਰਭਾਏ ਕਿ ਧਰਮੰਗ ਤੁਜਾਏ ਕਿ ਅਸ਼ੋਕ ਭਰਨ ਹੈ ਕਿ ਸਰਬਾ ਭਰਨਾ ਹੈ ਕਿ ਜਗਤੰਗ ਗ੍ਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਾਹਮਣ ਸਰੂਪ ਹੈ ਕਿ ਅਨਪਾਨ ਰੂਪ ਹੈ ਕਿ ਆਦਿ ਦੇਵ ਹੈ ਕਿ ਆਪ ਬੇਵ ਹੈ ਕਿ ਚਿਤਰੰਗ ਬਹੀਨ ਹੈ ਕਿ ਕਹਿ ਦੀਨ ਹੈ ਕਿ ਰੋਜੀ ਰਜਾਇ ਕਰੀ ਮੇਰੇ ਹਾਰ ਗਏ ਕਿ ਪਾਕ ਬੇਐਬ ਹੈ ਕਿ ਗੈਬਲ ਗੈਬ ਹੈ ਕਿ ਆਪ ਬੁਲ ਗਨਾਹ ਹੈ ਕਿ ਸ਼ਾਹ ਅਨਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਰਹਿੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਰੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨੇ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਪਾਵਨ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਬੇਸਾ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਪਾ ਹੋ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਬੇਸਾ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਪੇਖੀ ਕਿ ਸਰਵਤਰ ਪੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਪੇਸਾ ਹੈ ਕਿ ਸਰਵਤਰ ਮਾਨੇ ਆਏ ਕਿ ਸਰਵਤਰ ਸਦੈਵ ਪ੍ਰਧਾਨੇ ਆਏ ਕਿ ਸਰਵਤਰ ਜਾਪੇ ਆਏ ਕਿ ਸਰਵਤਰ ਥਾਪੇ ਆਏ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਗ ਕਲੀਮ ਹੈ ਕਿ ਪਰਮੰਗ ਫੀਮ ਹੈ।

ਮੈਂ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਜਰਾ ਗਏ ਕਿ ਕਾਮਲ ਕਰੀਮ ਹੈ ਕਿ ਰਾਜ ਕਰੀ ਮੈਂ ਕਿ ਰੋਜ਼ੀ ਦਹਿੰਦਾ ਹੈ ਕਿ ਰਾਜ ਕਰਿਆ ਹੈ ਕਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਕਰੀਮਲ ਖਰਾਜ ਹੈ ਕਰੀਮਲ ਨਿਵਾਜ ਹੈ ਹਰੀ ਫੁਲ ਸਿਕਨ ਹੈ ਰਾਸਲ ਬਕਨ ਹੈ ਕਲੰਕ ਪ੍ਰਣਾਸ ਹੈ ਸਮਾਜ ਤੁਲ ਨਿਵਾਸ ਹੈ ਗੰਜਲ ਕਨੀਮ ਹੈ ਰਜਾਇ ਕਰੀਮ ਹੈ ਸਮਾਜ ਤੁਲ ਜਵਾਹ ਹੈ

ਜਗਨਨਾਮ ਅੰਠ ਜਗਾਤ ਜਜਨਾਵਾਦ ਅੰਠ ਜਗਾਤ ਰੰਜਵਾਦ ਅੰਠ ਭੰਡਾਰ ਅੰਠ ਟਪਾਰ ਆਡੀਠ ਧਰਮ ਆਤਡੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦਾ ਪ੍ਰਸਾਦ ਕਰੁਣਾਲਿਆ ਹੈ ਹਰਕਾਲਿਆ ਹੈ ਖਲਖੰਡਨ ਹੈ ਮਹਿ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਗਾਇ ਕਲ ਕਾਰਨ ਹੈ ਸਰਵ ਉਭਾਰਨ ਹੈ ਦ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰਗ ਪਰ ਹੈ ਸਰਵੰਗ ਕਰ ਹੈ ਸਰਵ ਪਾਸਿਆ ਹੈ ਸਰਵਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਿਮੰਡ ਸੈ ਖਲਖੰਡ ਸੈ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਗਿਰਦਾ ਗਿਰਦਾ ਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਗਿਰਦਾ ਗਿਰਦਾ ਧਰਣੀ ਦ੍ਰਿਤ ਹੈ ਅਮ੍ਰਿਤ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਗ੍ਰਿਤਾ ਗ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾਲਿਆ ਹੈ ਨਿਰਭਨਾਇਕ ਹੈ ਸਰਵਪਾਇਕ ਹੈ ਬਹੁ ਭੰਜਨ ਹੈ ਹਰਗੰਜਨ ਹੈ ਰਿਪ ਦਾਪਨ ਹੈ ਜਪ ਜਾਪਨ ਹੈ ਅਪਲ ਅਕਲੰਗ੍ਰਿਤ ਸਰਵਾਗ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮਾ ਹੈ ਸਰਵਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਬ੍ਰਹਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੀ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੀ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਗ ਬੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਗ ਬਾਂਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਦਰਭੰਗੀ ਦਰਗਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਭੈ ਵੈ ਭੂਅਜੂ ਅਨਾਸ ਗਾ ਗੰਜ ਪੰਜ ਲੱਖ ਪੱਖ ਕਾਲ ਦਿਆਲ ਲੇਖ ਬੇਖ ਨਾਮ ਕਾਮ ਗਾ ਡਾ ਨਾਥ ਪਰਮਾਥੇ ਅਜੋਨੀ ਅਮੋਨੀ ਨਾਗੇ ਨਰੰਗੇ ਨੂਪੇ ਨ ਲੇਖੇ ਕਰਮੰਗ ਪਰਮੰਗ ਗੰਜਿਆ ਲੇਖੇ ਭੁਜੰਗ ਪ੍ਰਯਾਤ ਛੰਦ ਨਮਾਜ ਤੁਲ ਪ੍ਰਣਾਮੇ ਸਮਾਜ ਤੁਲ ਪ੍ਰਣਾਸੇ ਅਗੰਜਲ ਨਾਮੇ ਸਮਾਜ ਤੁਲ ਨਿਵਾਸੇ ਨਿਰਗਾਮੰਗ ਬਹੂਤੇ ਸਮਾਜ ਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸਧਰਮੰਗ ਬਹੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮਲ ਗਨਿੰਦਾ ਸਮਾਜ ਤੁਲ ਨਿਵਾਸੀ ਅਜੈਬ ਬਹੂਤੇ ਗਜੈਬ ਗਰੀਮੇ ਹਰੀਅੰਗ ਕਰੀਅੰਗ ਕਰੀਮ ਰਹੀਮੇ ਚਤੁਰ ਚੱਕਰ ਭਾਰਤੀ ਚਤੁਰ ਚੱਕਰ ਭੁਗਤੇ ਸੁਜੰ ਭਵ ਸੁਭੰਗ ਸਰਵਦਾ ਸਰਵ ਜੁਗਤੇ ਦੁਗਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਭੰਗੰਗ ਮੇ ਭੂਤੇ ਚਤੁਰ ਚੱਕਰ ਭਾਰਤੀ ਚਤੁਰ ਚੱਕਰ ਭੁਗਤੇ

ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸ਼ਰਾਬਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕਹੇ ਸੂਰ ਸੁਰਾਰਦਨ ਸੁਧ ਸੁਧਾ ਜੇ ਕਹੋ ਸੰਤ ਸਮੂਹ ਅਨੇਕ ਮਤੀ ਕਹੇ ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ ਕਹੂ ਨ ਦੇਖੇ ਪ੍ਰਾਣਪਤੀ ਕਹੇ ਸ੍ਰੀ ਭਗਵਾਨ ਕੀ ਪਾਈ ਕਿਰਪਾ ਹੂੰ ਦੇ ਕਰਤੀ ਬਿਨੇ ਕਰਤੀ ਕੇ ਮਾਧਿਅਮ ਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੁਦਤੇ ਪਵਨ ਕੇ ਗੌਨ ਕੋ ਜਾਤ ਨਵਾਰੀ ਭਾਰੀ ਪਜਾਨ ਕੇ ਭੂਪਲੀ ਵੇਦ ਨਿਆਵ ਸੀਸਣਾ ਜਾਤ ਵਿਚਾਰੀ ਇੱਥੇ ਪਏ ਤੋ ਕਾਮ ਪਏ ਭੂਪਤ ਅੰਤ ਕੋ ਨਾਂਗੀ ਪਾਏ ਪਦਾਰੀ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸਤ ਹੈ ਹਜਰਾਜ ਹਜਾਰੀ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨੀ ਜਾਤ ਵਿਚਾਰੀ ਸਰੀ ਪਾਤ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਦਾਮ ਸੁਧਾਰੀ ਤੀਰਥ ਨਾਨ ਦੈਤ ਮਦਾਨ ਸੋ ਸੰਜਮ ਨੇਮ ਅਨੇਕ ਅਭਿਸੇਖੈ ਵੇਦ ਪੁਰਾਣਕ ਦੇਵ ਕੁਰਾਣ ਜਮੀਨ ਜਮਾਨ ਸੁਬਾਨ ਕੇ ਵੇਖੈ ਪੌਣ ਆਹਾਰ ਜਤੀ ਅਧਾਰ ਸਭ ਸੁਭਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਇਕ ਰਤੀ ਬਿਨ ਏਕ ਨਾਲ ਲੇਖੈ ਸੁਧ ਸਪਾਦ ਦੁਰੰਤ ਦਬਾ ਸੋ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਪਰ ਮਨ ਮੈਂ ਕਰ ਪਰਮਤ ਅੰਖ ਪਹਲ ਨਾ ਲੈਂਗੇ ਤੋਰ ਹਰੀਨ ਮਰੋਰ ਮਵਾਸ ਮਾਤਮ ਨੰਗਨ ਮਾਨ ਮਲੈਂਗੇ ਸਰੀ ਪਾ ਸਰੀ ਭਗਵਾਨ ਕਿਰਪਾਵਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਵਰਿਆਰ ਅਵਚਾਰੇ ਸਾਰ ਕੀ ਤਾਰ ਬਛਈਆ ਤੋਰ ਤੇਸ ਮਲਿੰਦ ਮਵਾਸਨ ਮਾਤੇ ਜਾਣ ਕੇ ਮਾਰ ਮਲਈਆ ਗੜ ਗੜਾਨ ਕੋ ਤੋੜਨ ਹਾਰ ਸਵਤ ਨੀ ਜਗਚਾਰ ਲਵਈਆ ਸਾਹਿਬ ਸਰੀ ਸਭ ਕੋ ਸਰਨਾਇਕ ਜਾਚ ਕਾਨੇਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਲ ਮੈਂ ਪਾਲੀ ਪਲ ਮੈਂ ਸਭ ਸਾਧ ਜਪੈਂਗੇ ਪੁਨ ਪ੍ਰਦਾਪਨ ਵਾੜ ਜੈਤ ਦੋਨੇ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਬ ਜੋਂਤਰ ਲੋਕ ਰਾਜ ਕਰਾਂਗੇ ਕੋਟ ਜਨਾਨਕ ਜਦ ਗਦਾਨ ਅਨੇਕ ਸੋ ਅੰਬਰ ਸਾਹਿਬ ਭਰਾਂਗੇ ਬ੍ਰਹਮ ਮਹੇਸ਼ ਵਿਸ਼ਨ ਸਰਜੀ ਪਾਤੇ ਅੰਤ ਪਦੇ ਜਮ ਪਾਤ ਭਰਾਂਗੇ ਜੇ ਨਾ ਸਰੀ ਪਦ ਕੇ ਬਰਸੈ ਪਾਗ ਦੇ ਨਾਲ ਫੇਰ ਨਾ ਦੇਹ ਤਰਾਂਗੇ ਕਹਾਂ ਪਹੁ ਜੋ ਦੋ ਲੋਚਨ ਮੂਣ ਕੇ ਬੈਠ ਰਹੇ ਭਗ ਧਿਆਨ ਲਗਾਇਓ ਨਹਾਟ ਫਿਰੇ ਨੀਲੀਏ ਸਾਧ ਸਮੁੰਦਰ ਨੇ ਲੋਕ ਉੱਪਰ ਲੋਕ ਗਵਾਇਓ ਬਾਸ ਕਿਉਂ ਵਖਿਆਨ ਤੋਂ ਬੈਠ ਕੇ ਐਸੇ ਹੀ ਐਸੇ ਸੋ ਬੈਠ ਬਤਾਇਓ ਸਾਚ ਕਹੋ ਸੁਨ ਲਿਹੋ ਸਭ ਹੈ ਜਨ ਪ੍ਰੇਮ ਕੀ ਉਦਨ ਬ੍ਰਹ ਪਾਇਓ ਕਾਹੂ ਲੈ ਪਾਹਨ ਪੂਜ ਤਰੇ ਸਿਰ ਕਾਹੂ ਲੈ ਪਾਹਨ ਪੂਜ ਤਰੇ ਸਿਰ ਕਾਹੂ ਲੈ ਲਿੰਗ ਦਾ ਰੇਲ ਟਕਾਇਓ ਕਾਹੂ ਲਖ ਵਾਰ ਵਾਚੀ ਦਿਸਾ ਮੈਂ ਕਾਹੂ ਪਿਛਾ ਕੋ ਸੀਸ ਨਵਾਇਓ ਕੋ ਬਦਾਨ ਕੋ ਪੂਜਦਾ ਬਸ ਕੋ ਮਰਦਾਨ ਕੋ ਪੂਜਨ ਦਾਇਓ ਗੂਰ ਕਰਿਆ ਔਰ ਜੋ ਸਭ ਹੀ ਜਗ ਸਰੀ ਭਗਵਾਨ ਕੋ ਭੇਦ ਨਾ ਪਾਇਓ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਜਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਹਮਰੇ ਦੋਸ਼ਟ ਸਭੈ ਤੁਮ ਘਾਵਹੁ ਆਪ ਹਾਥ ਮੋਹਿ ਬਚਾਵਹੁ ਸੁਖੀ ਵਸੈ ਮੋਰੂ ਪਰਿਵਾਰ ਸੇਵਕ ਸਿੱਖ ਸਭੈ ਕਰ

ਹੈ, ਜੁਣ ਚੁਣ ਸਦਰ ਹਮਾਰੇ ਮਾਰੀ ਹੈ। ਆਪ ਹਾਰਦੈ ਮੁਝੇ ਭਰਿਆ, ਮਰਨ ਕਾਲ ਕਾ ਦਰਾਸਨ ਭਰਿਆ, ਹੂ ਜੋ ਸਦਾ ਹਮਾਰੇ ਬਚਾ, ਸ੍ਰੀ ਹਸਤ ਜੂ ਕਰਿਆ ਰੱਛਾ।

ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਾਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ, ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਕਰ ਤੇਰਾ ਹੈ ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਦੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰਿ ਕਹਿ ਲਾਗੇ, ਕਹਿ ਨਾਨਕ ਤੈ ਸੁਖੋ ਆਦਿਤ ਕਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਨ ਮਾਣੀ, ਦੇਨ ਮਾਣੀ ਲਿਵੈ ਵਾਜੋ, ਕਿਆ ਕਰੇ ਵਿਚਾਰੀਆ, ਤਦਵਾਸ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾ ਹੋਰ ਥਾਂ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਇਹ ਲਿਵੈ ਵਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਲੇ ਵੇ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸਭ ਸੱਚੇ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋਈ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਪੂਲੇ ਫਿਰਾਂ ਤੇ ਦੇਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪੈ ਨਿਰਮਲ, ਜਿਨ੍ਹਾਂ ਪਾਣਾ ਪਾਵੇ, ਕਹੇ ਨਾਨਕ ਜਸ ਦੇ ਪਿਆਰੇ ਸੋਈ ਜਨ ਪਾਵੇ, ਆਪ ਹੋ ਸੰਤ ਪਿਆਰੇ ਹੋ, ਅਗਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਗਥ ਕੇਰੀ, ਕਿਤ ਦੁਆਰ ਪਾਈ ਹੈ, ਤਨ ਮਨ ਧਨ ਸਭ ਸੌਂਪ ਗੁਰ ਪਾ, ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤ ਕਥਿਓ ਅਗਥ ਕਹਾਣੀ, ਇਹ ਮਨ ਚੰਚਲਾ ਜਦਰਾਈ ਕਿਨੈ ਨਾ ਪਾਇਆ, ਜਦਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਬਰਮ ਪਲਾਇਆ, ਮਾਇਆ ਦਾ ਮੁਣੀ ਦਿਨਾਂ ਕੀਤੀ ਜਿਨ ਠਗੋਲੀ ਪਾਈ ਆ, ਕੁਰਬਾਨ ਕੀਤਾ ਦਿਸੈ ਬਿਟੋ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚਾਂਚਲ ਚਦਰਾਈ ਕਿਨੈ ਨਾ ਪਾਇਆ,

ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਨ ਲੈ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੇ ਨਾਹੀਂ ਇਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਨ ਲਈ ਆਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਹਿੰਦੇ ਤੇਰਾ ਆਪਣਾ ਤੂੰ ਜਾਣਹੀ ਜੀ ਜੰਤ ਸਭ ਖੇਲ ਤੇਰਾ ਕਿਆ ਗੋ ਆਖ ਬਖਾਣੇ ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਦੁੱਧ ਪਾਏ ਇੱਕ ਵੇਖ ਪਰਸਣ ਆਇਆ ਲੱਭ ਲੋਭ ਅਹੰਕਾਰ ਚੁਕਾ ਸਤਿਗੁਰੂ ਬਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁਠਾ ਜਿਹਨੇ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਚਾਲ ਦਰਾਲੀ ਚਾਲਾਂ ਦਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਾਹੀ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ ਹੋ

ਵਾਹ ਸਭ ਦੋ ਸੁਹਾਵਾ ਸਭ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨ ਆਜ ਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜੇ ਸਹਿਸਾ ਨਾ ਜਾਈ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਣ ਹੈ ਕਰ ਸੰਜਮ ਦੋਤਾ ਜਾਏ ਮਨ ਧੋਵੋ ਸ਼ਬਦ ਲਾ ਗਵਾਰ ਸਿਰ ਹੋ ਜਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਾਹਿਬ ਉਪਜਾਏ ਸਹਿਸਾ ਉਪਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿਨਾ ਮੁਤਮ ਸੋ ਸੁਣੇ ਨਾਹੀ ਫਿਰੇ ਜੋ ਬੇਦਾ ਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾ ਕੇ ਤਿੰਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ ਗੂੜ ਕੀ ਸੋਈ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾ ਰਹੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਣ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨੇ ਵਰਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਬੁਰੇ ਕੀਆਂ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨਕਾ ਫਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਰਿੜਾਓ ਸ਼ਬਦ ਰਤਨ ਜਿਤ ਮਨ ਲਾਗਾ

ਆਪ ਬਾਈ ਕਹਿ ਕਰਦਾ ਪਿਓ ਹੁਕਮਰ ਦਾਈ, ਹੁਕਮਰ ਦਾਈ ਆਪ ਵੀ ਕਹਿ ਗੁਰਮੁਖ ਕਿਸੇ ਬਜਾਈ ਤੋੜਦੇ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਈ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਕਸ ਸਿਉਂ ਲੈ ਬੁਲਾਈ, ਕਹੇ ਨਾਨਕ ਆਪ ਕਰਦਾ ਪਿਓ ਹੁਕਮ ਬਜਾਈ। ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੇ ਸਾਰ ਨਾ ਜਾਣੀ ਇਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਵਿਹਾਣੀ। ਗੁਰ ਕਿਰਪਾ ਦੇ ਸੀ ਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਆਣ ਦਿਨ ਹਰ ਲਿਵਲਾ ਕੇ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਪਸਾਰੀਐ, ਮਨੋ ਕਿਉਂ ਪਸਾਰੀਐ ਬੁੜਦਾਤਾ ਜੀ। ਅਗਰ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪੋ ਨਾ ਸਕੇ, ਜਿਸ ਨੂੰ ਆਪਣੀ ਲਿਵਲਾਵੇ, ਆਪਣੀ ਲਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕ ਬੁੜਦਾਤਾ, ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖਿਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮਰਮਰਤ ਆਇਆ, ਇਹ ਮਾਇਆ ਜਦ ਹਰ ਵਿਸਰੈ ਮੋਹ ਬਜੈ ਬਹਾਦੂ ਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ ਜੇ ਨਾਲੇ ਬੁਲਾ ਗਏ, ਜਿੰਨੇ ਵਿੱਚ ਮਾਇਆ ਪਾਇਆ, ਹਰ ਆਪਾ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵੀ ਟੋਲ ਰਹੇ ਲੋਕ ਬਿੱਲ ਲਾਏ, ਐਸਾ ਸਤਿਗੁਰ ਜੇ ਮਿਲਾਇਆ ਜਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਿਹਾ ਹਰ ਵਸੈ ਮਨ ਆਏ, ਹਰ ਆਪ ਮੁੱਲ ਕਹਿ ਭਾਗ ਦਿਨਾਂ ਕੇ ਨਾਨਕਾ ਜਿਨ ਹਰ ਪੱਲੇ ਪਾਏ।

ਬਣਜਾਰਾ ਇਹ ਰਸਨਾ ਆਤੂ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਦਿੱਤਾ ਜੇਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗ ਗਿਆ ਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨਰਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰ ਦਾ ਮੇਰੇ ਹਰ ਤੁਮ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਲ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਜਲਤ ਹੋਆ ਜਲਤ ਨਜ਼ਰੀ ਆਇਆ ਕਹੇ ਨਾਨਕ ਸ੍ਰੇਠ ਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ ਮਾਨ ਚਾਹੂ ਪਇਆ ਪ੍ਰਭਾਗ ਮੂੰ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੁਖ ਦੁੱਖ ਨਾ ਵਿਆਹ ਪਏ ਗੁਰਚਰਨ ਲਾਗੇ ਦਿਨ ਸਭਾ ਗਏ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗ।

ਤੇਰਾ ਜਾਦੂ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹ ਵਿਸ਼ਵ ਸੰਸਾਰ ਤੂੰ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾ ਦੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲਿਆ ਤੇ ਬਿਦਰੈ ਟੋਈ ਇਹ ਸਰਣੋ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਏ ਸਾਚਾ ਸੁਣਦਿਆਂ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸਾਚਾ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦਿਆਂ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨਾ ਦੁਬਾਰੀ ਪ੍ਰਗਟ ਕੀਏ ਦਸਵਾਂ ਕਬੂਤਰ ਖਾਇਆ

ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਬਾਰਕ ਤੇਰੇ ਤੁਮਰੀ ਕਿਰਪਾ ਮਹਿਸੂਸ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

کھانا پینا پہنا

ਦੇਖ ਲਾਓ ਭੈਵੀ ਚੱਲਿਆ ਲੱਕਰੀਓ ਭੈਵੀ ਚਗਨ ਭੈਵੀ ਗਾਰ ਭੈਵੀ ਧੋਤੀ ਬੰਦੀ ਭਾਰ ਭੈਵੀ ਚਿੰਤਨੇ ਸ਼੍ਰੀਮਾਨ ਭੈਵੀ ਰਾਜਾ ਧਰਮ ਗੁਆਰ ਭੈਵੀ ਸੂਰੀ

0: ਸੈਨਿਕ ਜੋਤ ਮਹਾਬਲਪੁਰ ਪੈਰ ਪਿਆਰੇ ਜਾਵੇਪੁਰ ਸਗਲਿਆਂ ਭੋ ਲਿਖਿਆ ਸਿਰ ਨੇ ਨਾਨਕ ਨਿਰਭਉ ਨਿਰੰਕਾਰ
1: ਕਿਤੇ ਰਾਮ ਰਮਾਲ ਕਿਤੇ ਸਨ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਮੱਚੇ ਮਨ ਤੇ ਗੁਰੂਰ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੇ ਆਏ ਕਿਠੇ ਮਜ਼ਾਰ ਦਾਵੇ ਰਾਜੇ ਰਾਣੀਆਂ ਬੋਲੇ ਹਸਪਤਾਲ ਲੱਖ ਚੰਗੇ ਮੁੰਡੇ ਲੱਖ ਚੰਗੇ ਹਾਰ ਕਿਤੇ ਪਏ ਨਾਨਕਾ।

ਵਾਹਿਗੁਰੂ ਪਾੜੀ ਨਦਰ ਕਰੋ ਜੋ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀ ਬੋਤੇ ਜਨਮ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਦਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ

बंधन बंद बवाए तो पाए कृष्ण से सबको नच नच से चले।

ਜੁਰਮਾਨਾ ਪਰ ਹਰੇ।

ਕਾਂਟ ਮੂਰਖ ਹੋਣ ਸਿਆਣਾ ਮੋਖ ਮਤੀ ਸਾਰ ਮੈਂ ਜਾਣਾ ਹਮ ਚਮਾਇਆ ਹਮ ਛਾਇਆ ਹਾਂ ਮੈਂ ਤਰ ਤਰਜਨ ਤੇ ਪਾਇਆ ਹਾਂ ਮੈਂ ਬੁਝੇ ਤਾਂ ਦਰ ਤੁਝੇ ਗਿਆਨ ਵੀ ਹੋਣਾ ਕਤ ਕਤ ਬੁਝੇ ਨਾਨਕ ਹੁਕਮ

ਸਤਿਕਾਰ ਸਲੋਕ ਮਹਿਲਾ ਪਹਿਲਾ ਸਤਿਕਾਰ ਗੁਰੂ ਪਿਆ ਅਕਲ ਮਨੁੱਖ ਵਿਸਾਲ ਜੋ ਬੀਜ ਪਤ ਲੈ ਗਏ ਅਬ ਕਿਵੇਂ ਨਾਲ ਜੇ ਕੋਈ ਤੁਗਵੇ ਰੁਚੀ ਹੁਰ ਥੋਏ ਨਾਨਕ ਸਾਹਿਬ ਬਾਹਰਾ ਬੁਰੇ ਰੰਗ ਥੋਏ ਨਾਨਕ ਕੁੰ ਚੜਾਈਆ ਸਰਮ ਪਾਤ ਹੈ ਨਾਨਕ ਬੱਚੀ ਗੇਰ ਮੈਂ ਪੂਰੇ

ਦੂਜਾ ਜੋਗ ਸਰਜਨ ਗਿਆਨ ਸਰਜਨ ਵੇਦ ਸਰਜਨ ਬ੍ਰਾਹਮਣ ਖੱਤਰੀ ਸਰਜਨ ਸੂਰ ਸਰਜਨ ਸੂਦਰ ਸਰਜਨ ਪ੍ਰਾਚੀਨ ਧਰਮ ਸਰਜਨ ਵੇਦ ਸਰਜਨ ਜੇ ਕੋ ਜਾਣਾ ਦਿਓ ਨਾਨਕ ਸਾਕਾ ਦਾਸ ਹੈ ਕੋਈ ਨਿਰੰਜਨ ਦਿਓ ਮਹਲਾ ਦੂਜਾ ਏ ਕ੍ਰਿਸ਼ਨ ਸਰਦੇਵਾ ਦੇਵ ਦੇਵਾ ਆਤਮਾ ਆਤਮਾ ਬਾਸ ਦੇਵ।

ਬੋਲਣਾ ਜੀ ਸ੍ਰੀ ਵਾਹਿਗੁਰੂ ਪਾੜੀ ਸਤਿਗੁਰ ਵਿੱਚੋਂ ਆ ਰਿਹਾ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਘਰ ਉਪਦੇਸ਼ ਜਾਣੀ ਹੁੰਦੀ ਆ ਇੰਨੇ ਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡਿੱਬੇ ਕੇ ਮਿਲ ਜਾ ਰਿਹਾ ਸਤਿਗੁਰੂ ਹੈ ਬੈਠਾ ਬੁਲਾ ਕਿਨੇ ਨੀ ਚਾਰਿਆ ਕਰ ਕਿਰਪਾ ਪਾਰੇ ਤਾਰਿਆ ਕਰ ਕਿਰਪਾ।

0: ਕਿਰਪਾਲ ਸਮੇਤ ਮਹਿਲਾ ਪਹਿਲਾਂ ਦੇ ਅਕਪਾ ਸੰਤੋਖ ਸੂਤ ਜਗਨ ਦੀ ਸਪੱਟੀ ਤੇਜ ਲੱਗੀ ਕਾ ਹਿੱਤ ਪਾਣੇ ਧਰਤੀ ਨਾ ਇਹ ਤੁੱਤੇ ਨਾ ਮਲ ਲੱਗੇ ਨਾ ਅਗਲ ਮਿਆ ਸਨ ਸੁਮਾਨ ਸੁਨਾ ਨਿਕਾਓ ਜੋ ਬਲ ਚੱਲੇ ਪਾਓ
1: ਚੌਕੜ ਮਿਲਣ ਆਇਆ ਤੇ ਚੌਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਕੀਆ ਉਮਰਾਂ ਚੜਦਾ ਵੇ ਤੱਗਾ ਗਿਆ ਮਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ

0: ਨਿਰਦਾਨ ਚੰਦਰ ਸਾਜ ਚੰਦਰ ਬ੍ਰਾਹਮਣ ਪੂਰੇ ਨਾਵੇ ਹੋਈ ਸਾਰ
1: ਕੁੜੀ ਰਾਜ ਕੁੜਾ ਵਪਾਰ ਕੁੜ ਬੋਲ ਕਰੇ ਆਹਾਰ ਧਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇਰ ਦੋਤੀ ਕਖਾਈ ਹੱਥ ਛੁਰੀ ਜਗ ਕਸਾਈ ਨੀਲ ਵਸਤਰ ਪੈਰ ਹੋਵੇ ਪਰਵਾਨ ਮਲੇ ਛਾਂਡੇ ਪੂਜੇ ਪੁਰਾਣ ਅਬਾ

ਪਰ ਸਭ ਕੋ ਵੇਖ ਮਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡਾ ਵੱਡਾ ਵੱਧ ਮੇਟਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਠੀ ਜੇਕਰੇ ਸੁਲਤਾਨ।

0: ਬਣਾਈ ਹਾਰਿਆ ਕਪੁਰ ਮਿਖਾਇਆ ਇੱਕ ਮਿਹਨਤ ਵਾਲਾ ਮਰਨ ਵਿਖਾਇਆ ਵਾਲਾ ਜੋਬਨ ਹਾਰਿਆ ਜੋਬਨ ਹਾਰਿਆ ਜੋਬਨ ਹਾਰਿਆ
1: ਬੋਲਾਂਗੀ ਸ੍ਰੀ ਵਾਹਿਗੁਰੂ ਪੌੜੀ ਚਰੋਪਨਾ ਨੇ ਪੌਣੇ ਧਰਮ ਜੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਘਰ ਪਾਸਾਰਿਆ ਚੀਤ ਕਰਨ ਮਨ ਪਾਉਂਦੇ।

0: ਸਾਈਆਂ ਕਰ ਹਕੂਮਤ ਹੱਥ ਧਾਰੇ ਵਿੱਚੋਂ ਮਾਰ ਲਾ ਭਗਤੀਆਂ ਬੁਰਿਆਈਆਂ
1: ਬੋਲਣਾ ਜੀ ਸ੍ਰੀ ਵਾਹਿਗੁਰੂ ਪੌੜੀ ਸਤਿਗੁਰ ਵੱਡਾ ਕਰਸਾ ਲਾਈਏ ਜਿਸ ਚ ਵੱਡੀਆਂ ਵਡਿਆਈਆਂ ਮੇਲੇ ਤਨਬਰੀਆਂ ਆਈਆਂ ਜਾਂ ਤੁਸਮਾਣਾ ਤਮਨ ਵਸਾਈਆਂ ਕਰ ਹੁਕਮ ਸਕਾਥ ਦਾਰੇ ਵਿੱਚੋਂ ਮਾਰ

ਸੋ ਸਾਹਿਬ ਸਭਾ ਸੰਭਾਲੀਏ ਜਿੱਥੂ ਤਾਂ ਪਾਈਏ ਆਪਣਾ ਸਾਖਾਲ ਗੁਰੂ ਤੂੰ ਖਾਲੀਏ ਮੰਦਾ ਮੂੰਹ ਨਕੀ ਕੋਈ ਦੇ ਲੰਮੀ ਨਗਰ ਨੂੰ ਖਾਲੀਏ।

0: ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਤਿ ਸ੍ਰੀ ਅਕਾਲ ਗੁਰਮਹਿ ਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
1: ਬੋਲਣਾ ਜੀ ਸ੍ਰੀ ਵਾਹਿਗੁਰੂ ਪੌੜੀ ਵਡੇਕੀਆਂ ਵਡਿਆਈਆਂ ਕੁਛ ਕਹਿਣਾ ਕਹਿਣ ਜਾਓ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਹਰ ਇੱਕ ਸੰਭਾਲ ਸਹੀ ਕਾਰਕਮ ਇਤਨਾ ਪਾਰ ਨਾਨਕੇ ਕੀ ਬਾਇਰੀ ਹੋਰ ਦੂਜੀ ਨਾਈ ਜਾ ਸੋ ਕਰੇ ਜਿਤ ਸੇ ਰਜਾ ਸੋ ਕਰੇ ਜਿਤ ਸੇ ਰਜਾ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: आपस को जो जाने नीचा
1: सब से ऊंचा
0: जहाँ का मन हो सगल की

सदा सदा ए भूलन हार रतन त्याग कौडी संग रचै जो सजना सो

ਮਾਰਗ ਪਾਵੈ ਕਹਾਂ ਬੁਝਾਰਤ ਬੂਝੈ ਡੋਰਾ ਕਹਾਂ ਬਿਸ਼ਨ ਪਦ ਗਾਵੈ ਗੁੰਗ ਕਹਿ ਪਿੰਗਲ ਪਰਬਤ ਪਰ ਭਵਨ।

ਨਿਰਗੁਣ ਆਪ ਸਰਗੁਣ ਵੀ ਹੋਈ ਆਪਣੀ ਚਰਿਤ ਪਦ ਆਪ ਬਣ।

0: ਅਸ਼ਪਦੀ ਜਾਚਕ ਜਨ ਜਾਚੈ ਪ੍ਰਭਦਾਨ ਸਾਧ ਜਨਾ ਕੀ ਮਾਗੋ ਧੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਏਕ ਓਤ ਏਕੋ ਆਧਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ
1: ਹੋਏ
0: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਪਰੇ ਸ਼ਰਨ ਆਨ ਸਭ ਤਿਆਗ ਵਡਭਾਗੀ ਜਪਿਆ ਪ੍ਰਭ ਸੋਏ।

0: कामन पाई।
1: बो पूजन कापर संगीत
0: हर हर नीत,
1: पली सो करनी सो बाधनवंत।

ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੱਜ ਸੰਧਿਆ ਵੇਲੇ ਦੇ ਇਸ ਵਿਸ਼ੇਸ਼ ਦੀਵਾਨ ਅੰਦਰ

ਪੰਡਿਤ ਗੁਰਬਾਣੀ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ, ਜੋ ਪਿਛਲੇ ਦੋ ਦਿਨਾਂ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਲਾਹੀ ਗੁਰਬਾਣੀ ਵਿੱਚੋਂ ਹਜ਼ੂਰ ਮਿਹਰ ਕਰਕੇ ਆਪ ਹੀ ਵਿਚਾਰ ਕਰਾ ਰਹੇ ਹਨ। ਕੱਲ ਗੁਰੂ ਬਖਸ਼ਿਸ਼ ਨਾਲ ਆਪਾਂ ਵਿਚਾਰਿਆ ਸੀ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਮੋਲਕ ਸ਼ਬਦ ਪਰਮੇਸ਼ਵਰ ਰੂਪ ਹੋ ਬੋਲਦੇ ਨੇ, ਗੁਰੂ ਰੂਪ ਹੋ ਕੇ ਅਗਵਾਈ ਕਰ ਰਹੇ ਨੇ, ਜਗਿਆਸੂ ਦੇ ਅੰਦਰ ਦੀ ਤੜਪ ਉਸ ਦੀ ਪ੍ਰਾਪਤੀ ਲਈ ਸੱਚ ਦੇ ਮੁਤਲਾਸ਼ੀਆਂ ਦੀ ਅਗਵਾਈ ਕਰਦੇ ਨੇ, ਤੇ ਚੌਥਾ ਜੋ ਇਨਸਾਨ ਆਪਣੀ ਜ਼ਿੰਦਗੀ ਦੇ ਹਰ ਪੜਾਅ ਚ ਹਰ ਮੋੜ ਤੇ ਨਿਰਾਸ਼ ਹੋ ਚੁੱਕਾ ਹੋਵੇ, ਆਪਣੇ ਜੀਵਨ ਤੋਂ ਆਪਣੇ ਕਿਰਦਾਰ ਤੋਂ ਵੀ ਉਹ ਗਿਰ ਜਾਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਸ਼ਬਦ ਉਹਨਾਂ ਡਿੱਗਿਆ ਢੱਠਿਆਂ ਨੂੰ ਵੀ ਆਤਮਿਕ ਜੀਵਨ ਪ੍ਰਦਾਨ ਕਰਦਾ ਹੈ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੀ ਅੱਜ ਦੇ ਇਸ ਦੀਵਾਨ ਵਿੱਚ ਵਿਚਾਰ ਕਰ ਸਕੀਏ। ਅੱਜ ਦੀ ਵਿਚਾਰ ਵਿੱਚ ਸਤਿਗੁਰੂ ਕੀ ਬਾਣੀ ਹੀ ਅੰਦਰ ਦੀ ਚਿੰਤਾ ਝੋਰਾ ਔਰ ਦੁੱਖ ਮਿਟਾਏਗੀ। ਇਹ ਸ਼ਬਦ ਹੀ ਸਾਡੇ ਜੀਵਨ ਦਾ ਸਹਾਰਾ ਬਣ ਸਕਦਾ ਹੈ। ਇਸ ਸੰਬੰਧ ਵਿੱਚ ਬਖਸ਼ੇ ਹੋਏ ਸਮੇਂ ਵਿੱਚ ਰਹਿ ਕੇ ਹਜ਼ੂਰ ਸਾਨੂੰ ਕਹਿਣ ਔਰ ਸੁਣਨ ਵਾਲਿਆਂ ਨੂੰ ਆਪਣੇ ਸ਼ਬਦ ਦੀ ਕਲਾ ਨਾਲ ਟਿਕਾ ਬਖਸ਼ਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਸੰਪਾਦਿਤ ਕੀਤੀ ਤੇ ਇਸ ਬਾਣੀ ਦੇ ਲਿਖਾਰੀ ਨੇ ਸ੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਸ ਰਚਨਾ ਨੇ ਬਾਣੀ ਉਚਾਰਨ ਕੀਤੀ, ਜਿਸ ਕਾਗਜ਼ ਉੱਪਰ ਬਾਣੀ ਲਿਖੀ ਗਈ, ਜਿਸ ਕਰ ਕਮਲਾਂ ਦੁਆਰਾ ਬਾਣੀ ਲਿਖੀ, ਇੱਥੋਂ ਤੱਕ ਕਿ ਜਿਸ ਦਵਾਤ ਵਿੱਚ ਸ਼ਾਹੀ ਘੋਲੀ ਗਈ ਬਾਣੀ ਲਿਖਣ ਵਾਸਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਲਿਖਾਰੀ ਨੂੰ, ਲਿਖਾਉਣ ਵਾਲੇ ਨੂੰ, ਕਾਗਜ਼ ਨੂੰ, ਸ਼ਾਹੀ ਨੂੰ, ਦਵਾਤ ਨੂੰ, ਸਾਰਿਆਂ ਨੂੰ ਧੰਨ ਕਹਿ ਕੇ ਨਮਸਕਾਰ ਕੀਤੀ ਹੈ। ਬਚਨ ਪੜ੍ਹਨਿਆਂ ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ, ਧੰਨ ਮਸਤ, ਇਹ ਪਵਿੱਤਰ ਬਾਣੀ ਕਿੰਨੀ ਕੁ ਉੱਚੀ ਹੈ। ਜਿਸ ਕਾਗਜ਼ ਤੇ ਲਿਖੀ ਗਈ ਉਹ ਕਾਗਜ਼ ਧੰਨ ਹੈ, ਜਿਸ ਕਲਮ ਨੇ ਲਿਖੀ ਬਾਣੀ ਅਨੁਸਾਰ ਉਹ ਕਲਮ ਧੰਨ ਹੈ, ਜਿਸ ਲਿਖਾਰੀ ਨੇ ਹੱਥਾਂ ਚ ਕਲਮ ਪਕੜ ਕੇ ਬਾਣੀ ਲਿਖੀ ਉਹ ਖੱਤ ਧੰਨ ਨੇ। ਹਜ਼ੂਰ ਨੇ ਫੁਰਮਾਇਆ ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ, ਧੰਨ ਮਸਤ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਹਜ਼ੂਰ ਗੁਰੂ ਅਰਜੁਨ ਦੇਵ ਜੀ ਨੇ ਇਸ ਬਾਣੀ ਨੂੰ ਖਜ਼ਾਨਾ ਵੀ ਕਿਹਾ,
ਤੇ ਇਸ ਪਵਿੱਤਰ ਬਾਣੀ ਨੂੰ ਭੋਜਨ ਵੀ ਕਿਹਾ। ਜਦੋਂ ਅਸੀਂ ਖਜ਼ਾਨੇ ਦੀ ਗੱਲ ਪੜ੍ਹਨੇ ਹਾਂ ਤੇ ਕਿਰਪਾਲੂ ਦਾਤਾਰ ਜੀ ਦੀ ਮੁਬਾਰਕ ਰਚਨਾ ਤੋਂ ਇਹ ਬਚਨ ਕਿ ਇਸ ਸੰਸਾਰ ਵਿੱਚ ਕੋਈ ਵੀ ਇਨਸਾਨ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਕੁਝ ਸੋਚਦਾ ਹੈ ਤੇ ਉਹਦੇ ਮਨ ਦੀ ਇੱਕ ਤੀਬਰ ਇੱਛਾ ਹੁੰਦੀ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਕੁ ਕਮਾ ਜਾਵਾਂ ਕਿ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਮੇਰੇ ਉਸ ਕਮਾਏ ਦੇ ਨਾਲ ਜ਼ਿੰਦਗੀ ਸੁਖੈਨ ਬਸਰ ਕਰ ਸਕਣ। ਪਰ ਫਿਰ ਵੀ ਦੁਨਿਆਵੀ ਧਨ ਦੁਨਿਆਵੀ ਪਦਾਰਥ ਜਿਤਨੇ ਮਰਜ਼ੀ ਕੋਈ ਕਮਾ ਕੇ ਰੱਖ ਜਾਏ, ਇੱਕ ਦਿਨ ਉਹ ਪਦਾਰਥ ਜ਼ਰੂਰ ਖਤਮ ਹੋਣਗੇ, ਇੱਕ ਪੀੜ੍ਹੀ ਦੋ ਪੀੜ੍ਹੀ ਬਾਅਦ ਜ਼ਰੂਰ ਨਖੁੱਟ ਜਾਣਗੇ, ਮੁੱਕ ਜਾਣਗੇ। ਪਰ ਹਜ਼ੂਰ ਨੇ ਕਿਹਾ ਜੋ ਗੁਰੂ ਜੋਤ ਨੇ ਅੰਮ੍ਰਿਤ ਬਾਣੀ ਦਾ ਖਜ਼ਾਨਾ ਦਿੱਤਾ ਇਹ ਰਹਿੰਦੀ ਦੁਨੀਆਂ ਤੱਕ ਨਾ ਮੁੱਕੇਗਾ ਨਾ ਨਖੁੱਟੇਗਾ, ਪਰ ਭਾਵਨਾ ਨਾਲ ਜਦੋਂ ਇਹਨੂੰ ਕੋਈ ਖਰਚੇਗਾ ਖਾਏਗਾ ਇਸ ਬਾਣੀ ਦੇ ਖਜ਼ਾਨੇ ਨੇ ਵਧਣਾ, ਇਹਦੇ ਵਿੱਚ ਕਦੀ ਘਾਟਾ ਨਹੀਂ। ਹਜ਼ੂਰ ਨੇ ਇਹਨੂੰ ਖਜ਼ਾਨਾ ਵੀ ਕਿਹਾ ਤੇ ਅਸੀਂ ਅਮੋਲਕ ਬਚਨ ਪੜ੍ਹਨੇ ਆ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਖੋਲ ਕੇ ਦੇਖੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ। ਦੁਨੀਆਂ ਦੇ ਰਤਨ ਦੁਨੀਆਂ ਦੇ ਲਾਲ ਦੁਨੀਆਂ ਦੀ ਕੋਈ ਚੀਜ਼ ਵੀ ਗੁਰੂ ਕੇ ਸ਼ਬਦ ਦੀ ਕੀਮਤ ਨਹੀਂ ਪਾ ਸਕਦੀ। ਇਹ ਵੀ ਭੁਲੇਖੇ ਵਿੱਚ ਇਹੀ ਕਾਰਨ ਕਿ ਜਦੋਂ ਕੋਈ ਕੀਰਤਨ ਕਰਦਾ ਕੋਈ ਬਾਣੀ ਪੜ੍ਹਦਾ ਜਾਂ ਵਿਚਾਰ ਕਰਦਾ ਤੇ ਅਸੀਂ ਸ਼ਬਦ ਇੱਕੋ ਕਹਿੰਦੇ ਹਾਂ, ਇਹ ਗੁਰੂ ਕੇ ਸ਼ਬਦ ਦੀ ਭੇਟਾ ਹੈ। ਭੇਟਾ ਕੀਮਤ ਨਹੀਂ ਹੁੰਦੀ ਤੇ ਕੀਮਤ ਕੋਈ ਤਾਰ ਵੀ ਨਹੀਂ ਸਕਦਾ ਕਿਉਂਕਿ ਇਸ ਦੀ ਕੋਈ ਕੀਮਤ ਨਹੀਂ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ। ਪਹਿਲੀ ਗੱਲ ਆਪ ਖਾਈ ਫਿਰ ਖਰਚਣ ਦੀ ਗੱਲ ਕਹੀ, ਤੂੰ ਪਹਿਲਾਂ ਆਪ ਖਾ ਕੇ ਦੇਖ ਤੈਨੂੰ ਇਸ ਭੋਜਨ ਵਿੱਚੋਂ ਕੁਝ ਰਸ ਮਿਲਿਆ। ਮੈਂ ਤਾਂ ਅਰਜ਼ ਕੀਤੀ ਇੱਕ ਖਜ਼ਾਨਾ ਸ਼ਬਦ ਵੀ ਕਿਹਾ ਤੇ ਭੋਜਨ ਵੀ ਕਿਹਾ, ਖਾਵੇਂ ਖਰਚੇ ਰਲ ਮਿਲ ਭਾਈ, ਰਲ ਮਿਲ ਕੇ ਇਸ ਭੋਜਨ ਨੂੰ ਖਾਇਓ, ਇਸ ਭੋਜਨ ਨੂੰ ਖਰਚਿਓ, ਤੋਟ ਨਾ ਆਵੇ ਵੱਧ ਹੋ ਜਾਏ। ਇਸ ਆਤਮਕ ਭੋਜਨ ਨੇ ਇਸ ਖਜ਼ਾਨੇ ਨੇ ਖਤਮ ਨਹੀਂ ਹੋਣਾ। ਦੂਸਰਾ ਪ੍ਰਮਾਣ, ਅਸੀਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜ੍ਹਨੇ ਹਾਂ, ਸੰਸਾਰ ਨੂੰ ਇੱਕ ਭੁੱਖ ਹੈ। ਕਿਤੇ ਵੀ ਤੁਸੀਂ ਚਲੇ ਜਾਓ, ਮਨੁੱਖ ਦੀ ਜ਼ਬਾਨ ਦੀ ਸ਼ਬਦਾਵਲੀ ਭਾਸ਼ਾ ਵੱਖ ਹੋ ਸਕਦੀ ਹੈ, ਉਸ ਦੇ ਤਨ ਤੇ ਵਸਤਰ ਪਾਉਣ ਵਾਲੇ ਵੱਖ ਪਹਿਰਾਵਾ ਹੋ ਸਕਦਾ, ਉਸ ਦੇ ਰਹਿਣ ਸਹਿਣ ਦਾ ਤਰੀਕਾ ਵੱਖ ਹੋ ਸਕਦਾ, ਪਰ ਇੱਕ ਸਾਂਝ ਪੂਰੀ ਮਾਨਵਤਾ ਦੀ ਹੈ ਕਿ ਜਿਸ ਨੂੰ ਪੰਜਾਂ ਤੱਤਾਂ ਦਾ ਸਰੀਰ ਮਿਲਿਆ ਉਹਨੂੰ ਜਿੰਦੇ ਦੀ ਭੁੱਖ ਜ਼ਰੂਰ ਲੱਗੇ। ਭੁੱਖ ਇੱਕ ਸਰਬ ਵਿਆਪੀ ਸੱਚਾਈ ਹੈ ਤੇ ਜਦੋਂ ਕਿਸੇ ਨੂੰ ਭੁੱਖ ਲੱਗੇ ਤੇ ਅੰਨ ਉਹਦੀ ਭੁੱਖ ਨੂੰ ਦੂਰ ਕਰੇਗਾ। ਜੇ ਭੁੱਖ ਸਰਬ ਵਿਆਪਕ ਹੈ, ਅਨਪੜ੍ਹ ਪੜ੍ਹਿਆ ਲਿਖਿਆ ਚੰਗਾ ਮੰਦਾ ਪੁੰਨੀ ਪਾਪੀ ਹਰ ਇੱਕ ਦੇ ਅੰਦਰ ਭੁੱਖ ਪੈਦਾ ਹੁੰਦੀ ਹੈ, ਤੇ ਯਾਦ ਰੱਖੋ ਅਨਾਜ ਭਾਵੇਂ ਇਸ ਧਰਤੀ ਤੇ ਪੈਦਾ ਹੋਵੇ ਤੇ ਭੁੱਖ ਲੱਗੇ ਕਿਸੇ ਹੋਰ ਮੁਲਕ ਦੇ ਮਨੁੱਖ ਨੂੰ, ਕਦੀ ਵੀ ਅਨਾਜ ਇਹ ਨਹੀਂ ਦੇਖਦਾ ਕਿ ਜਿਸ ਜ਼ਮੀਨ ਤੇ ਮੈਂ ਪੈਦਾ ਹੋਇਆ ਮੈਂ ਕੇਵਲ ਇਹਨਾਂ ਲੋਕਾਂ ਦੀ ਭੁੱਖ ਦੂਰ ਕਰਾਂਗਾ। ਅਨਾਜ ਕਿਤੇ ਵੀ ਚਲਾ ਜਾਏ ਪਿਆਰਿਓ, ਉਹ ਬੰਦੇ ਦੇ ਅੰਦਰ ਦੀ ਭੁੱਖ ਜ਼ਰੂਰ ਦੂਰ ਕਰੇ। ਉਹਦੇ ਲਈ ਕੋਈ ਵਿਤਕਰਾ ਨਹੀਂ, ਕੋਈ ਵੀ ਭੋਜਨ ਛਕੇਗਾ ਉਹਦੀ ਭੁੱਖ ਦੂਰ ਹੋਵੇਗੀ। ਤੇ ਭੋਜਨ ਤੇ ਭੁੱਖ ਦਾ ਸੰਬੰਧ ਬਾਹਰ ਦੀ ਜ਼ਿਆਦਾ ਲਿਆਕਤ ਨਾਲ ਲਿਖੀ, ਇਹ ਨਹੀਂ ਕਿ ਇੱਕ ਪੜ੍ਹੇ ਲਿਖੇ ਨੂੰ ਭੁੱਖ ਬਹੁਤ ਜ਼ਿਆਦਾ ਲੱਗ ਰਹੀ ਹੈ ਤੇ ਅਨਪੜ੍ਹ ਬੰਦੇ ਨੂੰ ਸਮਝ ਨਹੀਂ ਉਹਨੂੰ ਭੁੱਖ ਕਦੀ ਲੱਗਣੀ ਨਹੀਂ। ਇੱਕ ਸਿਆਣੇ ਬੰਦੇ ਨੂੰ ਭੁੱਖ ਜ਼ਿਆਦਾ, ਇੱਕ ਨਿਆਣੇ ਨੂੰ ਭੁੱਖ ਨਹੀਂ ਲੱਗਣੀ। ਭੁੱਖ ਤਾਂ ਸਰਬ ਵਿਆਪਕ ਸੱਚਾਈ ਹੈ, ਹਰ ਇੱਕ ਨੂੰ ਲੱਗਦੀ ਹੈ,
ਤੇ ਜਦੋਂ ਵੀ ਕੋਈ ਭੁੱਖ ਵਾਲਾ ਅੰਦਰ ਤੜਪ ਪੈਦਾ ਹੋਵੇ ਕਿਤੇ ਵੀ ਅੰਨ ਖਾਏ ਤੇ ਪਿਆਰਿਓ ਉਹਨੂੰ ਅੰਨ ਦੇ ਤਰੀਕੇ ਵੱਖਰੇ ਵੱਖਰੇ ਨੇ ਪਕਾਉਣ ਦੇ, ਪਰ ਅੰਦਰ ਦੀ ਭੁੱਖ ਹਰ ਪ੍ਰਕਾਰ ਦਾ ਤਰੀਕਾ ਹੀ ਦੂਰ ਕਰੇ। ਸਤਿਗੁਰੂ ਜੀ ਨੇ ਕਿਹਾ ਕਿ ਮਨੁੱਖ ਤੂੰ ਸਮਝ, ਤੇਰੇ

ਹਜ਼ੂਰ ਨੇ ਕਿਹਾ ਇੱਕ ਥਾਲ ਪਰੋਸ ਦਿੱਤਾ ਕਿ ਸੰਸਾਰ ਦੇ ਲੋਕੋ ਇਸ ਥਾਲ ਦੇ ਵਿੱਚ ਸਤ ਸੰਤੋਖ ਤੇ ਆਤਮ ਵਿਚਾਰ ਹੈ ਪਰ ਇਸ ਸਤ ਸੰਤੋਖ ਤੇ ਆਤਮ ਵਿਚਾਰ ਦਾ ਆਧਾਰ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਹੈ ਤੂੰ ਉਧਾਰ ਚਾਹੁੰਦਾ ਤੇਰੀ ਇੱਛਾ ਹੈ ਕਿ ਉਧਾਰ ਹੋ ਜਾਏ ਪਰ ਹਨੇਰੇ ਵਿੱਚ ਤੈਨੂੰ ਕੋਈ ਰਸਤਾ ਨਹੀਂ ਮਿਲਦਾ ਪਿਆ ਤੇਰਾ ਉਧਾਰ ਕਿਵੇਂ ਹੋਵੇ ਸਤ ਸੰਤੋਖ ਤੇ ਆਤਮ ਵਿਚਾਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਾਮ ਇਸ ਦਾ ਆਧਾਰ ਹੈ ਤੇ ਕੋਈ ਬੰਦਾ ਧਰਤੀ ਦੇ ਕਿਸੇ ਖਿੱਤੇ ਦਾ ਵੀ ਇਸ ਭੋਜਨ ਨੂੰ ਜਦੋਂ ਛਕੇਗਾ ਛਕਣ ਤੋਂ ਬਾਅਦ ਰੱਬ ਮੇਰ ਕਰੇ ਉਹਨੂੰ ਪਚ ਜਾਏ ਤੇ ਜਿਹਨੂੰ ਪਚ ਜਾਏਗਾ ਉਹਦਾ ਉਧਾਰ ਜ਼ਰੂਰ ਹੋਵੇਗਾ ਦੇਖੋ ਸਤਿਗੁਰੂ ਕਿਤਨੇ ਕੁ ਬਰੀਕੀ ਰੱਖ ਰਹੇ ਨੇ ਅਸੀਂ ਰੋਜ਼ ਇਹ ਬਚਨ ਪੜ੍ਹਨੇ ਹਾਂ ਕਿ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸ਼ਬਦ ਆਧਾਰੋ ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਸ ਭੋਜਨ ਨੂੰ ਪਹਿਲੀ ਗੱਲ ਕੋਈ ਖਾਣਾ ਜਾਣੇ ਤੇ ਖਾਣ ਤੋਂ ਬਾਅਦ ਵਾਹਿਗੁਰੂ ਮੇਰ ਕਰੇ ਉਹਨੂੰ ਪਚਾਣਾ ਆ ਜਾਏ ਕਈ ਵਾਰੀ ਇਨਸਾਨ ਖਾ ਬਹੁਤ ਲੈਂਦਾ ਪਰ ਜੇ ਤਨ ਵਿੱਚ ਪਚਾਣ ਦੀ ਸਮਰੱਥਾ ਨਹੀਂ ਤੇ ਖੁਰਾਕ ਵੀ ਕਈ ਵਾਰੀ ਬੰਦੇ ਨੂੰ ਰੋਗੀ ਕਰ ਜਾਂਦੀ ਹੈ ਬਾਣੀ ਇੱਕ ਭੋਜਨ ਹੈ ਮਨੁੱਖ ਛਕਦਾ ਇਹਨੂੰ ਖਾਂਦਾ ਪਰ ਜੇ ਇਹਨੂੰ ਪਚਾਏਗਾ ਨਹੀਂ ਛਕਣ ਤੋਂ ਬਾਅਦ ਆਪਣੀ ਖੰਗਤਾ ਆਪਣੀ ਖੌਮੇ ਦੇ ਪ੍ਰਗਟਾਵੇ ਵੀ ਚਲਾ ਜਾਏ ਪਚੇਗੀ ਨਹੀਂ ਜੇ ਕੋ ਖਾਵੇ ਜੇ ਕੋ ਭੁੰਚੈ ਅੱਜ ਪ੍ਰਸ਼ਾਦ ਪਾਣੀ ਛਕਨੇ ਆ ਤੇ ਹਰ ਇੱਕ ਇਨਸਾਨ ਕਹਿੰਦਾ ਵੀ ਛਕਣ ਤੋਂ ਬਾਅਦ ਪਚਾਉਣ ਵਾਸਤੇ ਕੋਈ ਸੈਰ ਕੋਈ ਵਰਜਿਸ਼ ਜ਼ਰੂਰ ਕਰੋ ਗੁਰਬਾਣੀ ਆਤਮਕ ਭੋਜਨ ਹੈ ਤੇ ਖੱਤੀ ਗੁਰੂ ਕੀ ਸੇਵਾ ਨਿਮਰਤਾ ਵਿੱਚ ਕਰਨੀ ਇਹ ਵਰਜਿਸ਼ ਹੈ ਜਿਤਨਾ ਕੋਈ ਬਾਣੀ ਨਾਮ ਦਾ ਭੋਜਨ ਛੱਕ ਕੇ ਗੁਰੂ ਕੇ ਚਰਨਾਂ ਵਿੱਚ ਟੇਕ ਕੇ ਸੇਵਾ ਕਰੇਗਾ ਓਨਾ ਇਹ ਭੋਜਨ ਪਚੇਗਾ ਸੇਵਾ ਇਹਨੂੰ ਪਚਾਏਗੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸ਼ਬਦ ਆਧਾਰੋ ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਤੇ ਜੇ ਕਹੀਏ ਵੀ ਇਹਦੇ ਤੋਂ ਬਿਨਾਂ ਸਾਡਾ ਸਰ ਜਾਏਗਾ ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ ਨਹੀਂ ਇਹ ਵਸਤ ਤਜੀ ਨਹਿ ਜਾਈ ਇਸ ਭੋਜਨ ਨੂੰ ਛੱਡ ਕੇ ਤੇਰਾ ਉਧਾਰ ਨਹੀਂ ਖੋਣਾ ਤੂੰ ਉਧਾਰ ਦੀ ਲੋਚਾ ਲੈ ਕੇ ਹੈ ਮੇਰਾ ਭਲਾ ਹੋ ਜਾਏ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਇਹਨੂੰ ਰੋਜ਼ਾਨਾ ਆਪਣੇ ਅੰਤਰ ਆਤਮੇ ਧਾਰਨ ਕਰ ਮੈਂ ਜਿਹੜੀ ਅਸਲ ਚ ਬੇਨਤੀ ਕਰਨੀ ਹੈ ਨਿਤ ਨਿਤ ਰੱਖ ਉਰ ਧਾਰੋ ਉਰ ਦਾ ਅਰਥ ਅਸੀਂ ਗਿਰਦਾ ਕਰਾਂਗੇ ਭਾਈ ਸਾਹਿਬ ਹੋਣਾ ਕੀਰਤਨ ਕਰਦਿਆਂ ਕਿਹਾ ਇਹ ਬਾਣੀ ਸਾਡੇ ਹਿਰਦੇ ਵਿੱਚ ਵੱਸ ਜਾਏ ਸਿਰਫ ਅੱਜ ਇੰਨੀ ਕੁ ਬੇਨਤੀ ਕਰਨੀ ਹੈ ਕਿ ਨਿਤ ਨਿਤ ਰੱਖ ਉਰ ਧਾਰੋ ਤੇ ਜਦੋਂ ਅੰਦਰ ਵੱਸ ਗਈ ਫਿਰ ਅੰਦਰੋਂ ਇੱਕ ਨਵੀਂ ਦਾਤ ਮਿਲੇਗੀ ਰੋਸ਼ਨੀ ਮਿਲੇਗੀ ਸੰਸਾਰ ਹਨੇਰਾ ਹੈ ਤੇਰੇ ਚਰਨ ਮੇਰੇ ਇਸ ਹਨੇਰੇ ਵਿੱਚ ਅਗਵਾਈ ਕਰਦੇ ਨੇ ਤਮ ਸੰਸਾਰ ਚਰਨ ਲੱਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਚਰਨਾਂ ਨੂੰ ਲਾ ਕੇ ਅੱਜ ਸੁਬਹਾ ਵੀ ਦੀਵਾਨ ਵਿੱਚ ਕਥਾ ਸੀ ਕਿ ਚਰਨ ਕੀ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਹਜ਼ੂਰ ਨੇ ਬਾਣੀ ਵਿੱਚ ਇਹ ਵੀ ਬਚਨ ਕਹਿ ਮਾਈ ਚਰਨ ਗੁਰ ਮਿੱਠੇ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਕਿ ਚਰਨ ਕਮਲ ਕੀ ਮੌਜ ਕੋ ਕੈਸੇ ਅਨੁਮਾਨ ਉਹ ਚਰਨ ਕੀ ਨੇ ਉਹ ਚਰਨੇ ਹਿਰਦੈ ਸ਼ਬਦ ਸਤ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਰ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਗੁਰੂ ਦੇ ਚਰਨ ਨੇ ਇਹ ਮਿਠਾਸ ਵਿੱਚ ਨੇ ਇਹ ਆਸਰਾ ਇਹ ਸਹਾਰਾ ਦਿੰਦੇ ਇਹ ਧੁਰ ਕੀ ਬਾਣੀ ਅੰਦਰ ਵਸੇ ਕਿਵੇਂ ਬਾਣੀ ਅੰਦਰ ਜਾਏ ਦੇਖੋ ਜੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਕਿਹਾ ਮੈਂ ਉਹ ਬੇਨਤੀਆਂ ਕਰਨੀਆਂ ਨੇ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਭੱਟਾਂ ਦੇ ਅੰਮ੍ਰਿਤ ਬਚਨਾਂ ਵਿੱਚ ਸਵਈਆਂ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ ਜੇ ਕਾਟੀ ਸਿਲਕ ਦਿਆਲ ਪ੍ਰਭ ਛੇ ਜਨ ਲੱਗੇ ਭਗਤੇ ਜੇ ਕਾਟੀ ਸਿਲਕ ਸਿਲਕ ਦਾ ਅਖਰੀ ਅਰਥ ਰੱਸੀ ਮੋਹ ਦੀ ਫਾਈ ਜਿਨ੍ਹਾਂ ਦੀ ਮੋਹ ਦੀ ਫਾਈ ਮੇਰੇ

ਪਿਆਲੂ ਪਰਮਾਤਮਾ ਨੇ ਕੱਟ ਦਿੱਤੀ, ਉਹ ਰੱਬ ਦੇ ਪਿਆਰੇ ਜਗਿਆਸੂ ਭਗਤੀ ਵਿੱਚ ਲੱਗ ਗਏ। ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ, ਹਰ ਗੁਰ ਨਾਨਕ ਜਿਨ ਪਰਸਿਓ ਸੇ ਤੇ ਇਤ ਉਤ ਸਦਾ ਮੁਕਤੇ। ਐ ਸ਼ਬਦ ਵੱਲ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਪਰਸਿਆ, ਪਰਖ ਦਾ ਅਕਰੀ ਅਰਥ ਛੂਹਣਾ ਹੈ। ਜਿੰਨੀ ਦੇਰ ਤੱਕ ਗੁਰੂ ਨਾਨਕ ਸਾਡੇ ਹਿਰਦੇ ਨੂੰ ਛੂਹਦੇ ਨਹੀਂ, ਸਾਡਾ ਅੰਦਰ ਗੁਰੂ ਨਾਨਕ ਨੂੰ ਛੂਹਦਾ ਨਹੀਂ, ਓਨੀ ਦੇਰ ਤੱਕ ਕਿਵੇਂ ਰਸ ਬਣੇਗਾ। ਹਰ ਗੁਰ ਨਾਨਕ ਜਿਨ ਪਰਸੇ ਉੱਤੇ ਇਤ ਉਤ ਸਦਾ ਮੁਕਤੇ। ਗੁਰੂ ਅਰਜੁਨ ਸਾਹਿਬ ਨੇ ਇਸ ਪਰਸਨ ਦੇ ਨਾਲ ਦੋ ਸ਼ਬਦ ਹੋਰ ਜੋੜੇ ਨੇ, ਇੱਕ ਪਰਸਨ, ਦੂਸਰਾ ਦਰਸ਼ਨ ਤੇ ਤੀਸਰਾ ਸਰਵਣ। ਕਿਵੇਂ ਬਾਣੀ ਜਾਏ ਅੰਦਰ? ਹਜ਼ੂਰ ਦੇ ਬਚਨ ਨੇ, ਮੈਂ ਮੂਰਖ ਕੀ ਕੇਤਕ ਬਾਤ ਕਹਿ, ਕੋਟ ਫਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਉੱਥੇ ਕਿਹਾ ਸੀ ਜਿਸ ਨੇ ਪਰਸਿਆ, ਹਰ ਗੁਰੂ ਨਾਨਕ ਜਿਨ ਪਰਸਿਓ, ਜਿਨ੍ਹਾਂ ਨੇ ਛੂਹ ਲਿਆ ਬਾਬੇ ਨੂੰ। ਤੇ ਇੱਥੇ ਕਹਿਣ ਲੱਗੇ ਜਿਨ੍ਹਾਂ ਨੇ ਪੇਖ ਲਿਆ, ਤੇ ਦੂਸਰਾ ਸ਼ਬਦ ਕਿਹਾ ਜਿਨ੍ਹਾਂ ਨੇ ਸੁਣ ਲਿਆ। ਇਸ ਵਿਚਾਰਧਾਰਾ ਨੂੰ ਅਸੀਂ ਸਮਝੀਏ, ਹਜ਼ੂਰ ਸਾਨੂੰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵੱਲ ਜਾਣਗੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਤੇ ਫਿਰ ਗਰਭਾਸ ਨਾ ਭਰਿਆ ਰੇ। ਸੁਣਿਆ ਵੀ ਤੇ ਪੇਖਿਆ ਵੀ। ਹਜ਼ੂਰ ਦੀ ਬਾਣੀ ਵਿੱਚ ਦਰਸ਼ਨ ਤੇ ਪਰਸ ਇਹ ਬੜੀ ਬੜੀ ਸ਼ਬਦ ਆਉਂਦੇ ਨੇ, ਅਸੀਂ ਰੋਜ਼ ਪੜ੍ਹਨੇ ਹਾਂ ਕਿ ਸੋ ਕਹੋ ਟਲ ਗੁਰ ਸੇਵੀਐ, ਐਨ ਇਸ ਸਹਿਜ ਸੁਭਾਏ, ਦਰਸ਼ਨ ਪਰਸੇ। ਦਰਸ਼ਨ ਪੇਖਣਾ ਤੇ ਸਪਰਸ਼ ਕਰਨਾ, ਦਰਸ਼ਨ ਪਰਸੇ ਗੁਰੂ ਕਹਿ, ਜਨਮ ਮਰਨ ਦੁੱਖ ਜਾਏ। ਹਜ਼ੂਰ ਦੀ ਬਾਣੀ ਵਿੱਚੋਂ ਕਿ ਸ਼ਬਦ ਕਿਵੇਂ ਪਰਸ ਕਰੇ, ਕਿਵੇਂ ਸਾਡੇ ਅੰਦਰ ਜਾਏ, ਤੁਰ ਅੰਦਰ ਪਹੁੰਚੇ। ਭਾਵਾਂ ਇਹ ਸ਼ਬਦ ਤਕਰੀਬਨ ਹਰ ਗੁਰਪੁਰਬ ਤੇ ਗੁਰੂ ਗ੍ਰੰਥ ਸਾਹਿਬ ਦੇ ਤੇ ਪੜਿਆ ਜਾਂਦਾ ਹੈ ਕਿ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਇਹ ਧੰਨ ਗੁਰੂ ਅਰਜੁਨ ਦੇਵ ਜੀ ਦਾ ਅਨੁਭਵ ਹੈ ਕਿ ਪਰਮੇਸ਼ਵਰ ਨੇ ਬੰਨ ਮਾਰ ਦਿੱਤਾ, ਦੁੱਖ ਤੇ ਰੋਗ ਦਾ ਡੇਰਾ ਟਿਕਾਣਾ ਹੀ ਤੋੜ ਦਿੱਤਾ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋਹ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ। ਅਗਲਾ ਬਚਨ, ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਬਾਣੀ ਆਈ ਤੇ ਇੱਕ ਗੱਲ ਚੇਤੇ, ਸਗਲੀ ਚਿੰਤ ਮਿਟਾਈ। ਇਹ ਇੱਕ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦਾ ਇਹ ਹਕੀਕਤ ਹੈ, ਇਹ ਕਮਾਏ ਕੋਈ ਬਚਨ ਨੇ। ਅਸੀਂ ਸ਼ਬਦ ਬੋਲਨੇ ਹਾਂ, ਗੁਰੂ ਦੀ ਹਜ਼ੂਰੀ ਚ ਇਸ ਗੱਲ ਨੂੰ ਸਵੀਕਾਰ ਨੂੰ ਤਿਆਰ ਹੈ, ਇਸ ਚ ਕੋਈ ਸ਼ੱਕ ਨਹੀਂ। ਅਸੀਂ ਸ਼ਬਦ ਗੁਰੂ ਦੇ ਕਮਾਏ ਤੇ ਗੁਰੂ ਦਾ ਅਨੁਭਵ ਸਾਂਝਾ ਕਰਨੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਕੁਛ ਹਜ਼ੂਰ ਨੇ ਫਰਮਾਇਆ, ਪਹਿਲਾਂ ਉਸ ਨੂੰ ਆਪਣੇ ਅਨੁਭਵ ਵਿੱਚ ਮਾਣ ਕੇ ਦੇਖਿਆ, ਮਾਨਣ ਤੋਂ ਬਾਅਦ ਸੁਣਾਇਆ ਭਾਈ ਆਹ ਕੁਛ ਹੀ। ਹਜ਼ੂਰ ਨੇ ਕਿਹਾ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਬਾਣੀ ਤਾਂ ਆਈ, ਬਾਬੇ ਫਰੀਦ ਤੋਂ ਜੇ ਅਸੀਂ ਇਕੱਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰੀਏ, 1173 ਦਾ ਉਸ ਮਹਾਂਪੁਰਖ ਦਾ ਜਨਮ ਹੈ, ਉਹਨਾਂ ਦੇ ਅੰਮ੍ਰਿਤ ਅਮੋਲਕ ਬਚਨ ਗੁਰੂ ਗ੍ਰੰਥ ਸਾਹਿਬ ਚ ਨੇ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਦੀਆਂ ਤੋਂ ਆਈ। ਅੱਜ ਅਸੀਂ 300 ਸਾਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਸ਼ਬਦ ਕਿ ਮੇਰੀ ਜਗ੍ਹਾ ਗ੍ਰੰਥ ਸਾਹਿਬ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਘਾਲ ਥਾਂ ਪਏਗੀ। ਬੰਸਾਵਲੀ ਨਾਮੇ ਚ ਲਿਖਿਆ, ਅੰਤਲੇ ਸਮੇਂ ਸਿੱਖ ਪੁੱਛਦੇ ਨੇ, ਗਰੀਬ ਨਿਵਾਜ, ਇਹ ਜੋ ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ, ਇਹ ਜਿਹੜੀ ਤੁਹਾਡੀ ਸੰਗਤ ਹੈ। ਹਰ ਗੁਰੂ ਸਾਹਿਬ ਚੋਲਾ ਸੰਕੋਚਨ ਤੋਂ ਪਹਿਲਾਂ ਜੋਤ ਅੱਗੇ ਟਿਕਾ ਕੇ ਲੜ ਲਾ ਕੇ ਗਏ ਤੇ ਆਪਣੀ ਖਿਆਤੀ ਵਿੱਚ ਕਹਿ ਕੇ ਗਏ ਕਿ ਮੇਰੇ ਤੋਂ ਬਾਅਦ ਇਹਨਾਂ ਨੂੰ ਜਾਣਨਾ। ਇਹੀ ਕਾਰਨ ਕਿ ਗੁਰੂ ਘਰ ਦੀ ਵਿਲੱਖਣਤਾ ਸੰਸਾਰ ਵਿੱਚ ਸ਼ਾਇਦ ਕੋਈ ਉਦਾਹਰਨ ਮਿਲੇ। ਪਿਛਲੇ ਦਿਨੀ ਬੇਨਤੀ ਕੀਤੀ, ਦੁਨੀਆਂ ਦਾ ਕੋਈ ਵੀ ਬਾਦਸ਼ਾਹ ਪੁਸ਼ਤੈਨੀ ਹੋਵੇ, ਤੇ ਭਾਵੇਂ ਅੱਜ ਡੈਮੋਕ੍ਰੇਸੀ ਦੀ ਵੋਟਾਂ ਦੀ ਗੱਲ ਕਰਨੀ, ਹਰ ਇੱਕ ਦੇ ਅੰਦਰ ਦੀ ਇੱਕ ਭੁੱਖ ਹੈ
ਕਿ ਜਿੰਨੀ ਦੇਰ ਤੱਕ ਮੈਂ ਆ ਮੈਂ ਗੱਦੀ ਉੱਤੇ ਕਾਇਮ ਰਹਾਂ ਤੇ ਮੈਂ ਜਿਉਂਦੇ ਜੀ ਆਪਣੇ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਸਥਾਪਿਤ ਕਰ ਜਾਵਾਂ। ਪੁਸ਼ਤੈਨੀ ਰਾਜ ਵੀ ਇਹ ਸੀ ਕਿ ਜੇ ਮੌਤ ਹੋਵੇ ਤੇ ਮੇਰਾ ਪੁੱਤਰ ਹੀ ਤਖ਼ਤ ਤੇ ਬੈਠੇ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਦੁਨੀਆਂ ਦੇ ਬਾਦਸ਼ਾਹ ਦੀ ਮੌਤ ਹੋਈ ਤੇ ਪੁੱਤਰ ਨੂੰ ਤਖ਼ਤ ਮਿਲਿਆ, ਪਰ ਬਾਪ ਦੀ ਮੌਤ ਤੋਂ ਬਾਅਦ ਪਹਿਲਾਂ ਨਹੀਂ। ਭਾਵੇਂ ਉਹ ਬਾਪ ਕੌਮੇ ਵਿੱਚ ਹੈ, ਭਾਵੇਂ ਉਹ ਬੇਹੋਸ਼ ਹੈ, ਪਰ ਫਿਰ ਵੀ ਬਾਪ ਦੀ ਹੀ ਗੱਲ ਚੱਲੇਗੀ। ਪਿਓ ਦੀ ਮੌਤ ਹੋਈ ਤੇ ਪੁੱਤਰ ਗੱਦੀ ਤੇ ਬੈਠਾ, ਪੁੱਤਰ ਨੇ ਬਾਪ ਦਾ ਜਨਾਜ਼ਾ ਉੱਠਣ ਤੋਂ ਪਹਿਲਾਂ ਕਾਜ਼ੀ ਤੇ ਮੁੱਲਾ ਇਕੱਠੇ ਕੀਤੇ, ਆਪਣੇ ਨਾਮ ਦਾ ਖੁਤਬਾ ਪੜ੍ਹਾਇਆ, ਖੁਤਬਾ ਪੜ੍ਹਾਇਆ ਤੇ ਉਸ ਖੁਤਬੇ ਵਿੱਚ ਕਿਹਾ ਗਿਆ, ਅੱਜ ਤੋਂ ਬਾਅਦ ਇਸ ਰਾਜੇ ਦੀ ਥਾਂ ਤੇ ਉਹਦਾ ਪੁੱਤਰ ਹੈ। ਅਗਲਾ ਕੰਮ ਉਹਨੇ ਕੀਤਾ, ਬਾਪ ਦੀ ਅਰਥੀ ਉੱਠੀ, ਉਹਨੇ ਟਕਸਾਲ ਵਿੱਚ ਜਿੰਨੀ ਕਰੰਸੀ ਸੀ ਬਾਪ ਦਾ ਨਾਮ ਸਿੱਕਿਆਂ ਤੋਂ ਮਿਟਾ ਕੇ ਆਪਣਾ ਨਾਮ ਲਿਖ ਦਿੱਤਾ, ਨਾਮ ਮਿਟਾ ਦਿੱਤਾ। ਪਰ ਗੁਰੂ ਸਾਹਿਬ ਦੇ ਘਰ ਦੀ ਖੇਡ ਬੜੀ ਨਿਰਾਲੀ। ਇੱਥੇ ਯਾਦ ਰੱਖੋ ਕਿ ਬਾਪ ਇਹ ਨਹੀਂ ਜ਼ੋਰ ਲਾ ਰਿਹਾ ਮੇਰਾ ਪੁੱਤਰ ਹੀ ਸਥਾਪਿਤ ਹੋਵੇ। ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬਾਬਾ ਲਹਿਣਾ ਜੀ ਨੂੰ ਗੁਰਦਾ ਗੱਦੀ ਦਿੱਤੀ, ਦੁਨੀਆਂ ਦਾ ਬਾਦਸ਼ਾਹ ਜਿਉਂਦਾ ਕਦੀ ਤਖ਼ਤ ਨਹੀਂ ਚੜ੍ਹਦਾ, ਪਰ ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਹਯਾਤੀ ਵਿੱਚ ਆਪਣੇ ਚੇਲੇ ਨੂੰ ਮੱਥਾ ਟੇਕ ਕੇ ਕਿਹਾ, ਲੈਣਿਆ ਅੱਜ ਮੈਂ ਤੈਨੂੰ ਬੇਲੀ ਬਣਾ ਲਿਆ, ਭਾਵੇਂ ਉਮਰ ਕਰਕੇ ਤੂੰ 35 ਸਾਲ ਮੇਰੇ ਤੋਂ ਛੋਟਾ ਹੈ, ਪਰ ਯਾਦ ਰੱਖੀ ਅੱਜ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਪੁੱਤਰ ਦੋਨੋਂ ਕੋਲ ਖਲੋਤੇ, ਪੁੱਤਰਾਂ ਕੋਲ ਨਹੀਂ। ਤੇ ਲੋਕਾਂ ਨੇ ਇਸ ਖੇਡ ਨੂੰ ਦੇਖ ਕੇ ਕਿਹਾ, ਹੋ ਰਿਹਾ ਗੰਗ ਵਹਾਈ ਹੈ, ਦੁਨਿਆਈ ਅੱਖ ਹੈ, ਕਿ ਕਿਉਂ ਕੀ ਕਰ ਦਿੱਤਾ ਬਾਬੇ ਨਾਨਕ ਨੇ, ਹੱਦ ਕਰ ਦਿੱਤੀ ਕਿਉਂ? ਕਹਿਣ ਲੱਗੇ ਪੁੱਤਰ ਕੋਲ ਬੈਠੇ ਨੇ, ਪਰ ਇੱਥੇ ਕਿ ਜੋਤ ਸਮਾਣੀ ਜੋਤ ਮੈਂ ਮੈਂ ਆਪ ਆਪੇ ਸੇਤੀ ਮੇ ਕਿਉਂ, ਸਿੱਖਾਂ ਪੁੱਤਰਾਂ ਘੋਕ ਕੇ ਸਭ ਉਮਤ ਵੇਖੋ, ਜੇ ਕਿਉਂ ਜਾਂ ਸੁਦੋਸ ਤਾਂ ਲਹਿਣਾ ਟੇਕਿਓ। ਪੁੱਤਰ ਵੀ ਕੋਲ, ਸਿੱਖ ਵੀ ਕੋਲ, ਥੋਪੇ ਨਹੀਂ। ਦੇਖੋ ਰਾਜਨੀਤਿਕ ਬੰਦਾ ਕਈ ਵਾਰੀ ਮਨੁੱਖਾਂ ਦੀ ਮਾਨਸਿਕ ਆਵਾਜ਼ ਨੂੰ ਨਹੀਂ ਪਹਿਚਾਣਦਾ, ਉਹ ਨਲਾਇਕ ਬੱਚਿਆਂ ਨੂੰ ਵੀ ਥੋਪਣ ਦਾ ਯਤਨ ਕਰਦਾ, ਪਰ ਇੱਥੇ ਨਲਾਇਕ ਸ਼ਬਦ ਨਹੀਂ ਵਰਤਾਂਗਾ। ਗੁਰੂ ਦੀ ਆਪਣੀ ਮੌਜ ਹੈ, ਪੁੱਤਰ ਖੋਲਨੇ, ਪਰ ਗੱਦੀ ਆਪਣੀ ਸਿੱਖ ਨੂੰ ਦਿੱਤੀ ਤੇ ਆਪਣੀ ਹਯਾਤੀ ਵੀ ਜਿੱਤੀ। ਬਾਣੀ ਵਿੱਚ ਇੱਕ ਬਚਨ ਹੁੰਦਾ, ਗੁਰ ਚੇਲੇ ਰਹਿ ਰਾਸ ਕੀ, ਗੁਰੂ ਨੇ ਆਪਣੇ ਚੇਲੇ ਨੂੰ ਨਮਸਕਾਰ ਕਰ ਦਿੱਤੀ, ਨਾਨਕ ਸਲਾਮਤ ਠੀਮਦੈ, ਨਾਨਕ ਸਲਾਮਤ ਹਜ਼ੂਰ ਅਜੇ ਕਾਇਮ ਨੇ। ਬਾਬਾ ਸੁੰਦਰ ਜੀ ਨੇ ਇੱਕ ਹੋਰ ਗਵਾਹੀ ਦਿੱਤੀ, ਕਹਿਣ ਲੱਗੇ ਸਤਿਗੁਰੂ ਪ੍ਰਤੱਖ ਹੁੰਦੈ, ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਦ ਪੁੱਤ ਭਾਈ ਰਾਮਦਾਸ ਪੈਰੀ ਪਾਇਆ, ਆਪ ਕਾਇਮ ਨੇ। ਪਰ ਸਾਹਮਣੇ ਸਾਰਿਆਂ ਨੂੰ ਕਿਹਾ, ਝੁਕੋ, ਦੁਨੀਆਂ ਦਾ ਬਾਦਸ਼ਾਹ ਮਰਦੇ ਦਮ ਤੱਕ ਤਖ਼ਤ ਨਹੀਂ ਚੜ੍ਹਦਾ। ਇਹ ਅਚਰਜ ਖੇਡ ਭਾਈ ਸਾਹਿਬ ਦੀ ਰਚਨਾ, ਦੁਨਿਆਵਾ ਪਾਤਸ਼ਾਹ ਹੋਏ ਦੇ ਮਰੈ ਪੁੱਤੈ ਪਾਤਸ਼ਾਹੀ, ਮਰ ਕੇ ਕਹਿੰਦਾ ਮੇਰੇ ਤੋਂ ਬਾਅਦ, ਉਹ ਵੀ ਧੱਕਾ, ਕਈ ਤਾਂ ਬੋਲਦੇ ਨਹੀਂ ਮੇਰੇ ਤੋਂ ਬਾਅਦ ਕੌਣ। ਦੁਨਿਆਵੀ ਪਾਤਸ਼ਾਹ ਹੋਏ ਦੇ ਮਰੈ ਪੁੱਤੈ ਪਾਤਸ਼ਾਹੀ, ਦੋਹੀ ਫੇਰ ਹੈ ਆਪਣੀ, ਪੁੱਤਰ ਬਹਿੰਦੇ ਸਾਰ ਕਹਿੰਦਾ ਅੱਜ ਤੋਂ ਬਾਅਦ ਮੇਰੀ ਦੋਹੀ ਮੇਰਾ ਹੁਕਮ ਚੱਲੇਗਾ, ਦੋਹੀ ਫੇਰ ਆਪਣੀ ਹੁਕਮੇ ਬੰਦੇ ਸਭ ਸਿਪਾਹੀ, ਕੁਤਬਾ ਜਾਏ ਪੜ੍ਹਾਏ ਦਾ ਕਾਜੀ ਮੁੱਲਾਂ ਦੇਨ ਉਗਾਈ, ਟਕਸਾਲੇ ਵਿੱਚ ਸਿੱਕਾਂ ਪਵੇ, ਹੁਕਮੇ ਵਿੱਚ ਸਫੇਦੀ ਸਿਆਹੀ, ਟਕਸਾਲ ਚ ਸਿੱਕੇ ਪਏ, ਬਾਪ ਦੀ ਅਰਥੀ ਨਾ ਉੱਠੀ ਤੇ ਪੁੱਤਰ ਨੇ ਪਿਓ ਦੇ ਨਾਮ ਦੀਆਂ ਮੋਹਰਾਂ ਵੀ ਤੋੜ ਦਿੱਤੀਆਂ। ਪਰ ਯਾਦ ਰੱਖਿਓ, ਇੱਥੇ ਗੱਦੀ ਹਜ਼ੂਰ ਕਿਰਪਾਲੂ ਨੇ 1539 ਨੂੰ ਕਰਤਾਰਪੁਰ ਦਿੱਤੀ, ਬਾਬੇ ਨਾਨਕ ਦੇ ਘਰ ਦੇ ਸ਼ਬਦ ਦੀ ਮੋਹਰ ਉੱਤੇ ਨਾਨਕ ਪਦ ਲਿਖਿਆ। ਜਿਹੜੇ ਵੀ ਗੁਰੂ ਸਾਹਿਬਾਨ ਆਏ ਉਹਨਾਂ ਨੇ ਕੇਵਲ ਨਾਨਕ ਦੀ ਮੋਹਰ ਵਰਤੀ, ਕਿਸੇ ਨੇ ਬਾਬੇ ਨਾਨਕ ਦੇ ਨਾਮ ਨੂੰ ਨਹੀਂ ਮਿਟਾਇਆ। ਪੁੱਤਰ ਦੁਨਿਆਵੀ ਮੋਹਰਾਂ ਮਿਟਾਉਂਦੇ ਨੇ, ਪਰ ਇੱਥੇ ਬਾਬੇ ਨਾਨਕ ਦਾ ਨਾਮ ਹੀ ਅਖੀਰ ਤੇ ਨਾਨਕ ਪਦ ਦੀ ਵਰਤੋਂ ਕੀਤੀ ਗਈ। ਕਿਰਪਾਲੂ ਦਾਤਾਰ ਜੀ ਨੇ ਦੇਖੋ ਇਹ ਬਾਣੀ ਆਈ ਤੇ ਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ, ਕਿਉਂਕਿ ਅਸੀਂ ਪੂਰਾ ਸਾਲ ਇਹ ਦਿਨ ਮਨਾਉਣੇ ਨੇ ਤੇ ਚਿੱਤ ਚ ਤਾਂ ਆਇਆ ਸੀ ਕਿ ਇੱਥੋਂ ਆਗਾਜ਼ ਕੀਤਾ ਜਾਏ, ਸ਼ੁਰੂਆਤ ਕੀਤੀ ਜਾਏ। ਗਰੀਬ ਨਿਵਾਜ
ਇਹ ਜੋ ਸਿੱਖ ਸੰਗਤ ਹੈ ਤੇਰੀ ਇਸ ਦਾ ਕੀ ਹਵਾਲ। ਹਜ਼ੂਰ ਨੇ ਫੁਰਮਾਇਆ ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਆਕਾਰ। ਕੱਲਾ ਇਹ ਨੀ ਕਿਹਾ ਗ੍ਰੰਥ ਹੈ ਗੁਰੂ, ਅਗਲੇ ਸ਼ਬਦ ਕਹੇ ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ। ਬਹੁਤ ਵੱਡੀ ਬਾਤ ਹੈ ਕਿ ਗੁਰੂ ਪੰਥ ਦੇ ਵਾਧੇ ਨੂੰ ਲੋਚਣਾ, ਆਪਣਾ ਆਪਣਾ ਪੰਥ ਨਹੀਂ, ਪੰਥ ਦੇ ਵਾਧੇ ਨੂੰ ਲੋਚਣਾ। ਕਿ ਜਿਵੇਂ ਅਸੀਂ ਆਪਣੇ ਕਾਰੋਬਾਰ ਆਪਣੇ ਕੰਮ ਕਾਰ ਦਾ ਵਾਧਾ ਲੋਚਦੇ ਹਾਂ, ਕਹਿਣ ਲੱਗੇ ਸਿੱਖਾ ਇਹ ਤੇਰਾ ਘਰ ਹੈ, ਇਸ ਪੰਥ ਦਾ ਵਾਧਾ ਲੋਚੀ, ਇਸ ਪੰਥ ਦੇ ਘਾਟੇ ਵਾਲੀ ਗੱਲ ਨਾ ਕੋਈ ਕਰੀ। ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਦੀ ਕਰਨੀ ਸ਼ਬਦ ਦੀ ਖੋਜਣਾ, ਗੁਰੂ ਦੇ ਸ਼ਬਦ ਨੂੰ ਖੋਜੀ ਤੇ ਆਗਿਆ ਗੁਰੂ ਗ੍ਰੰਥ ਸਾਹਿਬ ਦੀ ਮੰਨੀ। ਇਸ ਤੋਂ ਅੱਗੇ ਅਸੀਂ ਇੱਕ ਬਚਨ ਪੜ੍ਹਨੇ ਹਾਂ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਹੈ। ਹਜ਼ੂਰ ਨੇ ਭਾਈ ਸਾਹਿਬ ਜੀ ਨਾਲ ਕੁਛ ਪ੍ਰਸ਼ਨ ਉੱਤਰ ਉਹਨਾਂ ਦੇ ਸਨ, ਉਹਨਾਂ ਦੇ ਸਵਾਲਾਂ ਦਾ ਉੱਤਰ ਦਿੱਤਾ। ਜਦੋਂ ਪੁੱਛਦੇ ਨੇ ਸਤਿਗੁਰੂ ਆਪ ਜੀ ਦੇ ਦੀਦਾਰ ਕੈਸੇ ਕਰੀਏ, ਮੈਂ ਫਿਰ ਬੇਨਤੀ ਕਰਨੀ ਹੈ ਉਸੇ ਪ੍ਰਸੰਗ ਤੇ, ਇਹ ਬਾਣੀ ਕਿਵੇਂ ਗੁਰੂ ਬਖਸ਼ਿਸ਼ ਕਰਨ ਸਾਡੇ ਅੰਦਰ ਚਲੀ ਜਾਏ। ਪੁੱਛਿਆ ਸੱਚੇ ਪਾਤਸ਼ਾਹ ਆਪ ਜੀ ਦੇ ਦੀਦਾਰ ਤੇ ਚੋਜੀ ਪ੍ਰੀਤਮ ਦਾ ਉੱਤਰ ਸੀ, ਤਿੰਨ ਰੂਪ ਨੇ ਨੰਦ ਲਾਲ, ਇੱਕ ਹੈ ਨਿਰਗੁਣ ਸਰਬ ਵਿਆਪੀ ਹੈ ਘੱਟ ਘੱਟ ਵਿੱਚ ਸਮਾਇਆ, ਇੱਕ ਹੈ ਸਰਗੁਣ ਤੇ ਤੀਸਰਾ ਹੈ ਗੁਰੂ ਸ਼ਬਦ। ਪਰ ਇਹਦੇ ਤਿੰਨ ਵਖਰੇਵੇ ਨਾ ਸਮਝਣੇ, ਨਿਰਗੁਣ ਗੁਰੂ ਸ਼ਬਦ ਤੇ ਸਰਗੁਣ, ਅਦ੍ਰਿਸ਼ਟ ਦ੍ਰਿਸ਼ਟਮਾਨ ਤੇ ਦ੍ਰਿਸ਼ਟਮਾਨ ਵਿੱਚ ਪੈਦਾ ਹੋਏ ਇਨਸਾਨ ਵਿੱਚ ਵਰਤਦੀ ਹੋਈ ਸ਼ਬਦ ਦੀ ਪਾਰਸ ਕਲਾ। ਭਾਈ ਸਾਹਿਬ ਦੀ ਰਚਨਾ ਵਿੱਚ ਇਹ ਪੜ੍ਹਿਆ ਜਾਂਦਾ ਕਿ ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ, ਧਿਆਨ ਲਾ ਕੇ ਸੁਣ ਮੇਰੇ ਤਿੰਨ ਰੂਪ ਨੇ ਨਿਰਗੁਣ ਸਰਗੁਣ ਗੁਰੂ ਸ਼ਬਦ ਕਹੋਂ ਤੋ ਇਹ ਸਮਝਾਏ। ਨਿਰਗੁਣ ਭਾਵੇਂ ਅਸੀਂ ਨਿਰਗੁਣ ਦਾ ਅਰਥ ਇਹ ਵੀ ਕਰਦੇ ਹਾਂ ਕਿ ਨਿਰਗੁਣ ਦਾ ਅਰਥ ਜਿਹਦੇ 'ਚ ਗੁਣ ਹੀ ਕੋਈ ਨਹੀਂ, ਇਹ ਵੀ ਕੀਤਾ ਜਾਂਦਾ ਨਾ, ਪਰ ਨਿਰਗੁਣ ਇਹਦਾ ਅਰਥ ਇਹ ਵੀ ਗੁਰਮੁਖ ਕਰਦੇ ਨੇ ਉਹ ਪਰਮਾਤਮਾ ਜਿਹਦੇ ਗੁਣਾਂ ਦਾ ਕੋਈ ਥਾਂ ਹੀ ਨਹੀਂ ਪਾ ਸਕਦਾ, ਉਹਦੇ ਗੁਣਾਂ ਦਾ ਅੰਤ ਹੀ ਕੋਈ ਨਹੀਂ। ਹੁਣ ਕਿਵੇਂ ਉਹ ਸਾਰੀਆਂ ਥਾਵਾਂ ਤੇ, ਬਾਬਾ ਜੀ ਨੇ ਫਿਰ ਗੁਰੂ ਜੀ ਨੇ ਇਹਦੀ ਥੋੜ੍ਹੀ ਜਿਹੀ ਵਿਆਖਿਆ ਕੀਤੀ, ਏਕ ਰੂਪ ਤਿਉਂ ਗੁਣ ਤੇ ਪਰੈ ਨੇਤ ਨੇਤ ਜੇ ਨਿਕਮ ਉਚਰੈ। ਕਹਿੰਦੇ ਨੇ ਇੱਕ ਰੂਪ ਉਹ ਵੇ ਜਿਹਨੂੰ ਸਾਰੇ ਗ੍ਰੰਥ ਸਾਰੇ ਸ਼ਾਸਤਰ ਸਾਰੇ ਸਿਆਣੇ ਨੇਤ ਨੇਤ ਕਹਿੰਦੇ ਨੇ, ਨਾ ਇਤੀ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਮਹਾਰਾਜ ਉਹ ਕਿਵੇਂ ਕਿਵੇਂ ਸਾਰਿਆਂ ਵਿੱਚ ਉਹ ਇੱਕ ਪਕੜਿਆ ਨਹੀਂ ਜਾਂਦਾ, ਪਹੁੰਚ ਨਹੀਂ ਪਰ ਹੈ ਵੀ ਸਾਂ ਵਿੱਚ। ਤੇ ਗੁਰੂ ਜੀ ਨੇ ਉੱਥੇ ਕਿਹਾ ਦੇਖੋ ਉਹ ਇੱਕ ਐਸਾ ਹੈ ਜਿਹੜਾ ਸਾਰਿਆਂ ਵਿੱਚ ਬੈਠਾ ਤੇ ਪ੍ਰਮਾਣ ਇਹ ਹੀ ਦਿੱਤਾ ਕਿ ਆਕਾਸ਼ ਏਕੇ ਤੇ ਲੱਖਾਂ ਘੜੇ ਪਾਣੀ ਦੇ ਭਰ ਕੇ ਰੱਖ ਦਿਓ ਤੇ ਜਦੋਂ ਕਿਤੇ ਮਨ ਚ ਆਵੇ ਹਰ ਇੱਕ ਘੜੇ ਤੋਂ ਢੱਕਣ ਚੁੱਕੋ ਤੇ ਹਰ ਘੜੇ ਦੇ ਪਾਣੀ ਵਿੱਚ ਤੁਹਾਨੂੰ ਆਕਾਸ਼ ਦਾ ਬਿੰਬ ਨਜ਼ਰ ਆਏਗਾ, ਜਿਵੇਂ ਪਾਣੀ ਵਿੱਚ ਆਕਾਸ਼ ਹਰ ਘੜੇ ਵਿੱਚ। ਦੂਸਰੀ ਗੱਲ ਕਹੀ ਕਿ ਦੂਸਰ ਰੂਪ ਗ੍ਰੰਥ ਜੀ ਜਾਨ, ਦੂਜਾ ਮੇਰਾ ਰੂਪ ਗੁਰੂ ਜੋਤ ਦਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ, ਇਨੋ ਅੰਗ ਮੇਰੋ ਕਰਮਾਨ, ਰੋਮ ਰੋਮ ਅੱਖਰ ਸੋ ਲਹੋ, ਇੱਕ ਇੱਕ ਅੱਖਰ ਨੂੰ ਗੁਰੂ ਕਾ ਰੋਮ ਜਾਣ, ਇੰਨਾ ਭਰੋਸਾ ਤੇਰਾ ਬਣ ਗਿਆ ਗੁਰੂ ਗ੍ਰੰਥ ਸਾਹਿਬ ਤੇ। ਬਾਤ ਯਥਾਰਥ ਤੁਮ ਸੋ ਕਹੋ, ਮਹਾਰਾਜ ਫਿਰ ਕਿਵੇਂ ਤੁਹਾਡੇ ਨੂੰ ਮਿਲਾਂਗੇ। ਕਹਿਣ ਲੱਗੇ ਜੋ ਸਿੱਖ ਗੁਰ ਦਰਸ਼ਨ ਕੀ ਚਾਹ ਹੈ, ਦਰਸ਼ਨ ਕਰੈ ਗ੍ਰੰਥ ਜੀ ਆਖ ਹੈ। ਜੇ ਤੂੰ ਗੁਰੂ ਨਾਲ ਗੱਲਾਂ ਕਰਨੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ। ਜੋ ਸਿੱਖ ਗੁਰ ਦਰਸ਼ਨ ਕੀ ਚਾਹ ਹੈ, ਦਰਸ਼ਨ ਕਰੈ ਗ੍ਰੰਥ ਜੀ ਆਏ, ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਖਣਾ ਕਰੈ ਸੁਜਾਨ। ਤਿੰਨ ਪ੍ਰਕਰਮਾਂ ਦੀ ਗੱਲ ਉੱਥੇ ਕਹੀ, ਜੋ ਮਮ ਕਰਨ ਸਾਥ ਚੈ ਬਾਤ, ਗ੍ਰੰਥ ਜੀ ਪੜੇ ਵਿਚਾਰੈ ਸਾਥ, ਜਿਹੜਾ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਕਦੀ ਇਕਾਂਤ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ, ਦੌੜ ਨਾ। ਤੇ ਅੱਗੇ ਮੈਂ ਬੇਨਤੀ ਕਰਨੀ
ਭਜਨਾ ਇੰਜ ਪਾਠ ਕਰਕੇ ਮੇਰਾ ਗੁਰੂ ਗੋਬਿੰਦ ਸਿੰਘ ਸ਼ਬਦ ਰੂਪ ਹੋ ਕੇ ਬੈਠਾ ਤੇ ਮੈਂ ਵਾਰ ਵਾਰ ਉਹਨਾਂ ਨਾਲ ਗੱਲਾਂ ਕਰਨਾ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦਾ ਹੈ ਕਿ ਅਸੀਂ ਪਾਠ ਕਰ ਰਹੇ ਹਾਂ, ਕਹਿੰਦੇ ਮੈਂ ਇਤਨੇ ਅੰਗ ਕਰ ਗਿਆ, ਮੈਂ ਇੰਨਾ ਪਾਠ ਕਰ ਦਿੱਤਾ, ਕਹਿੰਦਾ ਮੈਂ ਰਾਤ ਨੂੰ ਪਾਠ ਕਰਨ ਬੈਠਾ ਨਾ ਬਾਬੇ ਦਾ ਇੱਕ ਸ਼ਬਦ ਸ਼ੁਰੂ ਕੀਤਾ, ਕਹਿੰਦਾ ਉਸ ਸ਼ਬਦ ਵਿੱਚੋਂ ਬਾਬੇ ਦੀਆਂ ਬਾਹਾਂ ਆ ਗਈਆਂ। ਮਤਲਬ ਅੰਦਰ ਟਿਕਣ ਦੀ ਗੱਲ ਕਹਿ ਰਿਹਾ, ਕਹਿੰਦਾ ਉਸ ਗੁਰੂ ਨੇ ਸ਼ਬਦ ਦੀ ਬਾਂਹ ਵਿੱਚ ਮੈਨੂੰ ਆਪਣੇ ਕਲਾਵੇ ਚ ਘੁੱਟ ਕੇ ਲਿਆ ਤੇ ਸਾਰੀ ਰਾਤ ਲੰਘ ਗਈ, ਸਵੇਰੇ ਉੱਠਿਆ ਤੇ ਉਹ ਹੀ ਸ਼ਬਦ ਰਸਨਾ ਤੇ ਸੀ ਜਿਹੜਾ ਰਾਤ ਸ਼ੁਰੂ ਕੀਤਾ ਸੀ। ਉਹ ਕਿਹੜਾ ਰਸ ਹੈ, ਉਹ ਕਿਹੜਾ ਪਾਠ ਹੈ? ਹਜ਼ੂਰ ਨੇ ਕਿਹਾ ਕਿ ਦੇਖ ਤੁਸੀਂ ਪਾਠ ਕਰੀ, ਮੇਰੇ ਨਾਲ ਗੱਲਬਾਤ ਕਰਨੀ ਹੈ ਤੇ ਸਤਿਗੁਰੂ ਇਹ ਬਾਣੀ ਸਾਨੂੰ ਕਹਿ ਕੇ ਗਏ। ਤੇ ਫਿਰ ਦੇਖੋ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਗੁਰੂ ਕਾਲ ਦੇ ਤਿੰਨ ਹੁਕਮਨਾਮੇ ਬੜੀ ਵੱਡੀ ਅਹਿਮੀਅਤ ਰੱਖਦੇ ਨੇ। ਉਹਨਾਂ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਹੁਕਮ ਪਹਿਲੇ ਪ੍ਰਕਾਸ਼ ਵੇਲੇ, ਦਮਦਮਾ ਸਾਹਿਬ ਦੀ ਧਰਤੀ ਦਾ ਹੁਕਮ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਪੂਰਨਤਾ ਵੇਲੇ, ਤੇ ਜਿਸ ਦਿਨ ਗੁਰਤਾ ਗੱਦੀ ਦਿੱਤੀ, ਆਖਰ ਹੁਣ ਚੋਜੀ ਪ੍ਰੀਤਮ ਜਿਨ੍ਹਾਂ ਨੇ 42 ਸਾਲ ਦੀ ਉਮਰ ਕੀ ਹੁੰਦੀ ਹੈ, ਕੋਈ ਆਰਬਲਾ ਨਹੀਂ ਜੇ ਸੰਸਾਰ ਦੀ ਨਜ਼ਰ ਚ ਦੇਖੀਏ ਤਾਂ। ਚੋਜੀ ਪ੍ਰੀਤਮ ਨੇ ਇੰਨੇ ਬਚਿੱਤਰ ਨਾਟਕ ਕੀਤੇ, ਇੰਨੇ ਹੈਰਾਨ ਕਰਨ ਵਾਲੀਆਂ ਖੇਡਾਂ ਰਚ ਦਿੱਤੀਆਂ, ਹਜ਼ੂਰ ਨੇ ਜੰਗਾਂ ਵੀ ਜਿੱਤੀਆਂ, ਅੰਮ੍ਰਿਤ ਵੀ ਦਿੱਤਾ, ਖਾਲਸਾ ਵੀ ਸਾਜਿਆ, ਪੁੱਤਰ ਵੀ ਸ਼ਹੀਦ ਕਰਾ ਦਿੱਤੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਭਾਲ ਵੀ ਕਰ ਗਏ ਪਿਤਾ ਜੀ ਦੀ ਬਾਣੀ ਲਿਖ ਕੇ, ਤੇ ਫਿਰ ਮੱਥਾ ਟੇਕਣ ਲੱਗੇ ਨੇ। ਅੱਜ ਖਾਲਸੇ ਦੇ ਮੰਚ ਜਿਹੜੇ ਉੱਥੇ ਬੈਠੇ ਨੇ, ਉਹਦੇ ਮੰਚ ਕਿਤੇ ਨਾ ਕਿਤੇ ਨੂੰ ਕੇਵਲ ਜਜ਼ਬਾਤ ਨਾ ਸਮਝਿਓ, ਸ਼ਬਦ ਗੁਰੂ ਦੇ ਲੜ ਲਾ ਰਹੇ ਨੇ। ਆਖਰ ਹੁਣ ਸੱਚੇ ਪਾਤਸ਼ਾਹ ਅੱਜ ਇਸ ਨਦੇੜ ਦੀ ਧਰਤੀ ਦੇ, ਹਜ਼ੂਰ ਸਾਹਿਬ ਦੀ ਧਰਤੀ ਤੇ, ਪਟਨਾ ਸਾਹਿਬ ਤੋਂ ਚੱਲ ਕੇ ਨਦੇੜ ਤੱਕ ਪਹੁੰਚਣ ਵਾਲੀ ਸੱਚੀ ਸਰਕਾਰ, ਸੰਸਾਰ ਰਿਸ਼ਤਾ ਦੇਖੀਏ ਤੇ ਕੋਈ ਖੂਨ ਦੇ ਰਿਸ਼ਤੇ ਦਾ ਜੀ ਨਹੀਂ। ਪੁੱਤਰ ਸ਼ਹੀਦ ਹੋ ਚੁੱਕੇ ਨੇ, ਮਾਤਾ ਸ਼ਹੀਦ ਹੋ ਚੁੱਕੀ ਹੈ, ਪਿਤਾ ਸ਼ਹੀਦ ਹੋ ਚੁੱਕੇ ਨੇ, ਤੇ ਸਿੱਖ ਥੋੜਾ ਜਿਹਾ ਬੈਰਾਗ ਚਾਹ ਕੇ ਸੱਚੇ ਪਾਤਸ਼ਾਹ ਕਿ ਆਪ ਜੀ ਦੀ ਖਜੂਰੀ ਪਾਸੇਗੀ, ਖਜੂਰੀ ਦਿਸੇਗੀ। ਉੱਥੇ ਹਜ਼ੂਰ ਨੇ ਤਿੰਨ ਹੁਕਮਨਾਮੇ ਸਹੀ ਅਰਥਾਂ ਵਿੱਚ, ਵੈਸੇ ਤਾਂ ਹਰ ਹੁਕਮ ਜੋ ਸਵੇਰੇ ਅਸੀਂ ਲੈਂਦੇ ਹਾਂ ਸੁਣਨੇ ਹਾਂ, ਸਾਰਾ ਦਿਨ ਸਾਨੂੰ ਇੱਕ ਗੱਲ ਜੇ ਸ਼ਬਦ ਚੇਤੇ ਨਹੀਂ, ਇਹ ਜ਼ੇਹਨ ਵਿੱਚ ਰੱਖਣਾ ਚਾਹੀਦਾ, ਮਨਾ ਤੂੰ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਗਿਉ, ਤੇਰੇ ਗੁਰੂ ਜੀ ਨੇ ਤੈਨੂੰ ਤੁਰ ਲੱਗਿਆ ਆਹ ਹੁਕਮ ਦਿੱਤਾ, ਇਹਨੂੰ ਚੇਤੇ ਰੱਖ, ਭਾਵੇਂ ਇੱਕ ਪੰਕਤੀ ਚੇਤੇ ਰੱਖ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਂਦੇ ਹਾਂ, ਮੱਥਾ ਟੇਕਨੇ ਹਾਂ, ਉਸ ਤੋਂ ਬਾਅਦ ਅਸੀਂ ਬਾਹਰ ਜਾਂਦੇ ਹਾਂ। ਮੈਂ ਖੰਡਨ ਨਹੀਂ ਕਰਨਾ ਵੀ ਮੱਥਾ ਟੇਕਣਾ ਠੀਕ ਨਹੀਂ, ਪਰਕਰਮਾ ਕਰਨੀ ਗਲਤ ਹੈ ਜਾਂ ਇਹ ਕਰਮ ਕਾਂਡ ਹੈ, ਬਿਲਕੁਲ ਨਹੀਂ। ਇੱਕ ਬੰਦਾ ਅੱਜ ਆ ਰਿਹਾ, ਉਹਨੂੰ ਆਉਣ ਦਿੱਤਾ ਜਾਏ, ਮੇਰਾ ਸਮਰੱਥ ਗੁਰੂ ਉਹਦੀ ਜ਼ਿੰਦਗੀ ਵਿੱਚ ਪਲਟਾ ਇੱਕ ਦਿਨ ਜ਼ਰੂਰ ਲਿਆਏਗਾ। ਮੱਥਾ ਟੇਕਨੇ ਆ, ਤੇ ਕਈ ਸੱਜਣਾਂ ਦਾ ਸੁਭਾਅ ਹੈ ਮੱਥਾ ਟੇਕ ਕੇ ਪਿਛਲ ਪੈਰ ਤੁਰਦੇ ਨੇ, ਗੁਰੂ ਜੀ ਵੱਲ ਪਿੱਠ ਨਾ ਹੋ ਜਾਏ, ਪਿਛਲੇ ਪੈਰ ਤੁਰਦੇ ਨੇ। ਕਈ ਸੱਜਣ ਮੱਥਾ ਟੇਕਦੇ ਨੇ ਤੇ ਮੁੱਖ ਬਾਹਰ ਨੂੰ ਕਰਦੇ ਨੇ, ਕਈ ਵਾਰੀ ਇੰਜ ਭਾਸਦਾ ਕਿ ਕਿਤੇ ਗੁਰੂ ਦੀ ਬੇਅਦਬੀ ਤੇ ਨਹੀਂ। ਨਹੀਂ ਮਨਾ, ਤੂੰ ਯਾਦ ਰੱਖ, ਜਦੋਂ ਕਿਸੇ ਵੱਡੇ ਕੋਲ ਜਾਂਦੇ ਸਨ ਬਜ਼ੁਰਗ, ਦਾਦੇ ਪੜਦਾਦੇ ਕੋਲ ਜਾਂਦਿਆਂ ਉਹਦੇ ਕੋਲ ਮੁੱਖ ਕਰਕੇ ਜਾਈਦਾ, ਝੁੱਕ ਕੇ ਜਦੋਂ ਉਹਦੇ ਚਰਨ ਪਰਤੀ ਦੇ ਨੇ ਤੇ ਉਹ ਝੁਕੇ ਕੋਈ ਪੁੱਤਰ ਦੇ ਸਿਰ ਤੇ ਹੱਥ ਰੱਖਦਾ ਤੇ ਜਦੋਂ ਪੁੱਤਰ ਤੁਰਨ ਲੱਗਦਾ ਜਾਂਦਿਆਂ ਉਹਦੇ ਕੰਡ ਤੇ ਥਾਪੜਾ ਦਿੰਦਾ। ਇਸ ਤਰ੍ਹਾਂ ਕਦੀ ਅਨੁਭਵ ਕਰਖਾ ਕਿ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਇਆ, ਫੀਲ ਕਰਕੇ ਕਿ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਆਪਣੀ ਰਹਿਮਤ ਦਾ ਬਖਸ਼ੀਸ਼ ਦਾ ਹੱਥ ਸ਼ਬਦ ਰੂਪ ਮੇਰੇ ਸੀਸ ਤੇ ਰੱਖੋ, ਤੇ ਜਦੋਂ ਤੁਰ ਲੱਗਿਆ ਉਦੋਂ ਕੰਧ ਤੇ ਥਾਪੜਾ ਦਿਓ, ਸਿਰ ਤੇ ਹੱਥ ਰੱਖੇ ਗੁਰੂ, ਮੱਥੇ ਤੇ ਹੱਥ ਰੱਖੇ ਗੁਰੂ, ਤੇ ਅੰਦਰ ਦੀਆਂ ਬੁਰਿਆਈਆਂ ਮਾਰ ਦਿੰਦੇ ਨੇ, ਕੰਧ ਤੇ ਥਾਪੜਾ ਦੇ ਕੇ ਸਤਿਗੁਰੂ ਤੋਰਨ ਤੇ ਫਿਰ ਕਦੀ ਹਾਰ ਕੇ ਨਹੀਂ ਆਉਂਦਾ।
ਅਸੀਂ ਬਾਣੀ ਚ ਪੜ੍ਹਦੇ ਹਾਂ ਕਿ ਕਰ ਹੁਕਮ ਮਸਤਕ ਹੱਥ ਧਾਰ, ਰਸਤੇ ਚ ਤੁਕ ਪੜੀ ਗੁਰਮੁਖਾਂ ਨੇ ਤੇ ਮਨ ਚ ਆਇਆ ਕਰ ਹੁਕਮ ਮਸਤਕ ਹੱਥ ਧਾਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਤੇ ਜਦੋਂ ਤੁਰੇ ਕਹਿਣ ਲੱਗੇ ਕਿ ਮੈਂ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਧ ਜੀ। ਤੁਰਦਿਆਂ ਥਾਪੜਾ ਦੇ ਕੇ ਸਮਰੱਥ ਗੁਰੂ ਉੱਥੇ ਫਿਰ ਸਤਿਗੁਰੂ ਦੇ ਚਰਨਾਂ ਚ ਪਹਿਲਾ ਹੁਕਮ ਤਾਂ ਅਸੀਂ ਪੜ੍ਹਨੇ ਆ, ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਤੇ ਉਦਣ ਜਿਹੜੇ ਇਤਿਹਾਸਕਾਰਾਂ ਨੇ ਸ਼ਬਦ ਕਹੇ ਨੇ ਉਹਨਾਂ ਨੇ ਸੰਗਤ ਲਈ ਸ਼ਬਦ ਪੰਥ ਵਰਤਿਆ, ਪੋਥੀ ਨਹੀਂ ਕਿਹਾ ਗ੍ਰੰਥ ਸ਼ਬਦ ਵਰਤਿਆ ਤੇ ਉਹ ਇਤਿਹਾਸ ਦੀਆਂ ਤੁਕਾਂ ਨੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ, ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ, ਅਦਬ ਸੰਗ ਤਬ ਗ੍ਰੰਥ ਤੋਂ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ। ਕੀ ਬੋਲੇ? ਸੁਗੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਰ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਦਮਦਮਾ ਸਾਹਿਬ ਦੀ ਧਰਤੀ ਤੇ ਖਜੂਰ ਪਹੁੰਚਦੇ ਨੇ ਕਿਰਪਾਲੂ ਸਤਿਗੁਰੂ। ਇਹ ਠੀਕ ਅਸੀਂ ਕਹਿੰਦੇ ਹਾਂ ਕਿ ਧੀਰ ਮਲ ਤੋਂ ਉਹਨਾਂ ਨੇ ਸਰੂ ਮੰਗਿਆ, ਨਹੀਂ, ਧੀਰ ਮਲ ਦੀ ਉਦੋਂ ਮੌਤ ਹੋ ਚੁੱਕੀ ਸੀ। 1675 ਨੂੰ ਗੁਰੂ ਤੇਗ ਬਹਾਦਰ ਸ਼ਹੀਦ ਹੁੰਦੇ ਨੇ ਤੇ 1678 ਨੂੰ ਧੀਰ ਮਲ ਮਾਰਿਆ ਜਾਂਦਾ ਹੈ। ਜਦੋਂ ਖਦੂਰ ਧੀਰ ਮਲੀਆਂ ਦੀ ਗੱਲ ਕਹੀ ਤੇ ਇਹ ਕਿਹਾ ਜਾਂਦਾ ਕੰਠੋ ਬਾਣੀ ਉਚਾਰਨ ਕੀਤੀ, ਭਾਵੇਂ ਉਤਾਰੇ ਸਨ, ਪਰ ਅੱਜ ਅਸੀਂ ਕਈ ਵਾਰੀ ਸੋਚਦੇ ਹਾਂ ਜੀ ਕੰਠ ਤੋਂ ਬਾਣੀ ਇੰਨੀ ਜ਼ਬਾਨੀ ਬਾਣੀ ਉਚਾਰਨ ਕਰ ਦਿੱਤੀ। ਤਰਕ ਨਾ ਚਾ ਸ਼ੱਕ ਨਾ ਕਰ, ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਨ ਸਿੰਘ ਨਾਭਾ ਨੇ ਪੜ੍ਹੋ ਕਿਤੇ ਉਸ ਦੇ ਆਰੰਭਕ ਪੰਨੇ, ਉਹਨਾਂ ਦੇ ਪਿਤਾ ਬਾਬਾ ਨਰਾਇਣ ਸਿੰਘ ਜੀ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਕੰਠ ਸਨ, ਸੰਪੂਰਨ ਗੁਰੂ ਗ੍ਰੰਥ ਸਾਹਿਬ, ਪਰ ਕਦੀ ਉਹਨਾਂ ਡੀਂਗ ਨਹੀਂ ਸੀ ਮਾਰੀ ਤੇ ਤਿੰਨ ਅਖੰਡ ਪਾਠ ਆਪਣੀ ਜ਼ਿੰਦਗੀ ਵਿੱਚ ਬਾਬਾ ਨਰਾਇਣ ਸਿੰਘ ਉਹਨਾਂ ਨੇ ਇੱਕ ਚੌਂਕੜੇ ਤੇ ਕੀਤੇ ਸਨ ਵੱਖ ਵੱਖ ਸਮਿਆਂ ਤੇ, ਸਾਰੀ ਬਾਣੀ ਕੰਠ। ਤੇ ਜੇ ਪੁੱਛਿਆ ਵੀ ਇਹ ਬਾਣੀ ਕੰਠ ਕਿਵੇਂ ਹੋ ਗਈ ਤੇ ਉਹਨਾਂ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਜਦੋਂ ਇੱਕ ਵਾਰੀ ਮਾਂ ਨੂੰ ਪਿਆਰ ਨਾਲ ਆਵਾਜ਼ ਮਾਰੀਏ ਤੇ ਮਾਂ ਪੁੱਤਰ ਨੂੰ ਅੱਗੋਂ ਪੰਜ ਵਾਰੀ ਪਿਆਰ ਨਾਲ ਆਵਾਜ਼ ਮਾਰਦੀ, ਪਿਆਰ ਨਾਲ ਬਾਣੀ ਪੜ੍ਹ। ਵੇਖ ਇੱਕ ਵਾਰੀ ਆਵਾਜ਼ ਗੁਰੂ ਨੂੰ ਤੂੰ ਮਾਰ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਗ ਬਾਰ ਗੁਰ ਖੇਤ ਹੈ, ਤੂੰ ਪਿਆਰ ਨਾਲ ਸ਼ਬਦ ਪੜ੍ਹ, ਸ਼ਬਦ ਤਾਂ ਤੇਰੇ ਅੰਦਰ ਧਸਣਾ ਚਾਹੁੰਦਾ ਹੈ। ਅਸੀਂ ਕਹਾਂਗੇ ਕੰਟੋ ਖਾਂ, ਹਜ਼ੂਰ ਨੇ ਦਮਦਮਾ ਸਾਹਿਬ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਖੂਣਾ ਤੋਂ ਇਹ ਬਾਣੀ ਲਿਖਵਾਈ, ਬਾਬਾ ਦੀਪ ਸਿੰਘ ਜੀ ਨਾਲ ਨੇ, ਉੱਥੇ ਫਿਰ ਹਜ਼ੂਰ ਦਾ ਹੁਕਮ ਲਿਆ ਤੇ ਆਇਆ ਸੀ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਕਰ ਸ਼ੋਭਾ ਚਿੰਤਾ ਲਾਗੇ ਖਮਾਰੀ। ਜਿਸ ਦਿਨ ਨਦੇੜ ਸਾਹਿਬ ਦੀ ਧਰਤੀ ਤੇ ਹਜ਼ੂਰ ਨੇ ਗੁਰਦਾ ਗੱਦੀ ਦਿੱਤੀ ਤੇ ਇਹ ਸ਼ਬਦ ਇਤਿਹਾਸ ਕਹਿੰਦਾ ਕਿ ਸਿੱਖਾਂ ਕਿਹਾ ਸੱਚੇ ਪਾਤਸ਼ਾਹ ਕਿ ਕਿਰਪਾ ਕਰੋ ਸਾਡੇ ਅੰਦਰ ਨੂੰ ਧੀਰਜ ਮਿਲੇ ਤੇ ਮੱਥਾ ਟੇਕ ਕੇ ਜਦੋਂ ਹੁਕਮ ਲਿਆ ਗੁਰੂ ਗ੍ਰੰਥ ਸਾਹਿਬ ਦਾ ਤੇ ਆਇਆ ਸੀ ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਗੁਰਤਾ ਗੱਦੀ ਦਾ ਹੁਕਮ, ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ, ਸ਼ਰਮ ਠਾਕਾ ਪਾਏ ਬਿਤਰਾਮਾ ਮਿਟ ਗਈ ਸਗਲੀ ਧਾਈ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਚਰਨਾਈ, ਉਸ ਵਿੱਚ ਇੱਕ ਤੁਕ ਆਈ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ। ਐਸ ਤੁਕ ਨੇ ਤਸੱਲੀ ਕਰਾ ਦਿੱਤੀ ਸਿੱਖਾਂ ਦੀ ਕਿ ਗੁਰੂ ਅੰਗ ਸੰਗ ਹੈ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ, ਉਹ ਕਿਤੇ ਦੂਰ ਨਹੀਂ ਗੁਰੂ ਤੇਰੇ ਅੰਗ ਸੰਗ ਨੇ, ਖਾਲਾ ਕੇ ਬਾਣੀ ਨੇ ਇਸ਼ਾਰੇ ਪਹਿਲਾਂ ਵੀ ਕੀਤੇ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਈ ਲੈ ਛਡਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਗੁਰੂ ਗ੍ਰੰਥ ਸਾਹਿਬ ਕਿਵੇਂ ਸਾਡੇ ਨਾਲ ਨੇ? ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਨਾਲ ਜੇ ਅਸੀਂ ਕਹਾਂਗੇ ਜੀ ਕਿਵੇਂ, ਕਦੀ ਕਿਸੇ ਨੇ ਗੱਡੀ ਚ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਨਾਲ ਤੇ ਨਹੀਂ ਲਿਆ?
ਦੇਖੋ ਜਿਹੜੀ ਸ਼ਬਦ ਦੇ ਵਿੱਚ ਗਿਆਨ ਹੈ, ਸ਼ਬਦ ਵਿੱਚ ਜਿਹੜੀ ਰਹਿਮਤ ਹੈ, ਸ਼ਬਦ ਵਿੱਚ ਜਿਹੜਾ ਔਰਾ ਹੈ, ਸ਼ਬਦ ਵਿੱਚ ਜਿਹੜੀਆਂ ਤਰੰਗਾਂ ਨੇ, ਤੂੰ ਕਿਤੇ ਵੀ ਚਲਾ ਜਾਈ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਸਿੱਖਾਂ, ਸ਼ਬਦ ਦੀ ਤਰੰਗ ਤੇਰੇ ਨਾਲ ਹੋਵੇਗੀ, ਜ਼ਿੰਦਗੀ ਦੇ ਕਿਸੇ ਪੜਾਂ ਤੇ ਛਿੜਕਣ ਲੱਗੇਗਾ ਤੇ ਸ਼ਬਦ ਦੀ ਤਰੰਗ ਤੇਰੀ ਜ਼ਿੰਦਗੀ ਦਾ ਕਾਂਡਾ ਬਦਲ ਜਾਏ, ਚੇਂਜ ਕਰੇਗੀ। ਨਿਰਗੁਣ ਰੂਪ ਵੀ ਉਹ ਨਾਲ ਹੈ ਨਾ, ਇਹ ਸ਼ਬਦ ਵਿੱਚ ਜਿਹੜਾ ਗਿਆਨ ਹੈ। ਫਿਰ ਇਹ ਹਜ਼ੂਰ ਨੇ ਕਿਹਾ, ਇਸ ਬਾਣੀ ਨੂੰ ਜ਼ਿੰਦਗੀ ਦਾ ਆਧਾਰ ਬਣਾ। ਮੈਂ ਬੇਨਤੀ ਕਰਨ ਲੱਗਾ ਸਾਂ ਕਿ ਬਾਣੀ ਆਈ ਏ 300 ਸਾਲਾਂ 400 ਸਾਲਾਂ ਬਹੁਤ ਮਨਾਏ ਗਏ ਬਾਣੀ ਨਾਲ ਸੰਬੰਧਿਤ, ਪਰ ਗੁਰੂ ਕੇ ਪਿਆਰੇ ਸਿੱਖੋ

ਆਪ ਜੀ ਬਾਣੀ ਚੇਤੇ ਕਰਦੇ ਹੋ, ਜ਼ਬਾਨੀ ਕੰਠ ਕਰਦੇ ਹੋ, ਤੇ ਜਿਸ ਪੋਥੀ ਵਿੱਚੋਂ, ਜਿਸ ਗੁਟਕਾ ਸਾਹਿਬ ਵਿੱਚੋਂ ਬਾਣੀ ਕੰਠ ਕੀਤੀ ਗਈ, ਹੋ ਸਕਦਾ ਉਸ ਗੁਟਕਾ ਸਾਹਿਬ, ਉਸ ਪੋਥੀ ਦੇ ਪਾਵਨ ਪਵਿੱਤਰ ਅੰਗ ਬਿਰਧ ਹੋਏ ਹੋਣ, ਉਹਦਾ ਸੰਸਕਾਰ ਜਾਂ ਸੇਵਾ ਕਰ ਦਿੱਤੀ, ਪਰ ਉਹ ਜ਼ਬਾਨੀ ਯਾਦ ਕੀਤੀ ਕੋਈ ਬਾਣੀ? ਜਦੋਂ ਵੀ ਆਪ ਜੀ ਇਕਾਂਤ ਵਿੱਚ ਪੜੋਗੇ, ਭਾਵੇਂ ਨੇਤਰ ਬੰਦ ਕਰਕੇ ਵੀ ਪੜੋ, ਉਸ ਬਾਣੀ ਦੇ ਅੱਖਰ, ਉਸ ਬਾਣੀ ਦੇ ਪੰਨੇ ਆਪ ਜੀ ਦੇ ਹਿਰਦੇ ਤੱਕ ਪਹੁੰਚ ਗਏ ਨੇ। ਅੱਖਾਂ ਬੰਦ ਕਰਕੇ ਬਾਣੀ ਪੜੋਗੇ, ਪਰ ਉਸ ਗੁਟਕੇ ਦੇ ਪੇਜ ਸਾਡੇ ਸਾਹਮਣੇ ਆਉਣਗੇ। ਹੁੰਦਾ ਹੈ ਬਾਣੀ ਅੰਦਰ ਗਈ ਨੇਤਰਾਂ ਰਾਹੀਂ, ਤੁਰ ਬਾਣੀ ਜਾਂਦੀ ਹੈ। ਜੇ ਸੰਸਾਰ ਦੇ ਬੁੱਤ ਚਮਕਦੇ ਦੇਖ ਕੇ ਤੇਰੇ ਤੁਰ ਅੰਦਰ ਨੂੰ ਬਾਣੀ ਪੜਦਿਆਂ ਅੰਦਰ ਹਲਚਲ, ਵਾਸ਼ਨਾ ਵੀ ਪੈਦਾ ਕਰਦੇ ਨੇ, ਤੇ ਜੇ ਇਹਨਾਂ ਟਿਕ ਕੇ ਬਾਹਰ ਦੇ ਬੁੱਤਾਂ ਨੂੰ ਦੇਖਣ ਦੀ ਥਾਂ ਗੁਰੂ ਦੇ ਅੰਮ੍ਰਿਤ ਬੋਲਾਂ ਨੂੰ, ਅੱਖਰਾਂ ਨੂੰ, ਸ਼ਬਦਾਂ ਨੂੰ ਅੱਖਾਂ ਨਾਲ, ਭਾਵਨਾ ਨਾਲ ਦੇਖ, ਤੇ ਚੇਤੇ ਰੱਖੀ ਜਿੱਥੇ ਵਾਸ਼ਨਾ ਬੈਠੀ ਉੱਥੇ ਗੁਰੂ ਕਾ ਸ਼ਬਦ ਚਲਾ ਜਾਏ, ਨੇਤਰਾਂ ਰਾਹੀਂ। ਤਾਂ ਹੀ ਸਾਹਿਬ ਜੀ ਨੇ ਕਿਹਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ,

पूर्ण कर्म होए प्रभ मेरा, क्योंकि अखां नाल देखिया होया हर एक दे अंदर जांदा है। सतगुरु ने तां बाणी विच दोनों पक्ष रखे ने। कबीर साहब जैसे महापुरुष जिन्हां ने सारी जिंदगी संघर्ष किया, चाहे परिवार सी चाहे मापे सन, भावें हकूमत सी भावें कर्मकांडी पांडे सन, उस महापुरुष ने क्रांतिकारी उन्हां दे बचन, जे परिवार च गल शुरू हुंदी है वह लुकांदे नहीं पर्दे नहीं पांदे। भगत दा अंदर बिल्कुल खुला है, कोई पर्दा नहीं। घर विच कलेश ते बाणी च कह दिता मुस मुस रोवै कबीर की माई, किसे दूजे नहीं क्या अपने घर की गल के कह लगे लोगो मेरे नाल वापर रही है। जदों मां ने कहा कि सुनो जठानी सुनो दरानी, अचरच एक भयो सात सूत इन मुंडियन खोए, ए मुंडिया क्यों ना मोयो, इन्हें घर दे तां मेरे पिछे पै गए। जदों एक शब्द कहे कि परिवार के लोग कहिंदे ने कि एक दो मंदिर एक दो बाट, हमको सासर उनको खाट, मूंड पलोस कमर बद पोथी, हमको चाबन उनको रोटी। कहन लगे घर दिया मंजिया ये साधुआ नू जग्यासुआ नू देंदा है, न्याणे जमीन ते पांदा है, उन्हां नू रोटियां चंगेर चो चुक के देंदा है, सानू दाने भुने हुए खाने लई कहिंदा ने घर च कलेश पाया। उन्हां बाणी सब कुछ लिख दिता। जदों वक्त दे ब्राह्मण ने उस महापुरख लई शब्द कहे तू जुलाह है, प्यारे गुरु ग्रंथ साहिब दी बाणी आत्मक गुलामी दियां जंजीरां भी तोड़दी है, ते गुरु ग्रंथ साहिब दी बाणी शरीर नूं पईयां होईयां जंजीरां भी तोड़दी है, अंदरों बाहर गुलामी दियां जंजीरां कटदी। उस महापुरख जदों उन्हां दी रचना विच कहा गया कि देखो लोग पिछे लाए कपड़ा बुन वाला, यह शब्द यही वरते, मैं तां इह शब्द कह रहा कि तेरा कर्म की कपड़े ओने ते तू गल्लां रब दियां करने। असी जिंदगी गाल दित्ती वेद पढ़दियां पुराण पढ़दियां सिमरतियां पढ़दियां, कहन लगे पढ़न दा मतलब तां सी अंदर ज्ञान पैदा होना, मैं बिना पढ़न तो जो ज्ञान लिया तेरे कोल ज्ञान नहीं। विद्वान पंडित ने कहा तेरा की ज्ञान, कहन लगा तू वेद पढ़ के पुराण पढ़ के भी अमीरां दी झोली चुकना पे है, मेरे वल देख आप कपड़ा बुन के भी रब तो बिना किसी की परवाह नहीं करते। तेरा ज्ञान कि मेरा ज्ञान, शब्द एक आंदा ओदियां अखीरलियां तुकां ने तू ब्राह्मण तू बामण मैं कासीक जुल हां, बुझो मोर गया ना आ मेरे ज्ञान की गल सुन, तुम तो जाचे भूपत राजे खरस्यो मोर त्याना। तू राजियां तो मंगना ते मैं कहना को खर समान नहीं राजा, ए भूपत सब दिवस चार के झूठे करत दिवा जा। उस महापुरख ने जिहड़ी गल सी नेत्रां दी कर रहे कि इंद्रियां राही बाणी साडे अंदर जाएगी, असां बहुत कुछ अखां नाल देखिया, संसार नूं तकिया, अनेकां कुछ देखिया, वह बंदिया घट्टो घट इस दुनिया से कूच करन तो पहला संपूर्ण गुरु ग्रंथ साहिब दी बाणी दे दर्शन ही अखां नाल कर जा। इहनूं ते देखदा सच्चे पातशाह जी, पर देखण तो भाव नाल बाणी अभ्यास कर। उन्होंने एक बचन कह देखण का असर किन्ना कु है, उन्हां दे बचन ने कि जिथे साकत बंदा होवे उन्हूं सुनन ते देखण तो गुरेज करी। क्यों? जिहड़े आत्म अभ्यासी गुरमुख ने वह जानते ने इस गल नूं कि जिहड़ा अंदर खिंडिया उहदे लई कोई परवाह नहीं, पानी विच लहरां पैदा होण ते दस पत्थर सड़ दिओ तां वी कोई गल नहीं, पहलां ही खिंडिया है, टिके हुए उत्ते निक्का जिहा पत्थर सुटो ते उह निक्का जिहा पत्थर भी पानी च कंपन पैदा कर दिंदा है, टिकिया होयां लई बड़ा मुश्किल है। उत्थे बचन कहे कि कबीर साकत संग ना कीजिए, दूरां जाइए भाग, बासन कारो परसिए तौ कछ लागै दाग, काले भांडे ते नेड़ियों भी लंघिया, याद रखी किते ना किते तेरे तानू ने दाग ला जाने। क्यों? ओ महापुरख जिहड़ा कह रहा अवल अल्लाह नूर उपाया कुदरत के सब बंदे, इहदा कारण है कि जदों साकत बंदे दे नेड़े टुकेगा ओदी जबान विचों एक निकलिया होया तारकिक शब्द
ਹੋ ਸਕਦਾ ਸਿਮਰਨ ਕਰਨ ਵਾਲਿਆ ਕਈ ਦਿਨ ਤੇਰੇ ਅੰਦਰ ਨੂੰ ਖੰਡਾਈ ਜਾਏ, ਪਰ ਉਹਨਾਂ ਨੂੰ ਦੇਖ, ਹਰ ਚੀਜ਼ ਦੇਖਣ ਤੋਂ ਬਾਅਦ ਮਨ ਪ੍ਰਭਾਵ ਕਬੂਲਦਾ ਹੈ। ਤੇ ਆਪ ਜੀ ਦਾ ਤਜਰਬਾ ਹੈ ਸ਼ਬਦਾਂ ਕਿ ਜਿਸ ਜਿਸ ਬੰਦੇ ਨੂੰ ਅਸੀਂ ਦੇਖਦੇ ਹਾਂ ਉਹਦੇ ਸੰਬੰਧੀ ਖਿੰਨ ਖਿੰਨ ਵਿੱਚ ਮਨ ਵਿਚਾਰ ਪੈਦਾ ਕਰੀ ਜਾਂਦਾ ਹੈ। ਕੋਈ ਪਰਿਵਾਰ ਦਾ ਜੀ ਦੇਖੀਏ, ਕੋਈ ਰਿਸ਼ਤੇਦਾਰ ਦੇਖੀ, ਦੇਖਣ ਤੋਂ ਬਾਅਦ ਇੱਕੋ ਦਮ ਫੁਰਨੇ ਉੱਠਦੇ ਨੇ, ਉਹ ਧੁਰ ਅੰਦਰ ਪਏ ਨੇ। ਹਜ਼ੂਰ ਨੇ ਕਿਹਾ ਆਪਣੇ ਨੇਤਰਾਂ ਰਾਹੀਂ ਤੂੰ ਬਾਣੀ ਅੰਦਰ ਲੈ ਜਾ ਤੇ ਇੰਨਾ ਅਭਿਆਸ ਕਰ ਇਹ ਬਾਣੀ ਤੇਰੇ ਅੰਦਰ ਚਲੀ ਜਾਏ। ਨੇਤਰਾਂ ਰਾਹੀਂ ਵੀ ਬਾਣੀ ਅੰਦਰ ਜਾਂਦੀ ਹੈ। ਦੂਸਰੀ ਬੇਨਤੀ, ਕੰਨਾਂ ਰਾਹੀਂ ਵੀ ਬਾਣੀ ਅੰਦਰ ਜਾਂਦੀ ਹੈ। ਤੁਰ ਇੱਕ ਇਨਸਾਨ ਉਹਨੂੰ ਪੜ੍ਹਨਾ ਨਹੀਂ ਆਉਂਦਾ, ਉਹਨੂੰ 35 ਊੜਾ ਐੜਾ ਬਿਲਕੁਲ ਨਹੀਂ ਆਉਂਦਾ, ਤੇ ਜੇਕਰ ਉਹ ਬਾਣੀ ਸੁਣਦਾ ਹੈ ਤੇ ਬਾਣੀ ਉਹਦੇ ਕੰਨਾਂ ਵਿੱਚ ਜਾ ਜਾ ਕੇ ਉਹਦੇ ਮਨ ਵਿੱਚ ਇੰਨੀ ਕੰਤ ਹੋ ਜਾਂਦੀ ਹੈ। ਤੇ ਪੁਰਾਣੇ ਸਾਡੇ ਬਜ਼ੁਰਗ ਪਿੰਡਾਂ ਵਿੱਚ ਜਦੋਂ ਕਬੀਰ ਸਾਹਿਬ ਬਾਬਾ ਫਰੀਦ ਜੀ ਦੇ ਸਲੋਕ ਚੱਲਣੇ, ਉਹ ਸਵਖਤੇ ਆ ਜਾਣਾ, ਉਹਨਾਂ ਸਾਰੇ ਸੁਣਨੇ, ਇੱਕ ਦਿਨ ਸਕੂਲ ਨਹੀਂ ਗਏ, ਪਰ ਜੇਕਰ ਉਸ ਬਜ਼ੁਰਗ ਕੋਲ ਇੱਕ ਸਲੋਕ ਪੜ੍ਹ ਦੇਣਾ ਬਾਬੇ ਫਰੀਦ ਦਾ, ਉਹਨੇ 5-6 ਸਲੋਕਾਂ ਦੀ ਲੜੀ ਅੱਗੇ ਤੋਰ ਦੇਣੀ। ਤੇ ਜੇ ਉਹੀ ਸਲੋਕ ਲਿਖ ਕੇ ਕਹੋ ਵੀ ਆਹ ਕੀ ਲਿਖਿਆ, ਲਿਖੇ ਹੋਏ ਅੱਖਰ ਦੀ ਪਹਿਚਾਣ ਨਹੀਂ ਪਰ ਸੁਣਿਆ ਹੋਇਆ ਇੰਨਾ ਕੁ ਅਸਰ ਕਰ ਗਿਆ, ਜਿਹਨੂੰ ਅੱਖਰ ਨਹੀਂ ਪਹਿਚਾਨਣੇ ਹੁੰਦੇ ਬਾਣੀ ਉਹਦੇ ਅੰਦਰ ਵੀ ਚਲੀ ਗਈ, ਉਹ ਬਾਣੀ ਬੋਲਣ ਲੱਗ ਪਏ, ਉਹ ਬਾਣੀ ਉਚਾਰਨ ਆਪਣੀ ਰਚਨਾ ਤੋਂ ਕਹਿਣ ਲੱਗ ਪਏ। ਤਾਂ ਹੀ ਗੁਰੂ ਜੀ ਨੇ ਕਿਹਾ ਜੇ ਦੇਖ ਨਹੀਂ ਸਕਿਆ ਤੇ ਸੁਣ, ਸੁਣ ਕੇ ਬਾਣੀ ਅੰਦਰ ਜਾਂਦੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਕੋ ਵੈ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀ ਸੁਣ ਕੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੁਣੀ ਜਦੋਂ ਬਾਣੀ ਸੁਣ ਕੇ ਵੀ ਧੁਰ ਅੰਦਰ ਜਾਂਦੀ ਹੈ। ਤੇ ਤੀਸਰਾ, ਆਪਣੀ ਰਚਨਾ ਤੋਂ ਬੋਲ ਕੇ ਜੋ ਅਸੀਂ ਬੋਲ ਰਹੇ ਹਾਂ ਉਸ ਸ਼ਬਦ ਨੂੰ ਜਿਤਨਾ ਬੋਲਾਂਗੇ ਉਹ ਸ਼ਬਦ ਸਾਡੇ ਅੰਦਰ ਧੁਰ ਚਲਾ ਜਾਏਗਾ। ਦੇਖੋ ਬਾਣੀ ਕੰਠ ਦਾ ਇੱਕ ਤਰੀਕਾ ਵੀ ਹੈ। ਮੈਂ ਕਈ ਵਾਰੀ ਸੋਚਣਾ ਕਿ ਸਾਲ ਚ 12 ਮਹੀਨੇ ਨੇ ਨਾ, ਮਨਾ ਤੂੰ 2 ਪਦੇ ਦਾ ਸ਼ਬਦ ਇੱਕ ਮਹੀਨੇ ਚ ਚੇਤੇ ਕਰ ਲੈ, 2 ਪਦੇ ਕਰਾਓ ਦੀ ਧੋਕੇ, 12 ਮਹੀਨਿਆਂ ਚ 12 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਚੇਤੇ ਹੋ ਜਾਣੇ ਤੇ 5 ਸਾਲ ਬਾਅਦ 7 ਸ਼ਬਦ ਹੋ ਜਾਣਗੇ। ਤੇ ਜੇ 7 ਸਾਲ ਉਮਰ ਭੋਗ ਕੇ ਦਿਓ ਕਿੰਨੀ ਗੁਰਬਾਣੀ ਚੇਤੇ ਹੋ ਜਾਏਗੀ। ਸਿਰਫ ਇੱਕ ਮਹੀਨਾ, ਇੱਕ ਮਹੀਨੇ ਚ 2 17 2 ਪਦੇ, ਜਦੋਂ ਅਸੀਂ ਜ਼ਬਾਨ ਉੱਤੇ ਗੁਰੂ ਕੀ ਬਾਣੀ ਬਿਠਾਵਾਂਗੇ ਬਾਣੀ ਧੁਰ ਅੰਦਰ ਜਾਏਗੀ। ਭਾਈ ਸਾਹਿਬ ਉਹਨਾਂ ਨੇ ਹੁਣੇ ਸ਼ਬਦ ਵੀ ਪੜ੍ਹਿਆ ਕਿ ਗੁਰਬਾਣੀ ਗਾਈਏ, ਸਿੱਖ ਬਾਣੀ ਗਾਉਂਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਸਾਡੀ ਜ਼ਬਾਨ ਉੱਤੇ ਟਿਕੇ ਕੋਈ ਸ਼ਬਦ ਧੁਰ ਅੰਦਰ ਜਾਣਗੇ। ਚਲੋ ਇਹ ਤਾਂ ਨੇਤਰਾਂ ਰਾਹੀਂ, ਕੰਨਾਂ ਰਾਹੀਂ, ਰਸਨਾ ਰਾਹੀਂ ਬਾਣੀ ਅੰਦਰ ਗਈ। ਸੂਰਮੇ ਸਿੰਘ ਜਿਨ੍ਹਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਨਹੀਂ ਕੀਤੇ, ਉਹਨਾਂ ਦੀ ਅੱਖਾਂ ਦੀ ਜੋਤ ਜਮਾਂਦਰੂ ਅੱਖਾਂ ਨਹੀਂ, ਜ਼ਰੂਰ ਉਹਨਾਂ ਦੀ ਬਾਂਹ ਪਕੜ ਕੇ ਮੱਥਾ ਟਿਕਵਾ ਦਿੰਦੇ ਨੇ, ਪਰਿਕਰਮਾ ਕਰਾ ਦਿੰਦੇ ਨੇ, ਪਰ ਗੁਰਮੁਖੋ ਉਹਨਾਂ ਨੂੰ ਪੁੱਛ ਕੇ ਦੇਖੋ ਨਾ, ਗੁਰੂ ਗ੍ਰੰਥ ਸਾਹਿਬ ਦੇ ਅੱਖਰ ਹੀ ਨਹੀਂ ਦੇਖੇ। ਕੀ ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਪਾਰ ਉਤਾਰਾ ਨਹੀਂ ਕਰਨਗੇ? ਉਹਨਾਂ ਦੇਖਿਆ ਨਹੀਂ, ਪਰ ਉਹਨਾਂ ਨੂੰ ਜ਼ਬਾਨੀ ਸ਼ਬਦ ਜਦੋਂ ਤੁਸੀਂ ਸੁਣੋ, ਮੇਰਾ ਖਿਆਲ ਹੈ ਸਾਡੀਆਂ ਅੱਖਾਂ ਵਾਲਿਆਂ ਨਾਲੋਂ ਕਈ ਗੁਣਾ ਵੱਧ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਜ਼ਬਾਨੀ ਜ਼ਿਆਦਾ ਬਾਣੀ ਕੰਠਕ ਹੈ। ਕਿਉਂ? ਆਪਾਂ ਕਹਾਂਗੇ ਸੁਣ ਕੇ ਵੀ, ਪਰ ਬਰੇਲ ਦੇ ਰਾਹੀਂ ਉਹਨਾਂ ਨੇ ਆਪਣੇ ਹੱਥਾਂ ਦੇ ਪੋਟਿਆਂ ਨਾਲ ਉਭਰੇ ਹੋਏ ਅੱਖਰਾਂ ਨੂੰ ਚਮੜੀ ਨਾਲ, ਆਪਣੇ ਸਕਿਨ ਨਾਲ ਟੋਇਆ, ਤੇ ਚਮੜੀ ਦੇ ਨਾਲ ਟੋਣ ਤੋਂ ਬਾਅਦ ਉਸ ਪਹਿਚਾਣ ਨਾਲ ਸੈਂਕੜੇ ਸ਼ਬਦ ਉਹਨਾਂ ਦੇ ਧੁਰ ਅੰਦਰ ਚਲੇ ਗਏ। ਸਿਰਫ ਆਪਣੇ ਹੱਥਾਂ ਨਾਲ ਟੋਏ ਸਤਿਗੁਰੂ ਕੀ ਬਾਣੀ, ਨੇਤਰਾਂ ਰਾਹੀਂ, ਕੰਨਾਂ ਰਾਹੀਂ, ਜ਼ਬਾਨ ਰਾਹੀਂ ਸਪਰਸ਼ਤਾ ਰਹੀ ਚਲੀ ਜਾਂਦੀ, ਤੇ ਕੋਈ ਵੀ ਤਰੀਕਾ ਬਣਾ ਲਓ ਸਾਰਾ ਖੀਰ ਤੇ ਗੱਲ ਜਾ ਕੇ ਮੁੱਕੇਗੀ, ਧੁਰ ਨੂੰ ਟੱਚ ਕਰੇਗੀ। ਜਦੋਂ ਧੁਰ ਨੂੰ ਸਪਰਸ਼ ਕਰੇਗੀ ਨਾ,
ਉਸ ਦਿਨ ਫਿਰ ਪਿਆਰਿਆ ਚੇਤੇ ਰੱਖੀ ਤੇਰੇ ਧੁਰ ਅੰਦਰੋਂ ਬਾਣੀ ਸਪਰਸ਼ ਕਰੇ ਤੇ ਅੱਖਾਂ ਚੋਂ ਨੀਰ ਨਿਕਲੇਗਾ ਉਹ ਨੀਰ ਤੇਰੀਆਂ ਵਾਸ਼ਨਾਵਾਂ ਨੂੰ ਧੋ ਕੇ ਰੱਖ ਦਿੰਦਾ ਹੈ ਅੰਤਰ ਆਤਮੇ ਧੋਂਦਾ ਹੈ ਸੱਚੇ ਪਾਤਸ਼ਾਹ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਫਿਰ ਨਿਰੰਤਰ ਅਭਿਆਸ ਇਹ ਠੀਕ ਅਸੀਂ ਕਹਿੰਦੇ ਹਾਂ ਸਾਡਾ ਮਨ ਨਹੀਂ ਟਿਕਦਾ ਇਹ ਸਭ ਤੋਂ ਵੱਡੀ ਸਮੱਸਿਆ ਕਿ ਮਨ ਨਹੀਂ ਟਿਕਦਾ ਕਈ ਤਾਂ ਆਪਾਂ ਜ਼ਬਾਨ ਤੋਂ ਕਹਿੰਦੇ ਨਹੀਂ ਕਿਉਂਕਿ ਡਰ ਲੱਗਦਾ ਵੀ ਲੋਕੀ ਕਹਿਣਗੇ ਇੰਨੀ ਕਥਾ ਕਰਦਾ ਇਹਦਾ ਨਹੀਂ ਮਨ ਟਿਕਿਆ ਸੱਚੀ ਮੁੱਚੀ ਪਰਦੇ ਪਾਉਂਦੇ ਪਰ ਇਹ ਵੀ ਰੱਬ ਦਾ ਸ਼ੁਕਰ ਕਰੀਏ ਜੇ ਪ੍ਰਸਾਦ ਤੇਰੇ ਸਗਲੇ ਸਿੱਧਰ ਟਾਕੇ ਤੇਰੇ ਪਰਦੇ ਪਾ ਕੇ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹ ਪਾਪੀ ਪਰਦਾ ਪਰਦੇ ਪਾਈ ਬੈਠੇ ਨਾ ਪਰਮਾਤਮਾ ਮਨ ਦਾ ਟਿਕਾਣ ਮਨ ਨਹੀਂ ਟਿਕਦਾ ਤੇ ਧਰਮ ਦੀ ਸਾਰੀ ਸਾਧਨਾ ਅੰਦਰ ਦੇ ਮਨ ਦੀ ਹੈ ਬਾਹਰੋਂ ਜੋ ਮਰਜ਼ੀ ਬੰਦਾ ਰੌਲਾ ਪਾਈ ਜਾਏ ਗੱਲ ਵੱਖਰੀ ਹੈ ਜੇ ਅੰਦਰ ਤਬਦੀਲ ਨਹੀਂ ਹੋਇਆ ਤੇ ਬਾਹਰ ਦੀਆਂ ਗੱਲਾਂ ਚਾਰ ਕੁ ਦਿਨਾਂ ਬਾਅਦ ਬਿਲਕੁਲ ਫੋਕੀਆਂ ਪੈ ਜਾਂਦੀਆਂ ਅੰਦਰ ਦੀ ਤਬਦੀਲੀ ਤੇ ਮਨ ਦਾ ਨਾ ਟਿਕਣਾ ਇਹਦਾ ਕਾਰਨ ਇੱਕੋ ਹੈ ਅੰਦਰ ਮੈਲਾ ਹੈ ਜਿਹੜਾ ਅੰਦਰ ਨਿਰਮਲ ਹੈ ਉਹਦੇ ਅੰਦਰ ਬਿਲਕੁਲ ਟਿਕਾਣ ਸੋਨੇ ਵਿੱਚ ਮਹਿਲ ਹੋਵੇ ਇਹ ਮੰਨੀਏ ਜਾਂ ਨਾ ਮੰਨੀਏ ਜੇ ਮਨ ਨਹੀਂ ਟਿਕਦਾ ਤੇ ਅੰਤਰ ਆਤਮੇ ਆਪਣੇ ਮਨ ਨੂੰ ਪੁੱਛੀਏ ਕਿਸੇ ਕੋਨੇ ਚ ਮੈਲ ਪਈਏ ਸੋਨੇ ਵਿੱਚ ਮੈਲ ਹੋਵੇ ਤੇ ਕੁਠਾਲੀ ਵਿੱਚ ਪਾਇਆ ਹੋਇਆ ਸੋਨਾ ਬਿਲਕੁਲ ਨਹੀਂ ਟਿਕਦਾ ਕੁਠਾਲੀ ਵਿੱਚ ਚਾਰ ਚੁਫੇਰੇ ਦੌੜਦਾ ਹੈ ਜਦੋਂ ਅੱਗ ਉਹਨੂੰ ਸ਼ੁੱਧ ਕਰ ਦਿੰਦੀ ਹੈ ਦੌੜਨ ਵਾਲਾ ਸੋਨਾ ਆਪਣੇ ਆਪ ਹੀ ਟਿਕ ਜਾਂਦਾ ਜੇ ਉਹਨੂੰ ਪੁੱਛੀਏ ਵੀ ਇਹ ਪਹਿਲਾਂ ਦੌੜਦਾ ਸੀ ਹੁਣ ਟਿਕ ਕਿਉਂ ਗਿਆ ਕੁਠਾਲੀ ਵਿੱਚ ਭਾਂਡੇ ਚ ਉਹ ਕਹਿੰਦਾ ਮੈਲਾ ਹੀ ਦੌੜਦਾ ਹੈ ਨਿਰਮਲ ਨਹੀਂ ਦੌੜਨ ਜੋਗਾ ਰਹਿੰਦਾ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਜਿਉਂ ਕਣਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੋ ਕਣਕੋ ਕੁਠਾਰੀ ਚੜਿਓ ਕੁਠਾਲੀ ਵਿੱਚ ਪਿਆ ਹੋਇਆ ਸੋਨਾ ਕਬਰੋ ਹੋਤ ਫਿਰੋ ਜਬ ਤੇ ਸ਼ੁੱਧ ਭਏ ਹੈ ਬਾਰੇ ਤਬ ਤੇ ਥਾਮ ਫਿਰੋ ਜਦੋਂ ਸ਼ੁੱਧ ਹੋ ਗਿਆ ਉਹ ਸੋਨਾ ਵੀ ਟਿਕ ਗਿਆ ਹੁਣ ਕਿਵੇਂ ਮੈਲ ਤੋਂ ਪੇਗੀ ਮੈਂ ਇੱਥੇ ਸ਼ਾਇਦ ਇਹ ਬੇਨਤੀ ਕੀਤੀ ਹੋਵੇ ਬਾਣੀ ਵਿੱਚ ਬੇਅੰਤ ਥਾਵਾਂ ਤੇ ਹਜ਼ੂਰ ਨੇ ਮੈਲ ਦੀ ਗੱਲ ਕੀਤੀ ਪਰ ਧੋਣ ਦੇ ਤਿੰਨ ਤਰੀਕੇ ਇੱਕ ਸੱਤ ਸੰਗਤ ਕਰੀ ਟਿਕਿਆ ਹੋਇਆਂ ਦੀ ਮਨ ਧੁਪੇਗਾ ਦੂਸਰਾ ਬਾਣੀ ਗਾਈ ਮਨ ਧੁਪੇਗਾ ਤੇ ਤੀਸਰਾ ਪਿਆਰੇ ਦਾ ਸਿਮਰਨ ਕਰੀ ਅੰਦਰ ਧੁਪੇਗਾ ਅਸੀਂ ਪੜ੍ਹਨੇ ਹਾਂ ਕਿ ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ ਮੈਲ ਖੋਈ ਪਰ ਮਹਿਮਾ ਸਾਧੂ ਸੰਗ ਕੀ ਗੁਰੂ ਸੰਗਤ ਦੀ ਕੋਟ ਤੀਰਥ ਮੱਜਣ ਇਸ ਨਾਨਾ ਇਸ ਕਲ ਮੈਂ ਮੈਲ ਭਰੀ ਜੈ ਸਾਧ ਸੰਗ ਜੋ ਖਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਸੱਤ ਸੰਗਤ ਮੈਲ ਧੋਵੇਗੀ ਭਾਈ ਵੀਰ ਸਿੰਘ ਉਹਨਾਂ ਨੂੰ ਪੁੱਛਿਆ ਸੀ ਇਹ ਕਿਵੇਂ ਜੀ ਉਹਨਾਂ ਕਿਹਾ ਸਿੱਧੀ ਜੀ ਉਦਾਹਰਨ ਪ੍ਰਾਤ ਆਪਣਾ ਸ਼ਬਦ ਪ੍ਰਾਤ ਸਮਝਨੇ ਆ ਨਾ ਜਿਹੜਾ ਜੀ ਚਾਟਾ ਗੁੰਦੀਆਂ ਨੇ ਬੀਬੀਆਂ ਮਾਈਆਂ ਕਹਿਣ ਲੱਗੇ ਪ੍ਰਾਤ ਬਾਹਰ ਸੌਣ ਦੇ ਮਹੀਨੇ ਚ ਪਈ ਸੀ ਬਾਹਰ ਵਿਹੜੇ ਚ ਉਹਦੇ ਅੰਦਰ ਮੈਲ ਲੱਗੀ ਸੀ ਜਦੋਂ ਪਹਿਲਾਂ ਪਾਣੀ ਦੀਆਂ ਬੂੰਦਾਂ ਪਈਆਂ ਤੇ ਉਹ ਮੈਲ ਜਿਉਂ ਜਿਉਂ ਪਾਣੀ ਦੀ ਬੂੰਦ ਟਿੱਕ ਕੇ ਵੱਜਣੀ ਉਹ ਮੈਲ ਉੱਤੋਂ ਉਖੜਨ ਲੱਗੀ ਸਾਰਾ ਪਾਣੀ ਮੈਲਾ ਲੱਗਣ ਲੱਗ ਪਿਆ ਪਰ ਕਹਿੰਦੇ ਨੇ ਜਿਹੜੇ ਉਸ ਪ੍ਰਾਤ ਨੂੰ ਬਾਹਰ ਪਿਆ ਰਹਿਣ ਦੇਣ ਤੇ ਮੋਹਲੇ ਧਾਰ ਬਰਸਾਤ ਹੋਵੇ ਉਹ ਇੰਨਾ ਮੀਂਹ ਵਰਤਦਾ ਕਿ ਮੈਲਾ ਪਾਣੀ ਬਾਹਰ ਚਲਾ ਜਾਂਦਾ ਨਿਰਮਲ ਪਾਣੀ ਪ੍ਰਾਤ ਵਿੱਚ ਖਲੋ ਜਾਂਦਾ ਸੰਗਤ ਅੰਦਰ ਦੀ ਮੈਲ ਧੋਂਦੀ ਏ ਪਰ ਸੰਗਤ ਦਾ ਅਰਥ ਧੜਾ ਨਹੀਂ ਜੇ ਕਿਉਂਕਿ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਣਾਏ ਨੇ ਤੀਰ ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਜਿੱਥੇ ਮਿਲਦਾ ਉਹ ਸ਼ਬਦ ਦਾ ਪ੍ਰਮਾਣ ਠੋਕਦੇ ਨੇ ਅਗਲੇ ਵਿਚਾਰੇ ਬੋਲਣ ਜੋਗੀ ਨਹੀਂ ਰਹਿੰਦੇ ਨਹੀਂ ਸੱਤ ਸੰਗਤ ਦਾ ਕੰਸੈਪਟ ਧੜਾ ਨਹੀਂ ਜਿਸ ਥਾਂ ਤੇ ਗਿਆਨ ਤੇਰੇ ਅੰਦਰ ਦਾ ਟਿਕਾਣ ਨਹੀਂ ਬਣਦਾ ਪਿਆ ਤੇਰੇ ਅੰਦਰ ਗੁਰੂ ਗੁਰੂ ਨਹੀਂ ਚੱਲਦਾ ਬਾਣੀ ਲਈ ਭਾਵਨਾ ਨਹੀਂ ਬਣਦੀ ਮਨ ਨੂੰ ਪੁੱਛ ਇਹ ਸੱਤ ਸੰਗਤ ਤੇ ਕਿਤੇ ਖੌਮੇ ਦਾ ਕੀਤਾ ਹੋਇਆ ਇਕੱਠ ਤਾਂ ਨਹੀਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੱਤ ਸੰਗਤ ਮਹਿਲ ਧੋਵੇਗੀ ਦੂਸਰਾ ਤਰੀਕਾ ਗੁਰਮੁਖੋ ਗੁਣ ਗਾਵਤ ਤੇਰੀ ਉਤਰ ਸਮਹਿਲ ਪਰਮਾਤਮਾ ਦੇ ਗੁਣ ਗਾ ਤੇਰੀ ਮੈਲ ਉਤਰੇਗੀ ਤੀਸਰਾ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
अमृत नाम रिदमाए समाए। अभ्यास कर करके सिमरन अंदर दी मैल तोंदा, पर बाणी विच मैं उदाहरण पानी दी दित्ती है, पर बाणी उत्ते कोई पानी दी उदाहरण नहीं टुकनी। शरीर नूं मैल लगदी है, पानी मैल तोंदा है, पर पहली गल पानी कदी भी शरीर दे अंगां ते टिकदा नहीं। असी पैर धोवांगे, पैरां दी मैल पानी जरूर उतारेगा, पर बिचारे नूं दो काम करने पैंदे ने। एक मैल नूं धोण लई खुद मैला होना पैंदा, ते दूजा मैल समेत अंग छड्डने पैंदे। पानी कदी खलोंदा ते नहीं शरीर उत्ते। जे कपड़े विच मैल है, पानी नाल साबण वरतांगे, प्यारियो पानी भी मैला हो जाएगा, साबण भी मैलापन भासेगा, पर दोनों नूं कपड़ा छड के जाना पएगा। जे कपड़े नूं साफ करना है, कभी पानी नहीं कहेगा एक बारी तू मैनूं कपड़े को लै जा, मैं परत के मैल नहीं लगन देनी। पानी दा सुभाअ है मैल कढ़नी, खुद मैले होके आप भी चले जाना, पर बाणी दा सुभाअ है मैले दे अंदर जाना, मैल कढ़ के आप विच टिक जाना। बाणी कभी छड के नहीं जाती। फिर बेनती समझो, बाणी अंदर धुर वसदी है। सच्चे पातशाह जी ने कृपा की थी, भाई गुरदास जी ने बाणी दे अभ्यास संबंधी एक बचन कहा, कहने लगे तू रोज पाठ कर बाणी दा, तेरा अंदर टिकेगा। उन्हें कहा किवें, ते मैं इत्थे एक बेनती कर लगा। तीन तरीकों नाल अक्सर कई सज्जन गुरु दर ते आउंदे। इस तरीके पहला कईआं दा सुभाग है कि आए मत्था टेकिया, परिक्रमा कीती, प्रसाद लिया, ते बार गुरु ग्रंथ साहिब दा हुक्म पढ़िया, ते नमस्कार करके चले गए। पर निंदिए ना, ना आने वालिआं नूं तां बहुत चंगे आए ने ना। दूसरे ने ओ आम तौर ते रूटीन विच नहीं आउंदे, पर कहिंदे ने कोई कीर्तन वाला, कोई कथा वाला, कोई बचन करन वाला आया होवे, कहिंदे चलो अज गुरु घर चली, अज बचन सुन के आउणे ने। आउंदे ने पर गाहे बगाहे जदों कोई आया होवे। ते तीसरे ने कि जेडे कहिंदे चलो अज नाले गुरु घर मत्था टेकने आ, अज किसे दा लंगर भी है, उन्हां दा सद्दा भी है, आपां लंगर पाणी छकाउंदे आ। इही है ना, भाई साहब ने कहा बाणी तां इन्नियां बाहां खिलार के आवाजा मारदी, तू किसे तरीके नाल ही आ, परिक्रमा करनी आ, तू किसे दा कीर्तन कथा रसना तो सुना जा, जे कुछ नहीं तू लंगर विच ही चार घड़ियां खलो जा, बाणी तेनूं जरूर अंदर नूं पकड़ेगी, अभ्यास करेगा। ते उन्हां बचन कहने कि दीवा बलदा पतंगा आउंदा, दीवे दी परिक्रमा कीती, अक्सर परिक्रमा करदा ते चला गया। दोबारा आया, फिर दीवे दी परिक्रमा कीती ते चला गया। किन्ने कु दिन परिक्रमा कर करके दीवे दी पतंगा जाएगा? एक दिन परिक्रमा कर दिया, अपना आप भुल गया, वह पतंगा दीवे विच डिगा ते दीवे दी लाट दा रूप ही हो गया, उहदे वर्गा बन गया। दूसरा पंछी खेत विच गया, जिमीदार ने खेत विच बीज पाया, वह चोगा चुगन चला गया। पहले दिन चोगा चुगया वापस आया, दूजे दिन फिर सूरज चढ़िया चोगा चुगया तां वापस आ गया। किन्ने कु दिन चोगा चुग के वापस आएगा? एक दिन जिमीदार ने जाल लाया, चोगा चुगन तां गया, पर परत के जाल जुग ही रह गया। पवरा हर रोज सरोवर ते नहीं आउंदा, कमल का फुल खिड़िया ते पवरा आ गया। पहला कदी सरोवर की परिक्रमा सरोवर ते नहीं आया, फुलां दे सुगंधी नूं मानन लई आया, आया सुगंधी लई ते चला गया। भाई साहब कहिंदे किन्ने कु दिन आ के वापस मुड़ेगा, तू फुल करके आ। पर एक दिन शब्द देखो जी कृपा करेगा, जिवें भवरा फुल विच बैठा अपना आप भुल गया, तू बाणी दा कीर्तन सुनी शब्द इन्नी मेहर करेगा, आपा भुल के शब्द विच लीन हो जाए। पर अभ्यास करता सही ना, बाहर खलोती ना गल कर। हजूर दे प्यारे सिख भाई साहब की रचना है, जैसे दीप दीपत पतंग लोट पोट होत, कबू कै जवारा मैं परत जर जाए हैं, जैसे खग दिन प्रत चोग चुग आवे उड, काऊ दिन फांसी फांसे बौर ना आए हैं,
जैसे अल कमल कमल प्रत खोजै नित कबू कमल दल संपट समाए है तैसे गुरबानी अवगान करत चित। इस तरह रोज नेम नरक तू बाणी नू कमा बाणी दे नेड़े आ तैसे गुरबानी अवगान करत चित कबू मगन होवे शब्द उरजाए है एक दिन शब्द विच जरूर लीन होवेगा। धन गुरु अर्जुन साहब ने अपने जीवन का अनुभव राग आसा दा शब्द जदों कोई बाणी नूं जुड़े हमारी प्यारी अमृत धारी गुर निमुख ना मन ते तारी रे अमृत ना अमृत दी धारा प्रवाहत है बाणी विच दर्शन परसन सरसन खरसन रंग रंगी करतारी रे खिन रम गुर गम हर दम नय जम हर कंठ नानक उरखारी रे खिन जितना समा बाणी नाल जुड़ तेरी पहुंच रब तक होवेगी गुरु तक होवेगी हर वेले जुड़ेगा ते जमा तो खेड़ा छुट जाएगा मौत दे पै तो मुक्त हो जाएगा। खिन रम गुर गम हर दम नय जम हर कंठ नानक उरखारी रे। गुरु अमरदास जी ने फरमाया कि बाणी तो बिना कोई सहारा नहीं पूरा थाट बनाया पूरा देखो एक समाना इस परपंच में साचे नाम की वडियाई मत को धरो गुमाना सतगुर की जिसमें मत आवे सो सतगुर माए समाना ए बाणी जो जियो जाने जियो इस अंतर रवे करनामा एदी अखीरली तो के कह लगे कैत सुनत सब सुख पावे कहण वालियां नूं भी सुख मिलेगा बाणी सुन वालियां नूं भी सुख मिलेगा मानत पाए निदाना पर जेड़े कह सुन के मन लैणगे ना खजाने उन्हां दी झोली च पैणगे। कहत सुनत सबे सुख पावे मानत पाए निदाना जिन्हें भी बाणी दा पल्ला पकड़िया ते ठीक असी गुरु ग्रंथ साहिब जी नूं कहने आ सिखां दा गुरु खिमा करियो ए पूरे मनुखां दा गुरु पूरी मानवता दा गुरु ते कोई भी जुड़ेगा इहदे नाल उहनूं सुख मिलेगा। एक उदाहरण सिर देख के समाप्ति वल आउणा शायद हो सकदा तुहाडे विचों किसे सज्जन पढ़िया होवे जां सुणिया होवे। एक छोटा जिहा पंफलेट काफी समा पहला पढ़न नूं मिलिया कि गुरबाणी दी रहमत ओह सज्जन सिंगापुर रहण वाले सन पहला उन्हां ने किसे नूं दस्या उस तो बाद पाकिस्तान विच अयूब खान दी जीवनी विचों ओह सज्जन ने शब्द पढ़े फिर उन्हां निक्का जिहा दो वर्की एक छापिया ਉਹ ਲਿਖਦੇ ਨੇ ਕਿ ਅਯੂਬ ਖਾਨ ਇਹ 70ਵਿਆਂ ਦੀ ਗੱਲ ਹੈ ਪਿਛਲੀ ਸਦੀ ਦੀ ਸਿੰਘ ਕੁਝ ਗਏ ਉੱਥੇ ਤੇ ਅਯੂਬ ਖਾਨ ਨੇ ਆਪਣੇ ਘਰ ਦੇ ਅੰਦਰ ਉਹਨਾਂ ਦੇ ਜਲ ਪਾਣੀ ਦਾ ਪ੍ਰਬੰਧ ਕੀਤਾ ਸਿਰਫ ਇਸ ਗੱਲ ਨੂੰ ਤਾਂ ਕਿ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਕੇ ਵੀ ਦਾਅਵਾ ਪੇਸ਼ ਕਰਦੇ ਹਾਂ ਨਾ ਕਿ ਤੁਸੀਂ ਸਾਡੇ ਗੁਰੂ ਹੋ ਤੇ ਮਾੜੀ ਗੱਲ ਨਹੀਂ। ਉਹ ਕਹਿੰਦੇ ਨੇ ਜਦੋਂ ਅਸੀਂ ਉਹਨਾਂ ਦੇ ਘਰ ਗਏ ਲਿਵਿੰਗ ਰੂਮ ਚ ਬੈਠੇ ਤੇ ਸਾਹਮਣੇ ਉਰਦੂ ਦੇ ਵਿੱਚ ਤੇ ਗੁਰਮੁਖੀ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੂਲ ਮੰਤਰ ਜੋ ਮੇਰੇ ਹੱਥੋਂ ਸ਼ਬਦ ਹੈ ਮੈਂ ਤਾਂ ਕਹਿ ਰਿਹਾ ਮਨ ਚ ਆਇਆ ਵੀ ਇਹ ਕਿਉਂ ਲਿਖੇ ਬਾਬੇ ਦੇ ਬੋਲ ਜਲ ਪਾਣੀ ਤਾਂ ਲਿਆਂਦਾ ਪਰ ਅਸੀਂ ਕਹਿੰਦੇ ਨੇ ਪੁੱਛਣ ਨੂੰ ਉਤਾਵਲੇ ਸਾਂ ਵੀ ਇਹ ਕਿਉਂ ਤੁਸੀਂ ਲਿਖਿਆ ਇਹ ਕੀ ਹੈ। ਜਦੋਂ ਕਹਿੰਦੇ ਸੀ ਪੁੱਛਿਆ ਇਹ ਕੀ ਤੇ ਅੱਗੋਂ ਨਾ ਮੁਸਕਰਾ ਕੇ ਕਿਹਾ ਤੁਹਾਨੂੰ ਤਾਂ ਪੁੱਛਣਾ ਨਹੀਂ ਚਾਹੀਦਾ ਕੀ ਹੈ ਤੁਸੀਂ ਪੁੱਛਦੇ ਹੋ ਕੀ ਤੁਹਾਡੇ ਤਾਂ ਧੁਰ ਸੀਨੇ ਵਿੱਚ ਵਸੀ ਹੋਈ ਚੀਜ਼ ਹੈ ਇਹ ਬਾਬੇ ਨਾਨਕ ਦਾ ਕਲਾਮ ਹੈ ਤੁਸੀਂ ਇਹ ਪੁੱਛੋ ਮੈਂ ਕਿਉਂ ਲਿਖਿਆ ਕੀ ਨਾ। ਕਹਿੰਦੇ ਨੇ ਮੈਂ ਇਸ ਕਰਕੇ ਲਿਖਿਆ ਐਬਟਾਬਾਦ ਮੈਂ ਪੜ੍ਹਦਾ ਸਾਂ ਤੇ ਜਦੋਂ ਬੱਚਾ ਸਾਂ ਸਕੂਲ ਜਾਣਾ ਮੈਨੂੰ ਪੜ੍ਹਾਈ ਨਹੀਂ ਸੀ ਆਉਂਦੀ ਇੱਕ ਦਿਨ ਮੈਂ ਸਕੂਲ ਨਾ ਗਿਆ ਰੋਜ਼ ਮਾਰ ਪੈਣੀ ਟੀਚਰ ਨੇ ਖੜਿਆਂ ਕਰ ਦੇਣਾ ਰਸਤੇ ਵਿੱਚ ਇੱਕ ਗੁਰਦੁਆਰਾ ਆਉਂਦਾ ਸੀ ਮੈਂ ਸਕੂਲ ਜਾਣ ਦੀ ਬਜਾਏ ਘਰੋਂ ਚੱਲਿਆ ਪਰ ਉਸ ਗੁਰਦੁਆਰੇ ਰੁਕਿਆ ਉੱਥੇ ਬਜ਼ੁਰਗ ਬਾਬਾ ਜੀ ਸਨ ਤੇ ਇੰਨੀ ਗੱਲ ਸੁਣਾਉਂਦਿਆਂ ਕਿਹਾ ਉਹਨਾਂ ਦੇ ਕੋਲ ਬੈਠਿਆਂ ਮੈਨੂੰ ਬੜਾ ਸੁੱਖ ਮਿਲਦਾ ਸੀ ਮੈਨੂੰ ਗੁਰਦੁਆਰੇ ਵਿੱਚ ਕੋਲ ਖਲੋਤਿਆਂ ਦੇਖ ਕੇ
ਕਹਿਣ ਲੱਗੇ ਸ਼ਬਦ ਵਰਤੇ ਯੂਬਿਆ, ਤੇਰਾ ਤਾਂ ਸਕੂਲ ਦਾ ਵਕਤ ਏ ਤੇ ਤੂੰ ਬਾਹਰ ਤੁਰਿਆ ਫਿਰਨੇ।

ਮੈਂ ਗਿਆ ਘਰਦਿਆਂ ਨੂੰ ਇਹੀ ਕਿਹਾ ਮੈਂ ਸਕੂਲ ਤੋਂ ਵਾਪਿਸ ਆਇਆ ਵਾਂ। ਦੂਸਰੇ ਦਿਨ ਮੈਂ ਸਕੂਲ ਗਿਆ, ਕਹਿੰਦਾ ਮੈਂ ਸੱਚੀ ਮੁੱਚੀ ਆਪਣੀ ਉਸ ਕਲਾਸ ਵਿੱਚ ਬੈਠਿਆ ਬਾਬਾ ਜੀ ਦੇ ਬੋਲ ਚੇਤੇ ਕਰ ਲਏ। ਮੈਂ ਤਾਂ ਬੈਠਿਆਂ ਬੈਠਿਆਂ ਸਿਰਫ ਦੋ ਚਾਰ ਵਾਰ ਆਪਣੀ ਜ਼ਬਾਨ ਤੋਂ ਕਿਹਾ, ਕਹਿੰਦਾ ਇੰਨੇ ਸਾਲ ਹੋ ਗਏ ਸਨ ਸਕੂਲ ਚ ਜਾਂਦਿਆਂ, ਕੋਈ ਦਿਨ ਖੈਰ ਨਹੀਂ ਸੀ ਮੇਰੀ। ਕਹਿੰਦਾ ਜੀ ਪਹਿਲਾ ਮੌਕਾ ਸੀ ਮੇਰੇ ਰੱਬ ਨੇ ਉਹ ਜਾਪ ਨਾਲ ਮੇਰੇ ਅੰਦਰ ਨੂੰ ਸੋਝੀ ਦੇ ਦਿੱਤੀ, ਜੋ ਉਹਨੇ ਸਵਾਲ ਕੀਤਾ ਮੈਂ ਕੱਢ ਕੇ ਦਿਖਾ ਦਿੱਤਾ। ਮੈਂ ਬਾਣੀ ਚੋਂ ਅੱਗੇ ਬਚਨ ਕਰਨ ਬੇਨਤੀ ਕਰਨੀ ਹੈ, ਇਹ ਅੱਤ ਕਥਨੀ ਨਹੀਂ। ਦੇਖੋ ਭਾਈ, ਇਸ ਬਾਣੀ ਨੂੰ, ਇਸ ਗੁਰੂ ਦੇ ਸ਼ਬਦ ਨੂੰ ਅਸੀਂ ਗੁਰੂ ਜਾਣੀਏ, ਇਹਨੂੰ ਅੱਖਰ ਨਾ ਸਮਝੀਏ ਇਕੱਲੇ। ਉਹ ਕਹਿਣ ਲੱਗੇ ਵੀ ਮੈਨੂੰ ਸੱਚੀ ਮੁੱਚੀ ਇੱਜ਼ਤ ਮਿਲੀ, ਮੇਰਾ ਵਿਸ਼ਵਾਸ ਪਕੇਰਾ ਹੋ ਗਿਆ। ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਖੱਸਦਿਆਂ ਆਇਆ ਤੇ ਮੈਂ ਵਾਪਸ ਸਿੱਧਾ ਗੁਰਦੁਆਰੇ ਆਇਆ ਤੇ ਮੈਨੂੰ ਦੇਖ ਕੇ ਹੱਸਦਿਆਂ ਦੇਖ ਕੇ ਕਹਿਣ ਲੱਗੇ ਅੱਜ ਬਚ ਗਿਆ ਹੋਵੇਗਾ ਮਾਰ ਤੋਂ। ਕਹਿੰਦਾ ਮੈਂ ਕਿਹਾ ਸੱਚੀ ਮੁੱਚੀ ਅੱਜ ਮਾਰ ਨਹੀਂ ਪਈ, ਅੱਜ ਨਹੀਂ ਮਾਰ ਪਈ। ਕਹਿਣ ਲੱਗੇ ਇਸ ਕਲਾਮ ਨੂੰ ਕਦੀ ਭੁੱਲੀ ਨਾ, ਜਿੰਨਾ ਇਹਦੇ ਨਾਲ ਜੁੜੇਗਾ ਤੈਨੂੰ ਬਹੁਤ ਤਰੱਕੀਆਂ ਦੇਵੇਗਾ। ਉਹ ਕਹਿੰਦਾ ਉਸ ਦਿਨ ਤੋਂ ਬਾਅਦ ਜੋ ਮਰਜ਼ੀ ਹੋ ਜਾਏ ਮੈਂ ਆਪਣੇ ਨੇਮ ਵੀ ਜਿੰਨਾ ਕੁ ਬਣਾਇਆ ਮੈਂ ਇਸ ਕਲਾਮ ਨੂੰ ਕਹਿੰਦਾ ਵਾਂ। ਕਹਿੰਦਾ ਅੱਜ ਜਿਸ ਥਾਂ ਤੇ ਮੈਂ ਬੈਠਾ ਮੇਰੀ ਆਤਮਾ ਨੂੰ ਪੁੱਛ ਕੇ ਦੇਖੋ, ਮੈਨੂੰ ਬਾਬੇ ਨਾਨਕ ਦਾ ਕਲਾਮ ਲੈ ਗਿਆ। ਗੁਰੂ ਕੇ ਸਿੱਖੋ, ਜੇ ਇੱਕ ਉਹ ਬੰਦਾ ਅਨਮਤ ਨਾਲ ਸੰਬੰਧਤ ਉਹ ਇਸ ਚੀਜ਼ ਤੇ ਭਰੋਸਾ ਕਰੀ ਬੈਠਾ, ਯਕੀਨ ਕਰੀ ਬੈਠਾ, ਉਹਨੂੰ ਇੰਨਾ ਕੁਛ ਮਿਲਦਾ, ਤੇ ਜੇ ਆਪਾਂ ਧੁਰ ਕੀ ਬਾਣੀ ਨੂੰ ਅੰਦਰ ਲਿਜਾਵਾਂਗੇ ਸਾਡੀ ਚਿੰਤਾ ਜ਼ਰੂਰ ਕੱਟੀ ਜਾਏ। ਚਾਰ ਤਰ੍ਹਾਂ ਦੀਆਂ ਚਿੰਤਾਵਾਂ ਨੇ ਜਿਹੜੀਆਂ ਘਰ ਘਰ ਚ ਅੱਗ ਬਣ ਕੇ ਬਲਦੀਆਂ ਨੇ। ਪਹਿਲੀ ਚਿੰਤਾ, ਮੁਸੀਬਤਾਂ ਵਿੱਚ ਮਾਰੇ ਆ, ਕੋਈ ਨਾ ਕੋਈ ਮੁਸੀਬਤ ਦਿਨ ਚੜੇ ਪਰਿਵਾਰਾਂ ਵਿੱਚ ਦੇਖਣ ਨੂੰ ਮਿਲਦੀ, ਤੇ ਬਹੁਤ ਜ਼ਿਆਦਾ ਇੱਥੇ ਤਾਂ ਪੇਪਰ ਭਰੇ ਪਏ ਨੇ, ਉਹ ਦੂਜੇ ਰੱਬ ਜਿਹੜੇ ਪੈਦਾ ਹੋ ਗਏ ਨੇ, ਦੂਜੇ ਰੱਬ ਹੀ ਕਹਾਂਗੇ ਨਾ, ਉਹ ਹੱਥ ਵੇਖਣ ਵਾਲੇ ਤੇ ਉਹੋ ਜਿਹੇ ਲੋਕ ਨੇ। ਪਿਤਾ ਜੀ ਨੇ ਕਿਰਪਾ ਕਰ ਦਿੱਤੀ, ਪਿਤਾ ਜੀ ਨੇ ਮਿਹਰ ਕਰ ਦਿੱਤੀ, ਉਹ ਜਿਹੜੇ ਐਡੇ ਵੱਡੇ ਪਿਤਾ ਜੀ ਨੂੰ ਛੱਡ ਕੇ ਬਾਹਰ ਭਟਕਣੇ ਫਿਰ ਰਹੇ ਆ, ਕਿਹੜਾ ਪਿਤਾ ਜਿਹੜਾ ਸਾਡੀ ਬੰਦ ਖਲਾਸੀ ਕਰਾ ਸਕਦਾ। ਇੱਕ ਭਰਮ ਚ ਪੈ ਗਏ ਆ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਹਿਲੀ ਗੱਲ ਚਿੰਤਾ ਇਹ ਵੇ, ਮੁਸੀਬਤ ਆ ਜਾ ਸਾਥ ਛੱਡ ਜਾਂਦੇ ਨੇ ਲੋਕੀ, ਅਸੀਂ ਕਹਿੰਦੇ ਹਾਂ ਇਕੱਲਾ ਰਹਿ ਗਿਆ, ਪਰ ਯਾਦ ਰੱਖ ਮੈਂ ਯਕੀਨ ਨਾਲ ਤੈਨੂੰ ਕਹਿੰਦਾ ਤੂੰ ਚੇਤੇ ਤਾਂ ਕਰ ਬਾਣੀ ਨੂੰ ਨਾਮ ਨੂੰ। ਇਹ ਸ਼ਬਦ ਕਹਿ ਕੇ ਸੰਪੂਰਨਤਾ ਵੱਲ ਆਉਣਾ, ਜਾਂ ਕੋ ਮੁਸ਼ਕਲ ਅੱਤ ਬਣੇ ਤੈਨੇ ਸਗਲੀ ਚਿੰਤ ਮਿਟਾਈ, ਸਗਲੀ ਚਿੰਤ। ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ। ਮਾਉ ਜਦੋਂ ਧੁਰ ਆ ਗਿਆ, ਚਿੱਤ ਵਿੱਚ ਆ ਗਿਆ। ਦੂਸਰਾ ਬਚਨ, ਕਈ ਵਾਰੀ ਬਿਮਾਰੀ ਲੱਗ ਜਾਂਦੀ ਹੈ, ਰੁਪਈਆ ਪੈਸਾ ਚਲਾ ਜਾਂਦਾ, ਕੰਮ ਕਾਰ ਬੰਦਾ ਖਾਲੀ ਹੋ ਜਾਂਦਾ, ਆਪਣੇ ਥੱਕੇ ਵੀ ਬੰਦੇ ਦੇ ਨਾਲ ਖਲੋਣ ਨੂੰ ਤਿਆਰ ਨਹੀਂ ਹੁੰਦੇ। ਮਹਾਰਾਜ ਜੀ ਨੇ ਕਿਹਾ ਕਿਉਂ ਭਟਕਣਾ, ਤੂੰ ਆ ਧੁਰ ਕੀ ਬਾਣੀ ਨੂੰ ਚੇਤੇ ਕਰ, ਜਿਹੜੇ ਟਕੇ ਦੀ ਖਾਤਰ ਤੈਨੂੰ ਸਮਝਦੇ ਨੇ ਤੇਰੇ ਪੱਲੇ ਕੁਛ ਨਹੀਂ, ਜੇ ਬਾਣੀ ਨਾਲ ਜੁੜੇ ਤੈਨੂੰ ਪਾਤਸ਼ਾਹੀਆਂ ਮਿਲ ਸਕਦੀਆਂ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਮਾਰਥ ਸੋ ਨਾ ਕੋ ਕਰੇ ਨਹਿ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ। ਰਾਜ ਚਿੰਤਾ ਮਿਟਾ ਦਿੱਤੀ। ਤੀਸਰਾ, ਕਈ ਵਾਰੀ ਪਿਆਰਿਓ ਘਰਾਂ ਵਿੱਚ ਖਾਣ ਨੂੰ ਵੀ ਬਹੁਤ ਕੁਛ, ਰੁਪਈਆ ਵੀ ਬਹੁਤ, ਘਰ ਵੀ ਬੜੇ ਵੱਡੇ, ਪਰ ਸਾਰੇ ਜੀ ਦੇਖ ਕੇ ਰੋਟੀ ਨਹੀਂ ਖਾ ਸਕਦੇ, ਕਿਉਂਕਿ ਇੱਕ ਦੂਜੇ ਦੀ ਗੱਲ ਹੀ ਨਹੀਂ ਸਿਖਾਉਂਦੀ। ਉਹਦਾ ਕਾਰਨ ਹੈ ਨਾ, ਮੈਂ ਕਈ ਵਾਰੀ ਸੋਚਣਾ ਠੀਕ ਹੈ ਅਸੀਂ ਤੁਸੀਂ ਬਹੁਤ ਬਿਜੀ ਹੋ, ਪਰ ਜਦੋਂ ਬੱਚਿਆਂ ਨੂੰ ਕੋਲ ਲੈ ਕੇ ਰਾਤ ਨੂੰ ਬਾਣੀ ਪੜੋਗੇ, ਛੁੱਟੀ ਵਾਲੇ ਦਿਨ ਇਕੱਠੇ ਹੋ ਕੇ, ਬਜਾਏ ਕਿ ਆਪਾਂ ਬਾਹਰ ਘੁੰਮਣ ਦੇ, ਠੀਕ ਹੈ ਬਾਹਰ ਦੇਖੋ ਚਾਖੋ ਜੋ ਹੈ, ਨਿਆਣਿਆਂ ਨੂੰ ਇਕੱਠੇ ਕਰਕੇ 12 ਘੰਟਿਆਂ ਵਿੱਚੋਂ ਇੱਕ ਘੰਟਾ ਸੁਖਮਨੀ ਸਾਹਿਬ ਦਾ ਪਾਠ ਹੀ ਸਾਰੇ ਹਫ਼ਤੇ 'ਚ ਕਰ ਲਓ, ਤੇ ਗੁਰੂ ਅਰਜੁਨ ਸਾਹਿਬ ਕਿਰਪਾ ਕਰਨ ਘਰ ਦੇ ਦੁੱਖ ਘਟੇ ਜਾਣਗੇ। ਕੋਈ ਪਾਠ ਹੀ ਕਰੀਏ। ਸੱਚੇ ਪਾਤਸ਼ਾਹ ਨੇ ਕਿਹਾ ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਘਰ 'ਚ ਟਿਕਾਣੀ ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਕ ਕਦੇ
ਠੋਗ ਗੌਣ ਕਰੇ ਚੌਂਕੂ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: ਫੈਸਲਾ ਕੋ ਲੜਾਈ ਦਾ ਦਿਗਲ ਭੱਜ ਗਿਆ। ਸੂਰਮੇ ਨੇ ਘਰਾਂ ਦੇ ਮੋਹ ਤਿਆਗ ਕੇ ਸਿਰਾਂ ਤੇ ਕੱਥਣ ਬੰਨ ਲੈ, ਕਿਉਂਕਿ ਖਾਲਸੇ ਦੀ ਸ਼ਮਸ਼ੀਰ ਨੇ ਪੰਜਾਬ ਦੀ ਤਕਦੀਰ ਦਾ ਫੈਸਲਾ ਕਰਨਾ ਸੀ। ਕੱਲਾ ਕੱਲਾ ਸਿੰਘ ਇਹੋ ਤਾਨੇ ਗਾ ਰਿਹਾ ਸੀ, ਝੁਕਤੀ ਹੈ ਦੁਨੀਆ ਤਕਦੀਰ ਕੇ ਆਗੇ, ਯੇ ਤਕਦੀਰ ਵੀ ਝੁਕ ਜਾਏਗੀ ਮੇਰੀ ਸ਼ਮਸ਼ੀਰ ਕੇ ਆਗੇ। ਸਿੰਘਾਂ ਨੇ ਆਖਿਆ, ਸਤਿਕਾਰਯੋਗ ਨਲੂਆ ਜੀ, ਅਸੀਂ ਤੁਹਾਡੇ ਨਾਲ ਹਾਂ, ਅਸੀਂ ਆਪ ਵੀ ਸ਼ਹੀਦ ਹੋ ਜਾਵਾਂਗੇ, ਪਰ ਸ਼ਹੀਦਾਂ ਦੀ ਧਰਤੀ ਤੇ ਕਿਸੇ ਗੈਰ ਨੂੰ ਪੈਰ ਨਹੀਂ ਧਰਨ ਦਿਆਂਗੇ। ਸਰਦਾਰ ਹਰੀ ਸਿੰਘ ਨੇ ਕਿਲ੍ਹਾ ਬੁਰਜ ਹਰੀ ਸਿੰਘ ਕੋਲੇ ਪਹੁੰਚ ਕੇ ਫੌਜ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ। ਇੱਕ ਹਿੱਸੇ ਦੀ ਕਮਾਨ ਨਿਧਾਨ ਸਿੰਘ 5 ਹੱਥੇ ਨੂੰ ਸੌਂਪ ਦਿੱਤੀ, ਦੂਜਾ ਹਿੱਸਾ ਅਮਰ ਸਿੰਘ ਖੁਰਦ ਮਜੀਠੀਆ ਨੂੰ ਸੌਂਪਿਆ, ਤੀਜੇ ਹਿੱਸੇ ਦੀ ਕਮਾਨ ਆਪ ਸੰਭਾਲ ਲਈ। ਧਰਕੇ ਗੁਰੂ ਚਰਨ ਦਾ ਧਿਆਨ ਕਰਕੇ ਚੰਡੀ ਦੀ ਵਾਰ ਦਾ ਪਾਠ ਛੱਡ ਕੇ ਬੋਲੇ ਸੋ ਨਿਹਾਲ ਦੇ ਚਕਾਰੇ ਲਾ ਕੇ ਧੌਸੇ ਦੇ ਚੋਟ, ਖਾਲਸਾ ਫੌਜਾਂ ਦਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਅਫਗਾਨਾਂ ਤੇ ਹੇ ਕਿਉਂ

ਜਥੇਦਾਰ ਬੁੱਢਾ ਸਿੰਘ ਦੀ ਵੰਗਾਰ ਨੂੰ ਸੁਣ ਕੇ ਸੂਰਮੇ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਗਏ। ਜਥੇਦਾਰ ਨੇ ਕਿਹਾ, ਸਿੰਘੋ ਗੁਰਬਾਣੀ ਦਾ ਪਵਿੱਤਰ ਫਰਮਾਨ ਯਾਦ ਕਰੋ, ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸਾਂਚੇ ਭਾਂਡੇ। ਉਹ ਸੂਰਮਾ ਕਹਦਾ ਹੈ ਜਿਹੜਾ ਰਣ ਨੂੰ ਦੇਖ ਕੇ ਡਰ ਜਾਵੇ, ਉਹ ਸਤੀ ਕਾ ਵੀ ਹੈ ਜਿਹੜੀ ਚਿਖਾ ਨੂੰ ਦੇਖ ਕੇ ਭਾਂਡੇ ਸਾਂਭਣ ਲੱਗ ਜਾਵੇ। ਇਸ ਬੇ ਨੇ ਸਦਾ ਨਹੀਂ ਰਹਿਣਾ, ਸੰਸਾਰ ਵਿੱਚ ਧਰਮ ਰਹਿਣਾ ਹੈ। ਉੱਠੋ ਮੇਰੇ ਸ਼ੇਰੋ, ਧਰਮ ਪਾਲੋ, ਗੁਰਵਾਕ ਹੈ ਦੇ ਅਨਿਤਨਾ ਨਿਤਰ ਹੈ, ਜਸ ਨਾਵ ਚੜੇ ਭਵ ਸਾਗਰ ਤਾਰੈ। ਜਦੋਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਤਾਂ ਆਪਣਾ ਸਭ ਕੁਝ ਗੁਰੂ ਦੇ ਹਵਾਲੇ ਕਰ ਦਿੱਤਾ ਸੀ, ਅੱਜ ਸਾਡੇ ਗੁਰੂ ਦਾ ਅਪਮਾਨ ਹੋ ਰਿਹਾ ਹੈ। ਜੇਕਰ ਅਸੀਂ ਇਸ ਅਪਮਾਨ ਦਾ ਬਦਲਾ ਨਾ ਲਿਆ ਤਾਂ ਸਾਨੂੰ ਸਾਡਾ ਗੁਰੂ ਕਦੇ ਮਾਫ਼ ਨਹੀਂ ਕਰੇਗਾ। ਇੰਨੀ ਸੁਣ ਕੇ ਇੱਕ ਸਿੰਘ ਉੱਠਿਆ ਜਿਸ ਦਾ ਨਾਂ ਸੁੱਖਾ ਸਿੰਘ ਮਾੜੀ ਕੰਬੋ ਸੀ। ਇਸ ਨੇ ਤਲਵਾਰ ਚੁੱਕ ਲਈ ਅਤੇ ਪ੍ਰਣ ਕੀਤਾ, ਭਾਵੇਂ ਮੇਰਾ ਆਪਣਾ ਸਿਰ ਵੀ ਲੱਗ ਜਾਵੇ ਪਰ ਮੈਂ ਰੰਗੜ ਦਾ ਸਿਰ ਵੱਢ ਕੇ ਪੰਛ ਦੇ ਹਵਾਲੇ ਕਰਾਂਗਾ। ਜੇਕਰ ਧਰਮ ਤੋਂ ਕੁਰਬਾਨ ਹੋਣ ਦੀ ਸੁਭਾਗੀ ਘੜੀ ਆਈ ਹੈ ਤਾਂ ਮੈਂ ਇਸ ਘੜੀ ਨੂੰ ਹੱਥੋਂ ਨਹੀਂ ਗਾਉਣਾ ਚਾਹੁੰਦਾ। ਸਰਦਾਰ ਸੁੱਖਾ ਸਿੰਘ ਨੇ ਜਥੇਦਾਰ ਜੀ ਤੋਂ ਰੰਗੜ ਨੂੰ ਸੋਧਣ ਦੀ ਆਗਿਆ ਇਉਂ ਮੰਗੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਗੁਰੂ ਗੁਰੂ ਖਾਲਸਾ ਜੀ, ਫਤਿਹ ਦਾ ਜਵਾਬ ਫਤਿਹ ਵਿੱਚ ਦੇਣ ਦੀ ਕਿਰਪਾਲਤਾ ਕਰੋ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਤਿੰਨ ਤਰ੍ਹਾਂ ਦੇ ਇਤਿਹਾਸ ਹਨ, ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਬੜੇ ਇਤਿਹਾਸ, ਬੰਦਾ ਬਹਾਦਰ ਤੋਂ ਸ਼ੁਰੂ ਕਰਕੇ ਮਹਾਰਾਜਾ ਰਣਜੀਤ ਸਿੰਘ ਤੱਕ ਸਿੱਖ ਇਤਿਹਾਸ, ਕੂਕਿਆਂ ਤੋਂ ਸ਼ੁਰੂ ਕਰਕੇ ਅੱਜ ਤੱਕ ਜਿੰਨੇ ਵੀ ਸ਼ਹੀਦ ਹੋਏ ਹਨ, ਇਹ ਹੈ ਕੌਮੀ ਇਤਿਹਾਸ। ਕੌਮੀ ਇਤਿਹਾਸ ਉਹਨਾਂ ਮਹਾਨ ਦੇਸ਼ ਭਗਤਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਦੇਸ਼ ਬਦਲੇ, ਉਮਰ ਕੈਦਾਂ, ਕਾਲੇ ਪਾਣੀ, ਜਲਾ ਵਤਨੀਆਂ ਅਤੇ ਫਾਂਸੀਆਂ ਖਿੜੇ ਮੱਥੇ ਕਬੂਲ ਕੀਤੀਆਂ। ਇਹਨਾਂ ਵੀਰਾਂ ਨੇ ਦੇਸ਼ ਦੇ ਮੱਥੇ ਤੇ ਲੱਗੇ ਗੁਲਾਮੀ ਦੇ ਦਾਗ ਨੂੰ ਆਪਣੇ ਲਹੂ ਨਾਲ ਧੋ ਦਿੱਤਾ। ਫਿਰੋਜ਼ਦੀਨ ਸ਼ਰਫ ਕਹਿੰਦਾ ਹੈ, ਦਮ ਦਿੱਤਿਆਂ ਬਾਅਦ ਨਾ ਦਮ ਨਰਦੇ, ਧੋਣੇ ਦਮਾਂ ਦੇ ਬਾਅਦ ਨਾ ਧੋਏ ਜਾਂਦੇ, ਬਿਨਾਂ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਅਦ ਨਾ ਰੋਏ ਜਾਂਦੇ, ਦਰਦਾਂ ਬਿਨਾਂ ਨਾ ਸੀਨੇ ਸੀਨੇ ਵਿੱਚ ਛੇਕ ਪੈਂਦੇ, ਛੇਕਾਂ ਬਾਅਦ ਨਾ ਮੋਤੀ ਪਰੋਏ ਜਾਂਦੇ, ਸਭ ਦਾਗ ਗੁਲਾਮੀ ਦੇ ਜੱਗ ਤੋਂ ਕੌਮੀ ਖੂਨ ਦੇ ਬਾਅਦ ਨਾ ਧੋਏ ਜਾਂਦੇ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਹਿੰਦੁਸਤਾਨ ਅੰਗਰੇਜ਼ਾਂ ਦਾ ਗੁਲਾਮ ਸੀ। ਜ਼ਾਲਮ ਅੰਗਰੇਜ਼ ਰਿਸ਼ੀਆਂ ਮੁਨੀਆਂ, ਪੀਰਾਂ ਫਕੀਰਾਂ ਅਤੇ ਗੁਰੂਆਂ ਦੀ ਪਵਿੱਤਰ ਧਰਤੀ ਤੇ ਹਮੇਸ਼ਾ ਰਾਜ ਕਰਨ ਦੇ ਸੁਪਨੇ ਵੇਖ ਰਿਹਾ ਸੀ। ਦੇਸ਼ ਦੀ ਇੱਜ਼ਤ ਆਬਰੂ ਅੰਗਰੇਜ਼ ਦੇ ਬੂਟਾਂ ਥੱਲੇ ਲਤਾੜੀ ਜਾ ਰਹੀ ਸੀ। ਗੁਲਾਮੀ ਦੀ ਪੀੜ ਆਪਣੇ ਸੀਨੇ ਵਿੱਚ ਲੈ ਕੇ ਗੱਭਰੂ ਆਜ਼ਾਦੀ ਲਈ ਜੂਝ ਰਹੇ ਸਨ। 1919 ਨੂੰ ਅੰਗਰੇਜ਼ ਨੇ ਰੋਲ ਟਿਕਟ ਬਣਾਇਆ ਜਿਸ ਦਾ ਮੰਤਵ ਸੀ ਹਿੰਦੁਸਤਾਨੀਆਂ ਨੂੰ ਸਦੀਆਂ ਤੱਕ ਗੁਲਾਮ ਰੱਖਣਾ। ਗੋਰਿਆਂ ਦੀ ਅਚਾਰ ਨੂੰ ਵੇਖ ਕੇ ਗੱਭਰੂ ਹਰਕਤ ਵਿੱਚ ਆ ਗਏ। ਉਹਨਾਂ ਨੇ ਰੋਲਟ ਐਕਟ ਦੇ ਖਤਰਨਾਕ ਨਤੀਜਿਆਂ ਤੋਂ ਬਚਣ ਲਈ ਲੋਕਾਂ ਨੂੰ ਖਬਰਦਾਰ ਕੀਤਾ ਅਤੇ ਆਪਣੇ ਖੂਨ ਦੀ ਸਿਆਹੀ ਨਾਲ ਬਗਾਵਤ ਦਾ ਜੋ ਮੁੱਖ ਬੰਦ ਲਿਖਿਆ ਉਸ ਨੂੰ ਚਰਨ ਸਿੰਘ ਆਲਮਗੀਰੀਏ ਦਾ ਢਾਡੀ ਲਿਖਾ, ਜੀਤ ਸਿੰਘ ਆਲਮਗੀਰ, ਬਲਵਿੰਦਰ ਸਿੰਘ ਮੁੱਲਾਪੁਰ ਅਤੇ ਕਰਨੈਲ ਸਿੰਘ ਸਰੰਗੀ ਮਾਸਟਰ ਸ਼ੇਰਪੁਰੀ ਇੰਝ ਦੱਸਦੇ ਹਨ।

ਦੇਸ਼ ਭਗਤਾਂ ਦੀ ਇਸ ਵੰਗਾਰ ਨੂੰ ਸੁਣ ਕੇ ਸਾਰਾ ਦੇਸ਼ ਅੰਗਰੇਜ਼ਾਂ ਦੇ ਖਿਲਾਫ ਹੋ ਗਿਆ ਅਤੇ ਲੋਕਾਂ ਨੇ ਅੰਗਰੇਜ਼ਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਰੋਸ ਰੈਲੀਆਂ ਅਤੇ ਮੁਜ਼ਾਹਰੇ ਕੀਤੇ। ਹਿੰਦੂ ਮੁਸਲਮਾਨ ਸਿੱਖਾਂ ਨੂੰ ਇਕੱਠੇ ਹੁੰਦੇ ਵੇਖ ਕੇ ਹਕੂਮਤ ਦਾ ਸਿੰਘਾਸਨ ਡੋਲ ਗਿਆ। ਅੰਗਰੇਜ਼ ਦੀ ਅਕਲ ਤੇ ਪਰਦਾ ਪੈ ਗਿਆ। ਉਸ ਨੇ ਬਿਨਾਂ ਸੋਚੇ ਸਮਝੇ ਸਖ਼ਤੀ ਦਾ ਦੌਰ ਸ਼ੁਰੂ ਕਰ ਦਿੱਤਾ। ਅੰਗਰੇਜ਼ ਦੀ ਇਹ ਸਖ਼ਤੀ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। ਜਦੋਂ ਬਹੁਤ ਸਾਰੇ ਲੋਕਾਂ ਨੂੰ ਜਾਨਾਂ ਤੋਂ ਹੱਥ ਧੋਣੇ ਪਏ ਤਾਂ ਲੋਕਾਂ ਦਾ ਗੁੱਸਾ ਹੋਰ ਭੜਕ ਉੱਠਿਆ। ਜਬ ਆ ਬਾਣ ਲੱਗਿਓ ਤਬ ਆ ਰੋਸ ਜਾਗਿਓ ਦੇ ਮਹਾਂਵਾਕ ਅਨੁਸਾਰ ਦੇਸ਼ ਭਗਤਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਅੰਗਰੇਜ਼ ਨਾਲ ਫੈਸਲਾ ਕੋਲ ਲੜਾਈ ਲੜਨ ਲਈ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਜ਼ਿਲ੍ਹਿਆਂ ਵਾਲਾ ਬਾਗ ਇਕੱਠੇ ਹੋਣ ਦਾ ਫੈਸਲਾ ਕੀਤਾ। ਧੂਤਰੇ ਹੋਏ ਹਾਕਮਾਂ ਨੇ ਸੋਚਿਆ ਜੇ ਜ਼ਿਲ੍ਹਿਆਂ ਵਾਲੇ ਬਾਗ ਦਾ ਪ੍ਰੋਗਰਾਮ ਕਾਮਯਾਬ ਹੋ ਗਿਆ ਤਾਂ ਹਿੰਦੁਸਤਾਨ ਵਿੱਚੋਂ ਸਾਡੀ ਅਰਥੀ ਉੱਠੇਗੀ। ਆਪਣੀ ਇਸ ਹਾਰ ਨੂੰ ਵੇਖ ਕੇ ਅੰਗਰੇਜ਼ ਵਹਿਸ਼ੀ ਪਾਉਣ ਦੀ ਹੱਦ ਟੱਪ ਗਿਆ। ਸਰ ਮਾਈਕਲ ਅਡਵਾਇਰ ਲੈਫਟੀਨੈਂਟ ਗਵਰਨਰ ਆਫ ਪੰਜਾਬ ਦੇ ਹੁਕਮ ਨਾਲ ਜਨਰਲ ਡਾਇਰ ਰਾਮ ਬਾਗ ਵਿੱਚੋਂ ਉੱਠ ਕੇ ਜ਼ਿਲ੍ਹਿਆਂ ਵਾਲੇ ਬਾਗ ਪਹੁੰਚਿਆ। ਇੱਕ ਤੰਗ ਰਸਤੇ ਰਾਹੀਂ ਹੀ ਆਪਣੇ ਸਾਥੀਆਂ ਸਮੇਤ ਅੰਦਰ ਦਾਖਲ ਹੋਇਆ। ਲੋਕਾਂ ਦੀ ਠਾਠਾਂ ਮਾਰਦੀ ਏਕਤਾ ਇਸ ਤੋਂ ਵੇਖੀ ਨਾ ਗਈ। ਇਸ ਨੇ ਪੁਰ ਅਮਨ ਜਲਸੇ ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਜਮਦੂਤਾਂ ਦੇ ਟੋਲੇ ਨੇ ਅੰਨੇ ਵਾਹ ਫਾਇਰਿੰਗ ਕੀਤੀ। ਜਿੱਧਰ ਨੂੰ ਕੋਈ ਭੱਜਦਾ ਛਾਤੀ ਵਿੱਚ ਗੋਲੀ ਖਾ ਕੇ ਡਿੱਗ ਪੈਂਦਾ। ਜ਼ਿਲ੍ਹਿਆਂ ਵਾਲੇ ਬਾਗ ਦੀ ਧਰਤੀ ਲਹੂ ਨਾਲ ਰੰਗੀ ਗਈ।

ਧੀਆਂ ਭੈਣਾਂ ਤੇ ਮਾਵਾਂ ਇਸ ਦੇਸ਼ ਦੀਆਂ ਵਾਲ ਫੀਸਦੇ ਸੀ ਪੁੱਟ ਪੁੱਟ ਰੋਈਆਂ। ਧਰਤੀ ਵੇਖ ਕੇ ਲਹੂ ਦੇ ਨਾਲ ਰੰਗੀ, ਜ਼ਾਰੋ ਜ਼ਾਰ ਰੋਈਆਂ, ਫੁੱਟ ਫੁੱਟ ਰੋਈਆਂ, ਨਾਲ ਦੁੱਖ ਦੇ ਹਾਲੋਂ ਬੇਹਾਲ ਹੋਈਆਂ, ਚੈਨ ਗੰਦਾ ਸੀ ਲੁੱਟ ਲੁੱਟ ਰੋਈਆਂ। ਅੱਖਾਂ ਈਸਾ ਦੀਆਂ ਰੋਣੋ ਨਾ ਰਹਿ ਸਕੀਆਂ, ਹੰਝੂ ਲਹੂ ਦੇ ਸੀ ਸੁੱਟ ਸੁੱਟ ਰੋਈਆਂ। ਡੰਗੋਰੀਆਂ ਟੁੱਟ ਗਈਆਂ, ਸੰਧੂਰ ਮਿਟ ਗਏ, ਭਵਿੱਖ ਰੁਲ ਗਏ, ਬੁੱਢਿਆਂ ਦੇ ਤਰਲੇ, ਭੈਣਾਂ ਦੀਆਂ ਫਰਿਆਦਾਂ ਅਤੇ ਮਾਸੂਮਾਂ ਦੀਆਂ ਚੀਖਾਂ ਸੁਣ ਕੇ ਅੰਬਰ ਕੰਬਿਆ, ਧਰਤੀ ਬੋਲੀ ਅਤੇ ਗਲੀਆਂ ਦੇ ਕੱਖ ਰੋ ਪਏ। ਅੰਗਰੇਜ਼ ਸਭਤਾ ਦਾ ਸ਼ਰਮਨਾਕ ਪਹਿਲੂ ਵੇਖ ਕੇ ਇਨਸਾਨੀਅਤ ਸ਼ਰਮ ਨਾਲ ਪਾਣੀ ਪਾਣੀ ਹੋ ਗਈ। ਭਾਰਤ ਮਾਤਾ ਦੀ ਦੁਖੀ ਆਤਮਾ ਵਿੱਚੋਂ ਅੰਗਰੇਜ਼ ਲਈ ਆਹ ਨਿਕਲੀ। ਚੇਲਿਆਂ ਦੀ ਕਾਲੀ ਕਰਤੂਤ ਵੇਖ ਕੇ ਈਸਾ ਨੇ ਲਹੂ ਦੇ ਅਥਰੂ ਅਹੂ ਹਾਏ। ਜਿਨ੍ਹਾਂ ਭੈਣਾਂ ਦੇ ਵੀਰ ਮੇਲਾ ਵੇਖਣ ਗਏ, ਅੰਗਰੇਜ਼ ਦੀਆਂ ਗੋਲੀਆਂ ਖਾ ਕੇ ਸਦਾ ਵੀ ਨਹੀਂ ਵਿਸਾਉਂਦਾ, ਉਹਨਾਂ ਭੈਣਾਂ ਨੇ ਇਉਂ ਵੈਣ ਪਾਏ।

ਦਸਾਂ ਗੁਰੂਆਂ ਦੀ ਸਾਜੀ ਨਿਵਾਜੀ ਹੋਈ ਸਤਿਕਾਰਯੋਗ ਸਾਧ ਸੰਗਤ ਜੀ, ਆਲਮਗੀਰੀਏ ਢਾਡੀ ਜੱਥੇ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਨਾਲੋਂ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨ ਲਈ ਧੁਰਕੀ ਬਾਣੀ ਸੰਸਾਰ ਤੇ ਆਈ, ਜਿਸ ਨੇ ਪ੍ਰੇਤਾਂ ਨੂੰ ਦੇਵਤੇ ਬਣਾ ਦਿੱਤਾ। ਬਲਿਹਾਰੀ ਗੁਰੇ ਆਪਣੇ ਦਿਓਹਾਰੀ ਸਾਧਵਾਰ, ਜਨ ਮਾਨਸ ਤੇ ਦੇਵਤੇ ਕੀ ਇਹ ਤਰਤ ਨਾ ਲਾਗੀ ਵਾਰ। ਬਾਣੀ ਕੁੱਲਾ ਉਤਾਰ ਦਿੰਦੀ ਹੈ, ਬਾਣੀ ਚੌਰਾਸੀਆਂ ਕੱਢ ਦਿੰਦੀ ਹੈ, ਬਾਣੀ ਲੇਖਾਂ ਦੀ ਲਕੀਰ ਬਦਲ ਦਿੰਦੀ ਹੈ, ਬਾਣੀ ਤਕਦੀਰ ਪਾਟ ਦਿੰਦੀ ਹੈ, ਬਾਣੀ ਪੁੱਠੇ ਲੇਖ ਉਲਟ ਕੇ ਸਿੱਧੇ ਕਰ ਦਿੰਦੀ ਹੈ। ਬਾਣੀ ਕਲਾਮ ਹੈ, ਬਾਣੀ ਇਲਹਾਮ ਹੈ, ਬਾਣੀ ਪੈਗਾਮ ਹੈ, ਬਾਣੀ ਨਾਮ ਹੈ, ਬਾਣੀ ਜਾਮ ਹੈ, ਬਾਣੀ ਉਪਦੇਸ਼ ਹੈ, ਬਾਣੀ ਸੰਦੇਸ਼ ਹੈ, ਬਾਣੀ ਉਦੇਸ਼ ਹੈ, ਬਾਣੀ ਅਰਦਾਸ ਹੈ, ਬਾਣੀ ਮਿਠਾਸ ਹੈ, ਬਾਣੀ ਪ੍ਰਭਾਸ ਹੈ, ਬਾਣੀ ਵਿਸ਼ਵਾਸ ਹੈ, ਬਾਣੀ ਗੀਤ ਹੈ, ਬਾਣੀ ਪ੍ਰੀਤ ਹੈ, ਬਾਣੀ ਸੰਗੀਤ ਹੈ, ਬਾਣੀ ਨੂਰ ਹੈ, ਬਾਣੀ ਸਰੂਰ ਹੈ, ਬਾਣੀ ਹਾਜ਼ਰ ਹਜ਼ੂਰ ਹੈ, ਬਾਣੀ ਜ਼ਾਹਰ ਜ਼ਹੂਰ ਹੈ, ਬਾਣੀ ਸਰਬ ਕਲਾ ਭਰਪੂਰ ਹੈ, ਬਾਣੀ ਰੰਗ ਹੈ, ਬਾਣੀ ਤਰੰਗ ਹੈ, ਬਾਣੀ ਜੰਗ ਹੈ, ਬਾਣੀ ਸਤਸੰਗ ਹੈ, ਬਾਣੀ ਰਾਗ ਹੈ, ਬਾਣੀ ਅਨੁਰਾਗ ਹੈ, ਬਾਣੀ ਵੈਰਾਗ ਹੈ, ਬਾਣੀ ਤਿਆਗ ਹੈ, ਬਾਣੀ ਜਾਗ ਹੈ, ਬਾਣੀ ਪਿਆਰ ਹੈ, ਬਾਣੀ ਖੁਮਾਰ ਹੈ, ਬਾਣੀ ਭੰਡਾਰ ਹੈ, ਬਾਣੀ ਵਿਚਾਰ ਹੈ, ਬਾਣੀ ਪਰਵਦਗਾਰ ਹੈ, ਬਾਣੀ ਆਪ ਨਿਰੰਕਾਰ ਹੈ, ਬਾਣੀ ਤੱਤ ਹੈ, ਬਾਣੀ ਮਤ ਹੈ, ਬਾਣੀ ਜਤ ਹੈ, ਬਾਣੀ ਸਤ ਹੈ, ਬਾਣੀ ਮਾਂ ਹੈ, ਬਾਣੀ ਬਾਪ ਹੈ, ਬਾਣੀ ਜਪ ਹੈ, ਬਾਣੀ ਜਾਪ ਹੈ, ਬਾਣੀ ਪੁਰਖ ਅਕਾਲ ਹੀ ਆਪ ਹੈ। ਆਲਮਗੀਰੀਆ ਇਹ ਜਿਹਨੇ ਜਾਣੀ ਹੈ, ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਬਾਣੀ ਦੀ ਇਸ ਮਹਿਮਾ ਨੂੰ ਚਰਨ ਸਿੰਘ ਆਲਮਗੀਰੀ ਦਾ ਢਾਡੀ ਜੱਥਾ, ਜੀਤ ਸਿੰਘ ਆਲਮਗੀਰ, ਸਰੰਗੀ ਮਾਸਟਰ ਗੁਰਪਾਲ ਸਿੰਘ ਆਲਮਗੀਰ ਤੇ ਦਰਸ਼ਨ ਸਿੰਘ ਜੱਸੋਵਾਲ ਇੰਜ ਬਿਆਨ ਕਰਦੇ ਹਨ।

ਭਾਈ ਦਿਆ ਸਿੰਘ ਅਤੇ ਧਰਮ ਸਿੰਘ ਗੁਰੂ ਜੀ ਦੀ ਲੌਕਿਕ ਰਚਨਾ ਸਫ਼ਰਨਾਮਾ ਲੈ ਕੇ ਅਹਿਮਦ ਨਗਰ ਜ਼ਾਲਮ ਔਰੰਗਜ਼ੇਬ ਪਾਸ ਪਹੁੰਚ ਗਏ। ਔਰੰਗਜ਼ੇਬ ਦੀ ਇੱਕ ਲੜਕੀ ਦਾ ਨਾਂ ਜ਼ੇਬਲ ਨਿਸਾ ਸੀ। ਇਹ ਧੀ ਤਾਂ ਔਰੰਗਜ਼ੇਬ ਦੀ ਸੀ ਪਰ ਖੁਦਾ ਵਿੱਚ ਵਿਸ਼ਵਾਸ ਰੱਖਣ ਵਾਲੀ ਧਰਮ ਦੀ ਕੋਈ ਮੂਰਤ ਸੀ। ਸਾਰਾ ਕੁਰਾਨ ਸ਼ਰੀਫ ਇਸ ਦੇ ਜ਼ਬਾਨੀ ਯਾਦ ਸੀ। ਇਹ ਆਪ ਵੀ ਇੱਕ ਸ਼ਹਿਰਾ ਸੀ। ਆਪਣੇ ਪਿਤਾ ਦੀਆਂ ਭੈੜੀਆਂ ਕਰਤੂਤਾਂ ਤੋਂ ਇਸ ਦਾ ਮਨ ਬੜਾ ਉਪਰਾਮ ਰਹਿੰਦਾ ਸੀ। ਜਦੋਂ ਸਿੰਘ ਜ਼ਫ਼ਰਨਾਮਾ ਲੈ ਕੇ ਅਹਿਮਦਨਗਰ ਪਹੁੰਚੇ ਤਾਂ ਇਸੇ ਲੜਕੀ ਨੇ ਸਿੰਘਾਂ ਤੋਂ ਜ਼ਫ਼ਰਨਾਮਾ ਲੈ ਕੇ ਆਪਣੇ ਪਿਤਾ ਨੂੰ ਆਪ ਪੜ੍ਹ ਕੇ ਸੁਣਾਉਣ ਦਾ ਫੈਸਲਾ ਕੀਤਾ। ਜ਼ੇਬਲ ਨਿਸਾ ਸੁਣਾਉਂਦੀ ਗਈ ਤੇ ਔਰੰਗਜ਼ੇਬ ਸੁਣਦਾ ਗਿਆ। ਕੌੜੀਆਂ ਹਕੀਕਤਾਂ ਨੰਗਾ ਸੱਚ ਬਿੱਛੂਆਂ ਵਰਗੇ ਸ਼ੇਰ ਲਗਾ ਮਾਤਰਾ ਫਲੀਅਰ ਕਾਲੇ ਨਾਗਾਂ ਵਾਂਗੂ ਦੱਸਣ ਲੱਗੀਆਂ। ਗੁਰੂ ਜੀ ਨੇ ਸਭ ਤੋਂ ਪਹਿਲਾਂ 12 ਸ਼ੇਰਾਂ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇੱਕ ਸ਼ੇਰ ਵਿੱਚ ਹਜ਼ੂਰ ਲਿਖਦੇ ਹਨ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾ ਬੰਦ ਬਖਸ਼ਿੰਦਾ ਐ ਸ਼ਰਸ਼, ਜਿਸ ਦੇ ਪਾਸ ਨਾ ਕੋਈ ਸਮਾਨ ਨਾ ਘੋੜਾ ਨਾ ਫੌਜਾਂ ਨਾ ਥੱਲੇ ਵਿਛਾਉਣ ਲਈ ਗਲੀਚੇ ਹੋਣ, ਪਰ ਜੇ ਖੁਦਾ ਚਾਹੇ ਉਸ ਨੂੰ ਸੁਰਗ ਦੀਆਂ ਖੁਸ਼ੀਆਂ ਬਖਸ਼ ਦਿੰਦਾ ਹੈ। ਇਸ ਤੋਂ ਪਿੱਛੋਂ 12 ਹਕੈਤਾਂ ਵਿੱਚ ਜ਼ਾਲਮ ਦੀਆਂ ਕਾਲੀਆਂ ਕਰਤੂਤਾਂ ਬਿਆਨ ਕੀਤੀਆਂ ਹਨ। ਗੁਰੂ ਜੀ ਲਿਖਦੇ ਹਨ, ਚਿਹਾ ਛੁੱਦ ਕੇ ਚੂੰ ਬਚ ਗਾ ਕੁਛ ਤਾਂ ਚਾਰ, ਕਿ ਬਾਕੀ ਬਮਾਨ ਦਸਤ ਪੇ ਚੀਦਾ ਮਾਰ। ਕੀ ਹੋ ਗਿਆ ਜੇ ਚਾਰ ਬੱਚੇ ਕੋ

ਸਿਤਾਰੇ ਦਸ ਲੱਖ ਆਇਆ ਚੜ ਕੇ ਮੈਂ ਸਦਕੇ

ਪਤਾਨਾ ਆਲਮਗੀਰੀ ਅਨਾਥ ਛੁਪਾਵੇ ਆਲਮਗੀਰੀ ਅਨਾਥ ਛੁਪਾਵੇ ਸੁਣ

ਅਣਖੀ ਸੂਰਮੇ ਅਣਖ ਤੋਂ ਮਿਟਣ ਵਾਲੇ ਜ਼ੁਲਮ ਸਾਹਮਣੇ ਛਾਤੀਆਂ ਤਾਣਦੇ ਨੇ। ਬਿਰਲੇ ਪੁੱਤਰ ਮਾਮਾ ਜਾਣਦੀਆਂ ਨੇ ਆਪਦੇ ਫਰਜ਼ ਨੂੰ ਜਿਹੜੇ ਪਛਾਣਦੇ ਨੇ। ਕਰਜ਼ਾ ਬੈਰੀ ਦਾ ਸਮੇਂ ਸਿਰ ਲਾਉਣ ਜਿਹੜੇ ਹੋ ਕੇ ਨਿੱਤਰਦੇ ਉਹ ਸਮੇਂ ਦੇ ਹਾਣਦੇ ਨੇ। ਚਰਨ ਉਹਨਾਂ ਨੂੰ ਕੋਈ ਨੀ ਮਾਰ ਸਕਦਾ ਜਿਹੜੇ ਭਾਜੀਆਂ ਮੋੜਨਾ ਜਾਣਦੇ ਨੇ। ਸੂਰਮੇ ਨੇ ਇੱਕੋ ਵਾਰ ਨਾਲ ਰੰਗੜ ਦਾ ਸਿਰ ਕੱਦੂ ਵਾਂਗੂ ਲਾ ਸੁੱਟਿਆ। ਰੰਗੜ ਨੂੰ ਪਾਣੀ ਨਾ ਮੰਗਣ ਦਿੱਤਾ। ਮੌਤ ਦਾ ਡਰਾਮਾ ਵੇਖ ਕੇ ਬੇਸਮਾਂ ਨੂੰ ਨੱਚਣਾ ਭੁੱਲ ਗਿਆ। ਸ਼ਰਾਬੀਆਂ ਦਾ ਸਾਰਾ ਨਸ਼ਾ ਲੈ ਗਿਆ। ਗੀਤ ਗੂੰਗੇ ਹੋ ਗਏ, ਘੁੰਗਰੂਆਂ ਦੀ ਛਿੜਕਾਰ ਬੰਦ ਹੋ ਗਈ। ਪਾਪੀ ਸਿਰ ਤੇ ਪੈਰ ਧਰ ਕੇ ਤੋਬਾ ਤੋਬਾ ਆਖਦੇ ਭੱਜੇ। ਸਿੰਘਾਂ ਨੇ ਰੰਗੜ ਦਾ ਸਿਰ ਨੇਜ਼ੇ ਤੇ ਟੰਗਿਆ। ਜਦੋਂ ਪਹਿਰੇਦਾਰ ਵੱਲੋਂ ਆਏ ਤਾਂ ਪਹਿਰੇਦਾਰ ਵੀ ਭੱਜ ਲਿਆ। ਸਿੰਘਾਂ ਨੇ ਆਵਾਜ਼ ਮਾਰੀ, ਉਹ ਪਹਿਰੇਦਾਰਾ ਆਪਦਾ ਹਿੱਸਾ ਲੈ ਜਾ। ਪਹਿਰੇਦਾਰ ਕਹਿੰਦਾ, ਮੇਰਾ ਹਿੱਸਾ ਕਿਸੇ ਹੋਰ ਨੂੰ ਦੇ ਦਿਓ। ਦਰਬਾਰ

0: ਅਸੀਂ ਆਪਣੇ ਆਲਮਗੀਰੀਏ ਢਾਡੀ ਜਥੇ ਵੱਲੋਂ ਪੈਰੀਟੋਨ ਕੰਪਨੀ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੀਆਂ ਪਹਿਲੀਆਂ ਕੈਸਟਾਂ ਇਨਕਲਾਬੀ ਯੋਧੇ ਅਤੇ ਰਾਖੇ ਮਜ਼ਲੂਮਾਂ ਦੇ ਵਿੱਚ ਸੇਵਾ ਦਾ ਮੌਕਾ ਦਿੱਤਾ ਅਤੇ ਹੁਣ ਇੱਕ ਹੋਰ ਕੈਸਟ ਭਾਜੀ ਮੋੜੀ ਸਿੰਘਾਂ ਨੇ ਰਾਹੀਂ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਨੇ ਬੜੇ ਜੋਸ਼ ਨਾਲ ਕਿਹਾ, ਜਿਹੜੀ ਮੌਤ ਨੇ ਅੰਤ ਜ਼ਰੂਰ ਆਉਣਾ, ਉਸ ਮੌਤ ਦਾ ਕਾਹਦਾ ਹੈ ਡਰ ਸਾਨੂੰ। ਨਕਲੀ ਘਰ ਨੂੰ ਛੱਡ ਕੇ ਅੰਤ ਇੱਕ ਦਿਨ ਜਾਣਾ ਪੈਣਾ ਹੈ ਅਸਲੀ ਘਰ ਸਾਨੂੰ। ਇਸ ਮੌਤ ਦੇ ਭੈ ਤੋਂ ਰਹਿਤ ਕਰਦਾ ਨਾਨਕ ਗੁਰੂ ਦਾ ਸੱਚਾ ਡਰ ਸਾਨੂੰ। ਰਾਖੀ ਅਣਖ ਦੀ ਚਰਨ ਹੁਣ ਪਊ ਕਰਨੀ, ਲੜ ਲੜ ਸਾਨੂੰ, ਮਰ ਮਰ ਸਾਨੂੰ। ਦੁਨੀਆਂ ਦੀ ਤਵਾਰੀਖ ਵਿੱਚ ਪਹਿਲੀ ਵਾਰੀ ਕਿਸੇ ਗੁਰੂ ਨੇ ਆਪਣੇ ਚੇਲਿਆਂ ਤੋਂ ਸਿਰ ਮੰਗਿਆ ਸੀ। ਇਸ ਨਿਰਾਲੇ ਕੌਤਕ ਨੂੰ ਵੇਖ ਕੇ ਸੰਗਤਾਂ ਵਿੱਚ ਸਨਾਟਾ ਛਾ ਗਿਆ, ਕੋਈ ਉੱਚੀ ਸਾਹ ਨਹੀਂ ਲੈਂਦਾ ਸੀ। ਜਦੋਂ ਗੁਰੂ ਜੀ ਨੇ ਆਪਣੀ ਮੰਗ ਨੂੰ ਕਈ ਵਾਰੀ ਦੁਹਰਾਇਆ ਤਾਂ ਇੱਕ ਸਿਦਕ ਦੇ ਪੁਤਲੇ ਨੇ ਆਪਣੇ ਮਨ ਨਾਲ ਫੈਸਲਾ ਕੀਤਾ, ਜਿਹੜਾ ਸਿਰ ਪਹਿਲਾਂ ਹੀ ਗੁਰੂ ਦੀ ਅਮਾਨਤ ਹੈ, ਜੇਕਰ ਗੁਰੂ ਉਹ ਆਪਣੀ ਅਮਾਨਤ ਮੰਗ ਰਿਹਾ ਹੈ, ਮੈਨੂੰ ਜਨਮ ਸਫਲਾ ਕਰਨ ਦੀ ਏਦੋ ਸੁਭਾਗੀ ਘੜੀ ਹੋਰ ਕਦੋਂ ਮਿਲੇਗੀ। ਇਸ ਦਾ ਨਾਮ ਦਇਆ ਰਾਮ ਸੀ। ਇਸ ਨੇ ਉੱਠ ਕੇ ਪਾਇਆ ਗਲ ਵਿੱਚ ਪੱਲਾ, ਨੇਤਰ ਕੀਤੇ ਨੀਵੇਂ, ਦੋਵੇਂ ਜੋੜੇ ਹੱਥ, ਗੁਰੂ ਜੀ ਨੂੰ ਸਰਦੀ ਭੇਟਾ ਕਬੂਲ ਕਰਨ ਲਈ ਬੇਨਤੀਆਂ ਹੇ ਇਹੋ ਕਰਦਾ ਹੈ।
2: ਉੱਠ ਕੇ ਸੀ ਭਾ

ਜਿਹਦੇ ਦਿਲ ਵਿੱਚ ਕੌਮ ਦਾ ਦਰਦ ਹੈ ਨੀ, ਦਿਲ ਉਸ ਦਾ ਜੋਸ਼ ਵਿੱਚ ਧੜਕਣਾ ਕੀ। ਜਿਹੜੇ ਖੰਡੇ ਨੂੰ ਲੱਗ ਜੰਗਾਲ ਜਾਵੇ ਉਹਦੇ ਵਿੱਚ ਮੈਦਾਨਾਂ ਦੇ ਖੜਕਣਾ ਕੀ। ਜਿਹਦੇ ਖੂਨ ਵਿੱਚ ਅਣਖ ਦੀ ਚੰਗ ਹੈ ਨੀ, ਬਣ ਕੇ ਗੁੱਸੇ ਦਾ ਲਾਂਬੂ ਉਸ ਭੜਕਣਾ ਕੀ। ਵੇਖ ਵੈਰੀ ਨੂੰ ਲਵੇ ਜੋ ਮੀਟ ਅੱਖਾਂ, ਉਹਦੇ ਅੱਖਾਂ ਵਿੱਚ ਵੈਰੀ ਨੇ ਰੱਕਣਾ ਕੀ। ਸਿੰਘ ਪੰਧ ਮਕਾਉਂਦੇ ਜਾ ਰਹੇ ਹਨ ਅਤੇ ਨਾਲ ਹੀ ਇਹ ਸ਼ਬਦ ਗਾ ਰਹੇ ਹਨ। ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭੱਗ ਹੈ ਤਿਸ ਜੋਨੀ ਫਿਰਨਾ, ਸੂਰਮਾ ਹੀ ਸਾਹਮਣੇ ਆ ਕੇ ਮਰਦਾ ਹੈ। ਜੋ ਭੱਜ ਜਾਵੇ ਉਹ ਜੂਨੀਆਂ ਵਿੱਚ ਭਟਕਦਾ ਫਿਰਦਾ ਹੈ, ਸੂਰਮਾ ਇੱਕ ਵਾਰ ਮਰਦਾ ਹੈ, ਕੈਰ ਦਿਨ ਵਿੱਚ ਕਈ ਵਾਰ ਮਰਦਾ ਹੈ। ਸਿੰਘ ਮੰਜਲਾ ਮਾਰਦੇ ਅੰਮ੍ਰਿਤਸਰ ਕੋਲੇ ਪਹੁੰਚ ਗਏ ਅਤੇ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰ, ਸਾਨੂੰ ਸਮਰਥ ਬਖਸ਼ ਤਾਂ ਕਿ ਅਸੀਂ ਕੋਈ ਤਰੀਕਾ ਸੋਚ ਕੇ ਰੰਗੜ ਤੱਕ ਪਹੁੰਚ ਸਕੀਏ। ਸੱਚੇ ਪਾਤਸ਼ਾਹ ਨੇ ਐਸੀ ਬੁੱਧੀ ਬਖਸ਼ੀ, ਸਿੰਘਾਂ ਨੂੰ ਇੱਕ ਸ਼ਾਨਦਾਰ ਤਰਕੀਬ ਸੁਝੀ। ਸਿੰਘਾਂ ਨੇ ਲੰਬੜਦਾਰਾਂ ਵਾਲੇ ਭੇਸ ਬਣਾ ਲੈ, ਇੱਕ ਥੈਲੀ ਵਿੱਚ ਠੀਕਰੀਆਂ ਪਾ ਲਈਆਂ। ਸਿੰਘ ਹਜ਼ਾਰਾਂ ਅੱਖਾਂ ਦੇ ਸਾਹਮਣੇ ਲੰਘੇ ਪਰ ਕੋਈ ਵੀ ਅੱਖ ਇਹ ਨਾ ਪਛਾਣ ਸਕੀ ਕਿ ਇਹ ਗੁਰੂ ਦੇ ਸਿੰਘ ਹਨ। ਵੇਖਣ ਵਾਲੇ ਸੋਚਦੇ ਸਨ ਇਹ ਤਾਂ ਲੰਬੜਦਾਰ ਹਨ ਜੋ ਹਕੂਮਤ ਦਾ ਮਾਮਲਾ ਮੋੜਨ ਜਾ ਰਹੇ ਹਨ। ਸਿੰਘਾਂ ਦੇ ਇਸ ਬਦਲੇ ਹੋਏ ਭੇਸ ਦੀ ਕਹਾਣੀ ਹੇ ਇੰਜ ਸੁਣੋ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹਨਾਂ ਦੋ ਪੌੜੀਆਂ ਵਿੱਚ ਇੱਕ ਲਾਈਨ ਸਾਂਝੀ, ਤੇ ਉਹ ਸਾਂਝੀ ਲਾਈਨ ਜਿਹੜੀ ਹੈ ਉਹ ਅੱਜ ਦੇ ਵਿਸ਼ੇ ਦਾ ਕੇਂਦਰ ਹੈ। 13ਵੀਂ ਤੇ 14ਵੀਂ ਪੌੜੀ ਪੌੜੀਆਂ ਤੋਂ ਵੱਖ ਵੱਖ ਪਰ ਕੇਂਦਰੀ ਭਾਵ ਇੱਕ ਦੁਆਲੇ ਖੜੇ। 13ਵੀਂ ਪੌੜੀ ਵਿੱਚ ਲਾਈਨ ਹੈ ਲਭ ਲੋਭ ਅਹੰਕਾਰ ਝੂਕਾ, ਤੇ 14ਵੀਂ ਪੌੜੀ ਵਿੱਚ ਇਹੋ ਹੀ ਲਾਈਨ ਹੈ ਲਭ ਲੋਭ ਅਹੰਕਾਰ ਤਜ ਤਿਸ। ਦੋਹਾਂ ਪੌੜੀਆਂ ਇੱਕ ਲਾਈਨ ਦੀ ਸਾਂਝ ਸਾਬਤ ਕਰਦੀ ਹੈ ਕੇਂਦਰੀ ਰੂਪ ਹੈ। ਜਰਾ ਮੈਂ ਆਰੰਭ ਦੁਬਾਰਾ ਕਰਨਾ ਚਾਹੁੰਦਾ।

ਆਰਜ਼ੇ ਉਹ ਲੋਕ ਜਿਹੜੇ ਜੀਵਨ ਦੀ ਵੈਲਿਊ ਜਾਣਦੇ ਨੇ ਉਹ ਅੰਮ੍ਰਿਤ ਦੀ ਚਾਹਤ ਰੱਖਦੇ ਨੇ। ਇਹ ਗੱਲ ਵੱਖਰੀ ਹੈ ਅੰਮ੍ਰਿਤ ਕਿਸ ਦੀ ਪਰਿਭਾਸ਼ਾ ਕੀ ਹੈ ਕੀ ਜੀਵਨ ਹੈ ਇਹ ਨਾ ਜਾਣਦੇ। ਇੱਕ ਅੰਮ੍ਰਿਤ ਦੇ ਸੰਬੰਧ ਜਦ ਤੱਕ ਆਇਆ ਜਿਸ ਵਿੱਚ ਅਰਜ਼ ਕੀਤੀ ਸੀ ਖਿਆਲ ਕਰਿਓ ਕੁਛ ਲੋਕ ਇਸ ਸਰੀਰ ਦੇ ਜੀਵਨ ਨੂੰ ਹੀ ਜੀਵਨ ਮੰਨ ਬੈਠੇ ਇਸ ਲਈ ਉਹਨਾਂ ਦਾ ਭੁਲੇਖਾ ਦੂਰ ਹੋ ਜਾਏ ਸਰੀਰ ਦੇ ਜੀਵਨ ਦੀ ਪਕੜ ਕਰਨੀ ਵੀ ਬੇਅਰਥ ਹੈ। ਸਰੀਰ ਅਮਰ ਨਹੀਂ ਹੁੰਦਾ ਕਿਸੇ ਦਾ ਵੀ ਨਹੀਂ ਹੁੰਦਾ। ਸੰਸਾਰ ਅੰਦਰ ਜਿੰਨੇ ਸੁਰ ਨਰ ਮੁਨ ਜਨ ਆਏ ਨੇ ਉਹਦੇ ਸੰਬੰਧੀ ਵੀ ਗੁਰੂ ਨੇ ਆਖ ਦਿੱਤਾ ਹੈ ਰਹਿਣ ਨਾ ਪਾਵੇ ਸੁਰ ਨਰ ਦੇਵਾ। ਜੋ ਆਇਆ ਉਸਨੇ ਤਨ ਕਰਕੇ ਦੇਹ ਕਰਕੇ ਸਰੀਰ ਕਰਕੇ ਚਲਾ ਜਾਣਾ। ਸੋਚਿਓ ਗੁਰੂ ਨੇ ਬਾਣੀ ਵਿੱਚ ਉਹਨਾਂ ਦਾ ਹੀ ਜ਼ਿਕਰ ਕੀਤਾ ਕਹਿਣ ਲੱਗੇ ਰਹਿਣ ਨਾ ਪਾਵੇ ਸੁਰ ਨਰ ਦੇਵਾ ਉਠ ਸਿਧਾਰੇ ਕਰ ਮੁਣ ਜਨ ਸੇਵਾ। ਚਲੇ ਗਏ ਤਨ ਸਾਡੇ ਵਿੱਚ ਮੌਜੂਦ ਨਹੀਂ ਦੇਹ ਤਨ ਜਿਹੜਾ ਹੈ ਇਸ ਨੂੰ ਕਿਸੇ ਵੀ ਢੰਗ ਨਾਲ ਅਮਰ ਕਰਨਾ ਚਾਹੀਏ ਸਾਡੀ ਪਹੁੰਚ ਵਿੱਚ ਨਹੀਂ। ਇਹ ਗੱਲ ਨਮੁਮਕਨ ਅਸੰਭਵ ਫੈਸਲਾ ਮੇਰਾ ਨਹੀਂ ਗੁਰੂ ਦਾ ਤੇ ਆਪਣੀ ਰਸਨਾ ਤੋਂ ਸਤਿਗੁਰੂ ਨੇ ਆਖਿਆ।

ਜਿਵੇਂ ਸੱਪ ਕੁੰਜ ਛੱਡ ਜਾ ਤਨ ਵਿੱਚੋਂ ਇਉਂ ਚਲਾ ਜਾਵੇਗਾ। ਇਸਨੇ ਅਮਰ ਨਹੀਂ ਹੋਣਾ। ਇਸਨੇ ਖਿਆਲ ਕਰਿਓ ਸੰਸਾਰ ਦੀ ਹਿਸਟਰੀ ਵਿੱਚ ਅੰਮ੍ਰਿਤ ਖੋਜਣ ਵਾਲੇ ਬੜੇ ਪੈਦਾ ਹੋਏ ਤੇ ਵੱਖ ਵੱਖ ਸਮਿਆਂ ਵਿੱਚ ਬਦਲਦੇ ਨਾਵਾਂ ਤੇ ਬਦਲਦੇ ਰੂਪਾਂ ਥੱਲੇ ਅਮਰ ਕਰ ਦੇਣ ਵਾਲੀਆਂ ਵਸਤੂਆਂ ਦਾ ਵੀ ਬੜਾ ਜ਼ਿਕਰ ਹੈ। ਸਰੀਰ ਤਾਂ ਅਮਰ ਹੁੰਦਾ ਨਹੀਂ, ਪਿਛਲੀ ਵਾਰ ਕੀਤੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਜਿਹੜਾ ਗੁਣਾਂ ਦਾ ਅੰਮ੍ਰਿਤ ਲਿਆਂਦਾ ਹੈ ਨਾ, ਉਹ ਸਰੀਰ ਦਾ ਨਹੀਂ ਜ਼ਮੀਰ ਦਾ। ਜੀਵਨ ਅਮਰ ਕਰਦਾ, ਪਰ ਜੇ ਤੂੰ ਸਰੀਰ ਨੂੰ ਜੀਵਨ ਸਮਝ ਲਏਗਾ ਅਮਰ ਨਹੀਂ ਹੋਣਾ। ਜੀਵਨੋਂ ਮੈਂ ਜੀਵਨ ਪਾਇਆ, ਉਹ ਜੀਵਨ ਕਿਹੜਾ ਜਿਸ ਨੂੰ ਅਮਰ ਕਰ ਦੇਣ ਦੀ ਜ਼ਰੂਰਤ ਹੈ ਤੇ ਹੋ ਸਕਦਾ। ਜਿਹਨੂੰ ਅਮਰ ਕਰ ਦੇਣ ਲਈ ਉਪਰਾਲੇ ਕੀਤੇ ਗਏ ਤੇ ਕਰਨੇ ਚਾਹੀਦੇ, ਬਸ ਇੱਥੇ ਰੁਕਣਾ ਚਾਹੀਦਾ। ਗੁਰੂ ਕਹਿੰਦੇ ਨੇ ਸੁਰਨਰ ਮੁਨ ਜਨ ਅੰਮ੍ਰਿਤ ਖੋਜ ਦੇ। ਜੀਵਨ ਉਸ ਦੈਵੀ ਜੀਵਨ ਨੂੰ ਅਮਰ ਕਰ ਦੇਣ ਲਈ ਬੜੇ ਬੜੇ ਮਹਾਂਪੁਰਸ਼ ਜਪੀ ਤਪੀ ਅੰਮ੍ਰਿਤ ਦੀ ਖੋਜ ਕਰਦੇ ਰਹੇ, ਸਮਝਦੇ ਰਹੇ ਕਿ ਅੰਮ੍ਰਿਤ ਹੈ ਕੀ ਤੇ ਕਿਵੇਂ ਮਿਲੇ, ਕਿੱਥੋਂ ਮਿਲੇ। ਮਿਲਿਆ ਗੁਰੂ ਕੋਲ, ਚਲੋ ਮੈਂ ਜਰਾ ਅੱਗੇ ਵਧਣਾ ਚਾਹੁੰਦਾ। ਸੋ ਅੰਮ੍ਰਿਤ ਗੁਰ ਤੇ ਪਾਇਆ, ਆਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਤੇ ਉਹ ਅੰਮ੍ਰਿਤ ਕੀ ਸੀ? ਸੱਚਾ ਮਨ ਵਸਾਇਆ, ਸੱਚਾ ਮਨ ਵਸਾਇਆ, ਕਿਉਂਕਿ ਸੱਚ ਅੰਮ੍ਰਿਤ ਹੈ, ਇਹ ਮਰਦਾ ਨਹੀਂ। ਹੁਣ ਮਸਲਾ ਜਿਹੜਾ ਅਗਲੇ ਪਾਸੇ ਆਇਆ ਉਹ ਇਹ ਕਿ ਐਨੀ ਦੁਨੀਆ ਗੁਰੂ ਵਾਲੀ ਵੀ ਤੇ ਗੁਰੂ ਨਾਲ ਸੰਬੰਧਿਤ ਵੀ, ਗੁਰੂ ਦੇ ਦੁਆਲੇ ਰੋਜ਼ ਪਰਿਕਰਮਾ ਕਰਨ ਵਾਲੀ ਵੀ, ਗੁਰੂ ਦੇ ਦਰਸ਼ਨ ਕਰਨ ਵਾਲੀ ਵੀ, ਦੀਦਾਰ ਕਰਨ ਵਾਲੀ ਵੀ, ਬੜੀ ਦੁਨੀਆ ਰੋਜ਼ ਪਰ ਸਾਰੇ ਅੰਮ੍ਰਿਤ ਪ੍ਰਾਪਤ ਕਰ ਲੈਂਦੇ ਨੇ? ਰੋਜ਼ ਬੜੇ ਨੇ ਦੇਖਣ ਵਾਲੇ। ਮੈਂ ਇੱਕ ਵਾਰ ਕੀ ਕੀਤੀ, ਆਦਰਸ਼ਨ ਸ਼ਬਦ ਨੂੰ ਵੀ ਸਮਝਣਾ। ਸਤਿਗੁਰੂ ਨੇ ਬਾਣੀ ਵੀ ਚੱਕ ਦਿੱਤਾ, ਦਰਸ਼ਨ ਪਰਚੇ ਹੈ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਤੇ ਜੇ ਦਰਸ਼ਨ ਪਰਚੇ ਦੇ ਅਰਥ ਇਹਨਾਂ ਅੱਖਾਂ ਨਾਲ ਦੇਖਣਾ ਹੀ ਹੋਵੇ, ਕੇਵਲ ਦੇਖਣਾ ਹੋਵੇ, ਤੇ ਗੁਰੂ ਨੇ ਆਪਣੀ ਰਸਾਂ ਤੋਂ ਇਹ ਆਖ ਦਿੱਤਾ, ਜਿੱਠਾ ਮੁਕਤ ਨਾ ਹੋਵੇ, ਜਿੱਠਾ ਮੁਕਤ ਨਾ ਹੋਵੇ। ਇਹਨਾਂ ਤੋਂ ਦਰਸ਼ਨ ਹੋ ਰਿਹਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੁੰਜੀ ਵੱਤ ਹੋ ਕੇ ਤਾਰੇ ਖੋਲੇ। ਉਹ ਲਾਈਨ ਪਿਛਲੇ ਦਿਹਾੜਿਆਂ ਵਿੱਚ ਆਈ ਸੀ, ਜਿਹੜਾ ਉਹਦਾ ਇੱਕ ਸ਼ਬਦ ਵੱਖ ਕਰਕੇ ਸਾਂਝਾ ਕਰਨਾ ਚਾਹੁੰਦਾ ਕਿ ਸਿੱਧੀ ਮਣੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੇ ਬਾਬਾ, ਸਿੱਧ ਵਿਚਾਰਦੇ ਨੇ ਕਿਸ ਤਰ੍ਹਾਂ ਇਹ ਬਾਲਾ ਸਾਡੇ ਦਰਸ਼ਨ ਲੈ ਲਏ। ਹੁਣ ਇੱਥੇ ਦਰਸ਼ਨ ਦਾ ਅਰਥ ਸਪਸ਼ਟ ਹੋ ਜਾਂਦਾ ਹੈ ਕਿ ਵਿਚਾਰਧਾਰਾ, ਸਾਡੀ ਵਿਚਾਰਧਾਰਾ ਅਪਣਾ ਲਏ। ਇੱਕ ਖਿਆਲ ਕਰਿਓ, ਇੱਕ ਦਰਸ਼ਨ ਉਹ ਜਿਹੜੇ ਅੱਖਾਂ ਦੇਖਦੀਆਂ ਨੇ, ਇੱਕ ਦਰਸ਼ਨ ਉਹ ਨੇ ਜਿਹੜੇ ਪਰਸੇ ਜਾਂਦੇ ਨੇ। ਇੱਥੇ ਵੀ ਡਬਲ ਪਰਸਨ ਆਏ। ਗੁਰੂ ਕਹਿੰਦੇ ਨੇ ਜੀ ਜੰਤ ਸਭ ਤੁਧ ਉਪਾਏ। ਹੇ ਮੇਰੇ ਮਾਲਕ, ਸਾਰੇ ਸੰਸਾਰ ਦੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ, ਪਰ ਗੁਰੂ ਕੋਲ ਆ ਕੇ ਵੀ ਸਾਰਿਆਂ ਨੇ ਅੰਮ੍ਰਿਤ ਪ੍ਰਾਪਤ ਨਹੀਂ ਕੀਤਾ। ਕਿਹਨੇ ਕੀਤਾ? ਕਹਿਣ ਲੱਗੇ ਜਿੰਨੇ ਤੇਰੇ ਪੈਦਾ ਕੀਤੇ ਹੋਏ ਜੀਵ ਜੰਤ ਨੇ, ਉਹਨਾਂ ਵਿੱਚੋਂ ਕੁਛ ਲੋਕ ਐਸੇ ਨੇ, ਇੱਕ ਭਾਵ ਕੁਛ, ਜਿਨ੍ਹਾਂ ਨੇ ਗੁਰੂ ਨੂੰ ਵੇਖਿਆ ਤੇ ਵੇਖ ਕੇ ਪਰਸਨ ਲਿਆ ਗਏ। ਕਹਿਣ ਲੱਗੇ

ਸੰਬੰਧ ਨਵੇਂ ਕੀ ਬਣੇ। ਸਤਿਗੁਰੂ ਨੂੰ ਸਭ ਤੋਂ ਦੇਖਦਾ ਜੇਤਾ ਜਗਤ ਸੰਸਾਰ ਜੀਵਨ ਕਰਦੇ ਰਹੇ ਮਾਂ ਵੀ ਕੇਵਲ ਦੇਖਣ ਵਾਲੇ ਨੇ। ਗੁਰੂ ਨੇ ਇੱਕ ਥਾਵੇਂ ਨਹੀਂ ਅਨੇਕਾਂ ਥਾਵਾਂ ਤੇ ਇਸ ਰਮਜ ਨੂੰ ਸਪਸ਼ਟ ਕੀਤਾ। ਗੁਰੂ ਕਹਿੰਦੇ ਸਤਿਗੁਰੂ ਦਾ ਦੇਖਣਾ ਕੀ ਹੈ, ਜੇ ਦੇਖ ਕੇ ਚਲਾ ਜਾਏ ਤਾਂ ਕੁਛ ਵੀ ਨਾ ਹੋਇਆ। ਕਹਿਣ ਲੱਗੇ ਦੇਖਣ ਦਾ ਮਕਸਦ ਸਮਝ, ਸਤਿਗੁਰੂ ਦੇਖਿਆ ਦੀਖਿਆ ਲਈ ਨਹੀਂ। ਦੇਖਿਆ ਤੇ ਦੀਖਿਆ ਦਾ ਲਫ਼ਜ਼ ਬੜਾ ਨੇੜੇ ਨੇ। ਦੇਖਣ ਤੋਂ ਭਾਵ ਹੈ ਅੱਖਾਂ ਨਾਲ ਤੇ ਦੀਖਿਆ ਤੋਂ ਭਾਵ ਹੈ ਉਹਦਾ ਉਪਦੇਸ਼, ਉਹਦਾ ਮੰਤਰ ਜੋ ਗੁਰੂ ਦ੍ਰਿੜਾਏ ਉਹਨੂੰ ਲੈ ਲੈਣਾ। ਬਚਨ ਗੁਰੂ ਜੋ ਪੂਰੇ ਕਹੋ ਮੈਂ ਠੀਕ ਗਾਠੀ ਬਣਦਾ। ਕਹਿੰਦੇ ਕਿ ਗੁਰੂ ਦਾ ਦੇਖਣਾ ਕੀ ਹੈ, ਉਹਦੀ ਦੀਖਿਆ ਲੈ ਲੈਣੀ। ਤੇ ਜੇ ਦੀਖਿਆ ਨਾ ਲਈ ਵੇਖ ਕੇ ਰੋਜ਼ ਹੀ ਚਲਾ ਗਿਆ, ਪਰਕਰਮਾ ਰੋਧ ਕਰ ਲਈ ਪਰ ਦੀਖਿਆ ਨਾ ਲਈ। ਸਤਿਗੁਰੂ ਦੇਖਿਆ ਦੀਖਿਆ ਲਈ। ਤੇ ਇੱਥੇ ਵੀ ਗੁਰੂ ਨੇ ਆਖਿਆ, ਕਹਿਣ ਲੱਗੇ ਇੱਕ ਵੇਖ ਪਰਸਨ ਹੈ, ਕਿਉਂਕਿ ਜਿਹੜੀ ਚੇਂਜ ਆਉਂਦੀ ਹੈ ਨਾ ਉਹ ਪਰਸਨ ਹੈ, ਉਹ ਪਰਸਨ ਵਿੱਚ ਸਵਈਆਂ ਅੰਦਰ ਸਤਿਗੁਰ ਤੇ ਪਾਤਸ਼ਾਹ ਜੀ ਦੀ ਬਨਸਾਵਲੀ ਵਜੋਂ ਅਗਲੀ ਕੁੱਲ ਦਾ ਜ਼ਿਕਰ ਕਰਦੇ ਹਾਂ, ਅਗਲੀ ਗੱਦੀ ਦਾ, ਅਗਲੇ ਸਿੰਘਾਸਨ ਦਾ, ਅਗਲੀ ਕਾਇਆਂ ਦਾ ਜ਼ਿਕਰ ਕਰਦੇ ਹਾਂ। ਗੁਰੂ ਨੇ ਆਪਣੀ ਰਚਨਾ ਤੋਂ ਆਖ ਦਿੱਤਾ ਪੱਟਾਂ ਦੇ ਰੂਪ ਵਿੱਚ। ਕਹਿਣ ਲੱਗੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤੱਤ ਸੋ ਤੱਤ ਮਿਲਾਇਓ। ਉਹ ਸ਼ਬਦ ਹੈ ਜਿਹਨੇ ਚੱਕਦੇ ਨੇ ਪਾਰਸ ਪਰਸ ਲਫ਼ਜ਼ ਪਰਸ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਏ। ਹੁਣ ਪਾਰਸ ਜਿਹੜਾ ਉਹਨੂੰ ਤੇ ਪਰਖਣ ਦੀ ਲੋੜ ਨਹੀਂ, ਉਹਦਾ ਜਨਮ ਹੀ ਪਾਰਸ ਦੇ ਰੂਪ ਵਿੱਚ ਹੋਇਆ। ਪਾਰਸ ਪਰਸ ਕੇ ਪਾਰਸ ਨਹੀਂ ਬਣਿਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ। ਅੱਗੇ ਲਫ਼ਜ਼ ਤਾਂਤੇ ਉਸ ਤੋਂ, ਇਸੇ ਲਈ ਲਫ਼ਜ਼ ਵਰਤ ਦਿੱਤੋ ਨੇ ਪਾਰਸ ਪਰਸ ਗੁਰੂ ਨਾਨਕ ਪਾਰਸ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ। ਅੱਗੇ ਗੁਰੂ ਅੰਗਦ ਪਰਸ ਕੇ ਬਣੇ, ਅੰਗ ਲੱਗ ਕੇ ਛੋਕ ਪਾਰਸ ਨੂੰ ਪਰਸ ਕੇ, ਤੇ ਤਿੰਨ ਵਾਰ ਪਰਸ ਲਫ਼ਜ਼ ਵਰਤਿਆ ਨੇ। ਗੁਰੂ ਨਾਨਕ ਪਾਰਸ, ਗੁਰੂ ਅੰਗਦ ਪਹਿਲੇ ਪਰਸ, ਗੁਰੂ ਅਮਰਦਾਸ ਦੂਜੇ ਪਰਸ, ਗੁਰੂ ਰਾਮਦਾਸ ਤੀਜੇ ਪਰਸ। ਇਉਂ ਗੁਰੂ ਕਹਾਉਂਦੇ ਗਏ ਤੇ ਗੁਰੂ ਅਰਜਨ ਸਾਹਿਬ ਦਾ ਨਾਮ ਸਪਸ਼ਟ ਲੈ ਤੋਂ ਕਹਿਣ ਲੱਗੇ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ। ਪਨ ਮਥਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਕਲ ਯੁਗ ਜਹਾਜ਼ ਅਰਜਨ। ਗੁਰੂ ਅਰਜਨ ਸਾਹਿਬ ਦੇ ਨਾਮ ਤੇ ਪਹਿਲੀਆਂ ਚਾਰ ਪਾਤਸ਼ਾਹੀਆਂ ਦੇ ਸੰਬੰਧ ਵਿੱਚ ਪਾਰਸ ਤੇ ਤਿੰਨ ਪਾਤਸ਼ਾਹੀਆਂ ਦੇ ਸੰਬੰਧ ਵਿੱਚ ਪਰਸ। ਜਦੋਂ ਪਰਸਦਾ ਹੈ ਉਦੋਂ ਚੇਂਜ ਆਉਂਦੀ ਹੈ, ਉਦੋਂ ਲੈਣਾ ਪਰਸ ਕੇ ਅੰਗ ਲੱਗ ਕੇ ਅੰਗਦ ਬਣਦਾ ਹੈ। ਪਰਸਨ ਤੇ ਦੇਖਣ ਵਿੱਚ ਇੰਨਾ ਅੰਤਰ। ਇੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਲਫ਼ਜ਼ ਵਰਤਿਆ, ਕਹਿਣ ਲੱਗੇ ਹੇ ਮੇਰੇ ਮਾਲਕ ਤੇਰੇ ਪੈਦਾ ਕੀਤੇ ਹੋਏ ਸਾਰੇ ਸੰਸਾਰ ਦੇ ਜੀਵ ਨੇ, ਪਰ ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਝੋਲੀ ਪਵਾਉਣ ਵਾਲਾ, ਹਿਰਦੇ ਵਿੱਚ ਵਸਾਉਣ ਵਾਲਾ ਕੌਣ ਹੈ, ਜਿਹੜਾ ਤੇਰੇ ਸਾਰੇ ਪੈਦਾ ਕੀਤੇ ਹੋਏ ਜੀਵ ਜੰਤਾਂ ਵਿੱਚੋਂ ਗੁਰੂ ਨੂੰ ਵੇਖ ਕੇ ਪਰਖਣ ਆਇਆ ਹੋ। ਕਹਿਣ ਲੱਗੀ

ਕਹਿੰਦੇ ਜਿਹੜਾ ਪਰਸਨ ਆਇਆ, ਜਿਹੜਾ ਪਰਸਨ ਆਇਆ ਉਸਦੀ ਹਾਲਤ ਕੀ ਬਣੀ ਹੈ, ਉਹ ਪਾਤਰ ਕਿਵੇਂ ਬਣਿਆ ਹੈ ਅੰਮ੍ਰਿਤ ਦਾ, ਗੁਰੂ ਨਾਨਕ ਗੁਰੂ ਉਹਦੇ ਤੇ ਤੁਠਿਆ ਕਿਵੇਂ ਹੈ ਕਿ ਉਸ ਪਾਤਰ ਵਿੱਚ ਅੰਮ੍ਰਿਤ ਪਾ ਦੇ। ਕਹਿਣ ਲੱਗੇ ਉਹਦੀ ਚੇਂਜ ਦੀ ਨਿਸ਼ਾਨੀ ਇਹ ਹੈ

ਕਹਿਣ ਲੱਗੇ, ਹੁਣ ਕੁਝ ਜਿਹੜੇ ਜੀ ਜੰਤ ਸਭ ਤੁਧ ਉਪਾਏ ਸਨ, ਉਹਨਾਂ ਵਿੱਚੋਂ ਜਿਹੜੇ ਇੱਕ ਵੇਖ ਪਰਸਨ ਆਏ ਸਨ, ਉਹਨਾਂ ਦੀ ਜੀਵਨ ਦੀ ਚਾਲ, ਉਹਨਾਂ ਦੀ ਜੀਵਨ ਦੀ ਤਰਤੀਬ, ਉਹਨਾਂ ਦੀ ਜੀਵਨ ਜੁਗਤ ਬਿਲਕੁਲ ਵੱਖਰੀ ਹੋ ਗਈ। ਅਗਲੀ ਪੌੜੀ ਖਿਆਲ ਕਰਿਓ, ਗੁਰੂ ਕੀ ਗੱਲ ਮੰਨਣ ਨਾਲ, ਗੁਰੂ ਕੀ ਗੱਲ ਮੰਨਣ ਨਾਲ ਕੋਈ ਰੰਗ ਨਹੀਂ ਬਦਲਦਾ ਚਿਹਰੇ ਦਾ। ਇੱਕ ਸਿਆਣੇ ਲੋਕਾਂ ਨੇ ਜਿਹੜੀ ਕਹਾਵਤ ਬਣਾਈ ਹੈ, ਬੜੀ ਖੂਬਸੂਰਤ ਹੈ। ਲੋਕ ਕਹਾਵਤ ਚ ਕਹਿੰਦੇ ਨੇ, ਕਾਲੇ ਕੋਲ ਧੌਲਾ ਬਹਿ ਜਾਏ, ਰੰਗ ਨਹੀਂ ਵਟਾਉਂਦਾ। ਮਤਲਬ ਤੇ ਗੁਰੂ ਨੇ ਇਹੋ ਗੱਲ ਬਾਣੀ ਚੱਕ ਕਹਿਣ ਲੱਗੇ, ਜਦੋਂ ਸਿੱਖ ਗੁਰੂ ਨੂੰ ਪਰਖ ਲੈ, ਉਹਦੇ ਜੀਵਨ ਦੀ ਜੁਗਤ ਬਦਲ ਜਾਂਦੀ, ਜਿਹੜੀ ਬਦਲਣ ਦੀ ਜ਼ਰੂਰਤ, ਤੇ ਉਹਨਾਂ ਨਾਲੋਂ ਵੱਖਰੀ ਹੋ ਜਾਂਦੀ ਹੈ। ਜਿਹੜਾ ਸਾਰਾ ਵੱਡਾ ਕਾਫਲਾ ਜੀਵ ਜੰਤ ਸਭ ਤੋਂ ਦੋ ਪਾਏ, ਉਹ ਤਾਂ ਸਾਰੇ ਹੀ ਪਾਏ ਜਾਂਦੇ। ਦੱਸ ਕਿਹੜੇ ਤੇਰੇ ਨਹੀਂ ਪਹਿਲਾਂ ਕੀਤੇ, ਵੀ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਕ ਦੋਏ ਫਲ ਲਾਏ, ਉਹ ਵੀ ਤੇਰੇ ਪਹਿਲਾਂ ਕੀਤੇ ਹੋਏ। ਪਰ ਇਹ ਖਿਆਲ ਕਰੀ, ਜਿਨ੍ਹਾਂ ਨੇ ਗੁਰੂ ਨੂੰ ਪਰਖ ਲਿਆ, ਜਿਨ੍ਹਾਂ ਨੇ ਗੁਰੂ ਨੂੰ ਪਰਖ ਲਿਆ, ਉਹਨਾਂ ਵਿੱਚ ਕੋਈ ਚੇਂਜ ਆਈ, ਕੁਝ ਨਿਰਾਲਾਪਣ ਹੋਇਆ। ਕਿਉਂਕਿ ਗੁਰੂ ਨੇ ਤਾਂ ਬੁਨਿਆਦ ਹੀ ਇਸ ਗੱਲ ਦੀ ਰੱਖੀ ਸੀ ਨਿਰਾਲੇਪਣ ਦੀ। ਮੈਂ ਤੈਨੂੰ ਸਾਰਿਆਂ ਵਿੱਚੋਂ ਕੁਝ ਸ੍ਰੇਸ਼ਟ ਗੁਣ ਦੇਣਾ ਚਾਹੁੰਦਾ। ਇਸੇ ਲਈ ਭਾਈ ਸਾਹਿਬ ਨੇ ਵੀ ਇਸੇ ਲਈ ਆਰੰਭ ਵਿੱਚ ਕਹਿ ਦਿੱਤਾ, ਕਹਿਣ ਲੱਗੇ, ਸ਼ਬਦ ਜੁੱਤੀ ਸਿੱਧ ਮੰਡਲੀ ਕੀ ਤੁਸ ਆਪਣਾ। ਗੁਰਦਸਮ ਪਾਤਸ਼ਾਹ ਜੀ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ, ਜਬ ਲੱਗ ਰਿਹਾ ਹੈ ਖਾਲਸਾ ਨਿਆਰਾ, ਨਿਰਾਲਾਪਣ ਕੀ ਹੈ। ਗੁਰੂ ਅਮਰਦਾਸ ਸਾਹਿਬ ਨੇ ਇਹੋ ਗੱਲ ਆਖ ਦਿੱਤੀ, ਕਹਿਣ ਲੱਗੇ, ਭਗਤਾਂ ਕੀ ਚਾਲ ਨਿਰਾਲੀ, ਹੁਣ ਜੀ ਜੰਤ ਸਭ ਤੇਰੇ ਹੀ ਆਏ ਮੇਰੇ ਮਾਲਿਕ। ਪਰ ਜਿਨ੍ਹਾਂ ਨੇ ਗੁਰੂ ਨੂੰ ਪਰਖ ਲਿਆ ਹੈ ਨਾ, ਜਿਨ੍ਹਾਂ ਦੀ ਝੋਲੀ ਗੁਰੂ ਨੇ ਸੱਚ ਦਾ ਅੰਮ੍ਰਿਤ ਪਾ ਦਿੱਤਾ ਹੈ, ਉਹਨਾਂ ਦੀ ਜੀਵਨ ਜੁਗਤ ਹੀ ਵੱਖਰੀ ਹੋ ਗਈ, ਬਿਲਕੁਲ। ਔਰ ਸੰਸਾਰ ਲਈ ਉਹ ਬੜੀ ਔਖੀ ਹੈ, ਉਹ ਹਰ ਕੋਈ ਨਹੀਂ ਕਰ ਸਕਦਾ। ਲੱਭ ਲੋਭ ਅਹੰਕਾਰ ਚੁੱਕਾ ਕੋਈ ਹਰ ਕੁਛ ਪਾ ਸਕਦਾ? ਪਲ ਵਿੱਚ ਅਹੰਕਾਰ ਆ ਜਾਂਦਾ, ਪਲ ਵਿੱਚ ਹੋਮੇ ਆ ਜਾਂਦੀ, ਪਲ ਵਿੱਚ ਲੱਭ ਲੋਭ ਆ ਜਾਂਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਹੇ ਲੋਭਾ ਲੰਪਟ ਸੰਗ ਸਿਰ ਮੋਰੇ ਅਣਕ ਲਹਿਰੀ ਕਲੋਲ ਤੇ। ਸਾਰਾ ਸੰਸਾਰ ਤਾਂ ਵਧੀਆ ਪਿਆ ਇਸ ਵਿੱਚ, ਤੇ ਭਲਾ ਉਹ ਚਾਲ ਨਿਰਾਲੀ ਕਿਉਂ ਨਾ ਹੋਈ ਜਿਹੜਾ ਇਹਦੇ ਚੋਂ ਨਿਕਲ ਜਾਏ। ਹੇਲੋ ਭਾ ਲੰਪਟ ਸੰਗ ਸਿਰ ਮੋਰੇ ਅਣਕ ਲਹਿਰੀ ਕਲੋਲ ਤੇ। ਕਹਿਣ ਲੱਗੇ, ਧਾਵੰਤ ਜੀਆ ਬਹੁ ਪ੍ਰਕਾਰਨ, ਲੱਭ ਲੋਭ ਦੇ ਬੱਝੇ ਹੋਏ ਸੰਸਾਰ ਦੇ ਜੀਵ ਦਿਨ ਰਾਤ ਦੌੜ ਰਹੇ। ਕਬਹੂ ਜੀਰਾ ਉਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਫਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ ਦਿਨ ਰਾਤ ਦੌੜ। ਤੇ ਇਹੋ ਜਿਹੇ ਸੰਸਾਰ ਵਿੱਚ ਕੁਛ ਲੋਕ ਐਸੇ ਹੋਣ ਜਿਹੜੇ ਬਿਲਕੁਲ ਵੱਖਰੇ ਹੋਣ, ਵੱਖਰੀ ਚਾਲ ਹੋਵੇ। ਮੈਂ ਇੱਕ ਵਾਰ ਕੀਤੀ ਸੀ, ਜਦੋਂ ਹਰ ਕੋਈ ਸੰਸਾਰ ਦਾ ਆਦਮੀ ਕਿਸੇ ਦੁਕਾਨ ਵਿੱਚ ਬਿਜ਼ਨਸ ਵਿੱਚ ਬੈਠਾ ਇਹ ਸੋਚ ਰਿਹਾ ਹੋਵੇ ਕਿ ਮੈਂ ਘੱਟ ਤੋਂ ਘੱਟ ਦਿਆਂ ਤੇ ਵੱਧ ਤੋਂ ਵੱਧ ਲਾਭ ਉਠਾਵਾਂ, ਮੈਂ ਐਸ ਕੀਤੀ ਸੀ, ਬਿਜ਼ਨਸ ਦਾ ਚੱਕੀ ਹੈ ਨਿਸ਼ਾਨੀ ਹੈ, ਤੇ ਉਸ ਟਾਈਮ ਤੇ ਕੋਈ ਦੁਕਾਨ ਤੇ ਬੈਠਾ 13-13 ਆਖ ਕੇ ਤੋਲੀ ਜਾਏ ਗਿਣੀ ਨਾ, ਤੇ ਫਿਰ ਚੱਲ ਜੁਗਤੀ ਵੱਖਰੀ ਹੋ ਗਈ ਨਾ। ਤੇ ਗੁਰੂ ਨੇ ਆਪਣੀ ਇਹੋ ਰਸਤੇ ਤੋਂ ਗੱਲ ਆਖੀ, ਕਹਿਣ ਲੱਗੇ, ਜਿਹੜਾ ਗੁਰੂ ਨੂੰ ਪਰਖ ਲੈਂਦਾ ਨਾ, ਉਹਦੀ ਚਾਲ ਜੀਵਨ ਦੀ ਬਿਲਕੁਲ ਵੱਖਰੀ ਹੋ ਜਾਂਦੀ ਹੈ। ਕਿਉਂਕਿ ਦੁਨੀਆਂ ਦੇ ਲੋਕ ਲੱਭ ਲੋਭ ਅਹੰਕਾਰ ਵਿੱਚੋਂ ਨਹੀਂ ਨਿਕਲ ਸਕਦੇ ਪਏ, ਸੰਸਾਰ ਅੰਦਰ ਦੇਖ ਕੇ ਇਹਦੇ ਚੋਂ ਨਿਕਲਣਾ ਹੈ ਹੀ ਔਖਾ। ਬਲਕਿ ਗੁਰੂ ਅਰਜਨ ਸਾਹਿਬ ਨੇ ਇੱਥਾਵੇਂ ਇੱਕ ਚੈਲੰਜ ਵੱਲੋਂ ਗੱਲ ਆਖ ਦਿੱਤੀ, ਕਹਿਣ ਲੱਗੇ, ਨਿਮਖ ਨਿਮਖ ਕਰ ਸਰੀਰ ਕਟਾਵੇ, ਤੋ ਵੀ ਹਉਮੈ ਮੈਲ ਨਾ ਜਾਵੇ। ਆਪਰੇਸ਼ਨ ਕਰਾਏ ਤੇ ਸੰਸਾਰ ਦਾ ਕੋਈ ਰੋਗ ਹੋਰ ਦੂਰ ਹੋ ਸਕਦਾ, ਪਰ ਕਹਿਣ ਲੱਗੇ, ਤਨ ਦੇ ਕੋਈ ਟੁਕੜੇ ਟੁਕੜੇ ਕਰਦੇ, ਵੱਖ ਵੱਖ ਸਰੀਰ ਦੇ ਟੁਕੜੇ ਕਰਕੇ ਰੱਖਦੇ, ਤੇ ਆਖੇ ਵਿੱਚੋਂ ਹਉਮੈ ਦੀ ਮੈਲ ਕੱਢ ਕੇ ਬਾਹਰ ਸੁੱਟਦੇ ਆ। ਕਹਿੰਦੇ ਨੇ, ਨਹੀਂ, ਨਿਮਖ ਨਿਮਖ ਕਰ ਸਰੀਰ ਕਟਾਵੇ, ਤੋ ਵੀ ਹਉਮੈ ਮੈਲ ਨਾ ਜਾਵੇ। ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰਗਲੇ, ਮਾਨ ਸਭੇ ਕੋ ਖਾਏ। ਗੁਰੂ ਨੇ ਬਾਣੀ ਚ ਆਵਾਜ਼ ਦਿੱਤੀ, ਕਹਿਣ ਲੱਗੇ, ਆਪਣੇ ਅਹੰਕਾਰ ਜਗਤ ਜਲਿਆ, ਮਨ ਤੂੰ ਮਤ ਮਾਨ ਕਰੇ ਜੇ ਹੋ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋਏ ਹੋਏ। ਗੁਰੂ ਨੂੰ ਜਿੰਨੇ ਪਰਖਣਾ, ਉਹਦਾ ਲੱਭ ਲੁਭ ਅਹੰਕਾਰ ਚੁੱਕਣਾ, ਤੇ ਗੁਰੂ ਨੇ ਆਵਾਜ਼ ਦੇਣੀ, ਗੁਰਮੁਖ ਨਿਮਾਣਾ ਹੋ, ਅੰਤਰ ਅਗਿਆਨ ਹੋ ਬੁੱਧ ਹੈ, ਸੱਚ ਸ਼ਬਦ ਮਲ ਖੋ, ਹੋ ਨਿਵਾਣਾ ਸਤਿਗੁਰ ਆਗੇ, ਮਤ ਕਿਛ ਆਪ ਲਿਖਾਵੇ, ਆਪਣੇ ਅਹੰਕਾਰ ਜਗਤ ਜਲਿਆ, ਮਤ ਤੂੰ ਆਪਣਾ ਆਪ ਗਵਾਵੇ। ਗੁਰੂ ਸੁਚੇਤ ਕਰ ਰਿਹਾ, ਗੁਰੂ ਚਾਹੁੰਦਾ ਲੱਭ ਲੋਭ ਅਹੰਕਾਰ ਚੁੱਕੇ। ਜਦੋਂ ਸਾਰਾ ਸੰਸਾਰ ਲੱਭ ਲੋਭ ਅਹੰਕਾਰ ਵਿੱਚ ਫਸਿਆ ਹੋਵੇ, ਉਦੋਂ ਕੁਛ ਲੋਕ ਐਸੇ ਹੋਣ, ਇੱਕ ਐਸੇ ਵਿਅਕਤੀ ਹੋਣ ਜਿਨ੍ਹਾਂ ਦਾ ਲੱਭ ਲੋਭ ਅਹੰਕਾਰ ਚੁੱਕ ਜਾਏ। ਜਿੱਦਾਂ ਤੁਸੀਂ ਆ ਕੇ ਆਖਣ ਦਾੜਾ ਕਿਉਂ ਵਧਾਇਆ ਜੀ,
ਤੇ ਸਿੰਘਾਸਨ ਤੋਂ ਉੱਠ ਕੇ ਚਰਨ ਝਾੜਨ ਲੱਗ ਪਿਆ। ਆਖੇ ਜੀ ਤੁਹਾਡੇ ਚਰਨ ਝਾੜਨ ਲਈ ਬਦਲ ਗਿਆ ਨਾ ਕੁਛ, ਪਰ ਸੰਨਾ ਕੁਛ ਬਦਲਿਆ। ਤੇ ਗੁਰੂ ਇਹੋ ਗੁਰਬਾਣੀ ਚੱਕਦੇ ਕਹਿੰਦੇ, ਲੱਭ ਲੋਭ ਅਹੰਕਾਰ ਚੁੱਕਾ, ਸਤਿਗੁਰ ਭਲਾ ਪਾਇਆ। ਉਹ

ਵਿਰੋਧ ਹੈ, ਦੋਵੇਂ ਨਾ ਵਸੇ। ਹਉਮੈ ਦਾ ਤੇ ਨਾਮ ਦਾ ਵਿਰੋਧ ਹੈ, ਦੋਵੇਂ ਇੱਛਾ ਵਸ ਨਹੀਂ ਸਕਦੇ। ਤੇ ਹਉਮੈ ਅੰਦਰੋਂ ਜਾ ਨਹੀਂ ਰਹੀ, ਨਾਮ ਅੰਦਰ ਆ ਨਹੀਂ ਰਿਹਾ, ਬਸ ਇਉਂ ਆਖਣ ਔਖਾ ਸੱਚਾ ਇਹ ਬੜਾ ਔਖਾ। ਗੁਰੂ ਕਹਿੰਦੇ ਨੇ ਮੈਂ ਦੇਖਤਾ ਕਿ ਇਹ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਇਹ ਰਾਹ ਬੜਾ ਔਖਾ ਹੈ। ਜਿਸ ਰਾਹ ਤੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਲੋ ਇੱਥੇ ਆ ਕੇ ਉਹ ਪਹਿਲੀ ਪੌੜੀ ਦੇ ਉਸ ਲਾਈਨ ਨੂੰ ਦੁਬਾਰਾ ਦੁਹਰਾ ਦਿੱਤਾ ਨੇ। ਪਹਿਲਾਂ ਆਖੀ ਪਹਿਲੀ ਪੌੜੀ ਵਿੱਚ ਆਖਿਆ ਨੇ, ਤੇਰਵੀਂ ਵਿੱਚ ਕਿ ਲੱਭ ਲੋਭ ਅਹੰਕਾਰ ਚੂਕਾ ਸਤਿਗੁਰ ਭਲਾ ਪਾਇਆ। ਕਹਿਣ ਲੱਗੇ ਇਹ ਰਾਹ ਬੜਾ ਔਖਾ ਹੈ, ਵਿਖਮ ਮਾਰਗ ਹੈ, ਕਿਉਂਕਿ ਇੱਥੇ ਕੀ ਹੈ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਉਸ ਗੱਲ ਨੂੰ ਦੁਬਾਰਾ ਦੁਹਰਾਇਆ, ਇਸ ਨੂੰ ਕੀਤਾ। ਕਹਿਣ ਲੱਗੇ ਇਹ ਵਿਖਮ ਮਾਰਗ ਕੀ ਹੈ, ਕਿਉਂਕਿ ਇੱਥੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਇਹ ਚੱਲਣਾ ਪੈਣਾ। ਕਹਿੰਦੇ ਕਿ ਇੱਕ ਹੋਰ ਵੀ ਖਿਆਲ ਕਰਿਓ, ਕਿਉਂਕਿ ਹੰਕਾਰ ਜਿਹੜਾ ਇਸ ਗੱਲ ਦਾ ਵੀ ਹੁੰਦਾ, ਮੈਂ ਸਿਆਣਾ ਬਹੁਤ, ਮੇਰੀ ਮਤ ਬਹੁਤ ਹੈ। ਕਹਿਣ ਲੱਗੇ ਦੂਜੇ ਨੂੰ ਨਾ ਬੋਲਣ ਦੇਣਾ, ਆਪ ਬੋਲੀ ਜਾਣਾ। ਕਹਿਣ ਲੱਗੇ ਐਸੀ ਗੱਲ ਨਹੀਂ, ਬਹੁਤ ਨਾ ਹੀ ਬੋਲਣਾ। ਸਮਝ ਸੰਭਲ ਮਜਲ ਪ੍ਰਗਟਾਵਾ ਨਹੀਂ, ਸ਼ੋਰ ਨਹੀਂ। ਇੱਕ ਵਾਰ ਸਥਿਤੀ 'ਚ ਸ਼੍ਰੀ ਗੁਰੂ ਨੇ ਸਭ ਹੀ ਬਾਣੀ ਹੁੰਦਾ, ਕਿਸੇ ਕਿਸੇ ਡੀਪ ਖਿਆਲ ਗੁਰੂ ਨੇ ਇੱਕ ਥਾਵੇਂ। ਕਹਿਣ ਲੱਗੇ 36 ਪ੍ਰਕਾਰ ਦੇ ਭੋਜਨ ਜਿਹੜੇ ਨੇ, ਉਹਨਾਂ ਨੂੰ ਜੇ ਵੰਡਿਆ ਜਾਏ ਤਾਂ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਸਤਿਗੁਰ ਨੇ ਬਾਣੀ ਅੰਦਰ ਇੱਛਾ ਨੂੰ ਐਗਜ਼ਾਮਪਲ ਦਿੱਤੀ, ਵੈਸੇ ਭੋਜਨ 36 ਪ੍ਰਕਾਰ ਦੇ ਨੇ। ਹੁਣ ਤੇ ਮਿਲਾ ਕੇ ਹੋਰ ਵੀ ਅਨੇਕਾਂ ਪੈਦਾ ਹੋਈ ਜਾਂਦੇ ਨੇ, ਭੋਜਨਾਂ ਦੀ ਗਿਣਤੀ ਬਹੁਤ ਹੀ ਹੋ ਗਈ। ਪਰ ਮੁੱਖ ਰੂਪ ਵਿੱਚ ਜੇ ਸਾਰੇ ਭੋਜਨ ਜਿੰਨੇ ਨੇ ਉਹਨਾਂ ਨੂੰ ਜੇ ਮੁੱਖ ਰੂਪ ਵਿੱਚ ਵੰਡਿਆ ਜਾਏ ਤਾਂ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ। ਸਤਿਗੁਰ ਬਾਣੀ ਨੇ ਇੱਕ ਭੋਜਨ ਮਿੱਠਾ ਜਿਹੜਾ ਸਭ ਤੋਂ ਸ੍ਰੇਸ਼ਟ ਮੰਨਿਆ ਜਾਂਦਾ, ਜਿਹੜਾ ਖੁਸ਼ੀ ਦਾ ਪ੍ਰਤੀਕ, ਜਦੋਂ ਖੁਸ਼ੀ ਹੋਵੇ ਨਾ ਮਨੁੱਖ ਦੇ ਅੰਦਰ, ਉਦੋਂ ਫਿਰ ਕਹਿੰਦਾ ਅੱਜ ਕੋਈ ਮਿੱਠਾ ਬਣਾਓ। ਦੁਨੀਆ ਵਿਆਹ ਸ਼ਾਦੀਆਂ ਅੰਦਰ ਮਠਿਆਈਆਂ ਬਣਾਉਂਦੀ ਹੈ, ਇਹ ਖੁਸ਼ੀ ਦਾ ਪ੍ਰਤੀਕ, ਸਭ ਤੋਂ ਸ੍ਰੇਸ਼ਟ ਭੋਜਨ ਬਣਿਆ। ਅਤੇ ਦੂਜਾ ਭੋਜਨ ਹੁੰਦਾ ਹੈ ਲੂਣ ਵਾਲਾ, ਨਮਕੀਨ, ਜਿਹੜਾ ਅਸੀਂ ਰੋਜ਼ ਖਾਂਦੇ ਹਾਂ ਸਬਜ਼ੀਆਂ। ਇੱਕ ਰਸ ਹੈ ਮਿੱਠਾ, ਇੱਕ ਰਸ ਹੈ ਨਮਕੀਨ। ਸਭ ਤੋਂ ਸ੍ਰੇਸ਼ਟ ਹੈ ਮਿੱਠਾ, ਜਿਹੜਾ ਹਰ ਕਿਸੇ ਨੂੰ ਚੰਗਾ ਲੱਗਦਾ, ਜਿਹਨੂੰ ਖਾਣਾ ਮਨ੍ਹਾ ਹੋਵੇ ਉਹ ਵੀ ਲੁਕ ਛੁਪ ਕੇ ਖਾਣ ਦੀ ਕੋਸ਼ਿਸ਼ ਕਰਦਾ, ਸਭ ਨੂੰ ਚੰਗਾ। ਅਤੇ ਦੂਜਾ ਭੋਜਨ ਹੈ ਨਮਕੀਨ, ਦੂਜਾ ਰਸ ਹੈ ਨਮਕੀਨ, ਨਿਮਕ ਵਾਲਾ ਜਿਹੜਾ ਰੋਜ਼ ਖਾਂਦਾ, ਉਹਦੀ ਵੀ ਬਹੁਤ ਆਦਤ ਜੀਵਨ ਵਿੱਚ। ਪਰ ਇੱਕ ਤੀਜਾ ਭੋਜਨ ਹੈ, ਉਹਨੂੰ ਕਹਿੰਦੇ ਨੇ ਤੀਜਾ ਰਸ, ਉਹਨੂੰ ਕਹਿੰਦੇ ਨੇ ਖੱਟਾ। ਉਹਦੇ ਵਿੱਚ ਆ ਜਾਂਦੀਆਂ ਨੇ ਸਾਰੀਆਂ ਚਟਨੀਆਂ, ਨਮਕੀਨ ਵਿੱਚ ਆਉਂਦੀਆਂ ਨੇ ਸਾਰੀਆਂ ਸਬਜ਼ੀਆਂ, ਮਿੱਠੇ ਵਿੱਚ ਆਉਂਦਾ ਕੜਾਹ ਪ੍ਰਸ਼ਾਦ, ਖੀਰਾ, ਮਠਿਆਈਆਂ, ਤਿੰਨ ਤਰ੍ਹਾਂ ਦੇ ਰਸ। ਹੁਣ ਕਦੀ ਖਿਆਲ ਕਰਿਓ, ਇਹਨਾਂ ਵਿੱਚੋਂ ਜਿਹੜਾ ਖੱਟਾ ਰਸ ਹੈ, ਇਹਦੀ ਵੀ ਲੋੜ ਪ੍ਰਤੀਤ ਹੁੰਦੀ। ਪਰ ਕਦੀ ਤੁਸੀਂ ਵੇਖਿਆ ਵੀ ਕਿਸੇ ਨੇ ਚਟਨੀ ਵੀ ਉਨੀ ਮਿਕਦਾਰ ਵਿੱਚ ਪਾਈ ਹੋਵੇ, ਥਾਲੀ ਵਿੱਚ ਜਿੰਨੀ ਮਿਕਦਾਰ ਵਿੱਚ ਰੋਟੀ ਪਾ ਲੈਂਦਾ, ਇਹਦਾ ਸਬਜ਼ੀ ਪਾ ਲੈਂਦਾ ਥੋੜ੍ਹੀ, ਨਾ ਵੀ ਚਟਨੀ ਹੋਵੇ ਗੁਜ਼ਾਰਾ ਹੁੰਦਾ। ਬਲਕਿ ਜਿਸ ਵੇਲੇ ਕੋਈ ਚੀਜ਼ ਹੋਰ ਨਾ ਮਿਲੇ ਤਾਂ ਉਸ ਵੇਲੇ ਕਹਿੰਦਾ ਚਲੋ ਅਨਸਰਦੇ ਨੂੰ ਹੁਣ ਚਟਨੀ ਨਾਲ ਰੋਟੀ ਖਾ ਲਈ। ਦੇਖੋ ਬਾਣੀ ਕਿੱਡੀ ਗਹਿਰਾਈ ਉੱਤੇ ਗਈ। ਜੇ ਭਲਾ ਕੋਈ ਹੋਰ ਚੀਜ਼ ਨਾ ਮਿਲੇ ਤਾਂ ਕਹਿੰਦਾ ਅਨਸਰਦੇ ਨੂੰ ਚਲੋ ਅੱਜ ਨਾਲ ਰੋਟੀ ਖਾ ਲਾਂ। ਅਤੇ ਵੈਸੇ ਵੀ ਜੇ ਭਲਾ ਸ਼ੌਕ ਨਾਲ ਵੀ ਖਾਵੇ ਤਾਂ ਫਿਰ ਵੀ ਥਾਲ ਵਿੱਚ ਜਿੰਨੀ ਸਬਜ਼ੀ ਹੁੰਦੀ ਹੈ ਓਨਾ ਅਚਾਰ ਜਾਂ ਚਟਨੀ ਓਨੀ ਮਿਕਦਾਰ ਵਿੱਚ ਥੋੜ੍ਹੀ। ਦੂਜੇ ਰੂਪ ਵਿੱਚ ਚਾਹਤ ਮਨੁੱਖ ਦੀ ਹੈ ਨਮਕੀਨ, ਅਤੇ ਸਭ ਤੋਂ ਮਿੱਠੀ ਚੰਗੀ ਚੀਜ਼ ਦੀ ਚਾਹਤ ਜਿਹੜੀ ਹੈ ਉਹ ਹੈ ਮਿੱਠਾ। ਗੁਰੂ ਕਹਿੰਦੇ 3 ਤਰ੍ਹਾਂ ਦੇ ਰਸ ਨੇ, ਅਤੇ ਸਤਿਗੁਰੂ ਨੇ ਖਿਆਲ ਦੇ ਦਿੱਤਾ। ਕਹਿਣ ਲੱਗੇ ਬਾਣੀ ਵਿੱਚ ਮਨੁੱਖ ਦੇ ਜੀਵਨ ਵਿੱਚ ਵੀ 3 ਤਰ੍ਹਾਂ ਦੇ ਰਸ ਪ੍ਰਵੇਸ਼ ਕਰਦੇ ਨੇ। ਅਤੇ ਕਿਵੇਂ ਕਰਦੇ ਨੇ? ਸਭ ਰਸ ਮਿੱਠੇ, ਜਿਹੜੇ ਮਿੱਠੇ ਨੇ ਸਭ ਰਸ ਮਿੱਠੇ ਮੰਨੀਏ, ਜੇ ਬਾਣੀ ਨੂੰ ਗੁਰੂ ਦੇ ਬਚਨ ਨੂੰ ਮੰਨ ਲਈਏ, ਕਿਸੇ ਦੀ ਗੱਲ 'ਤੇ ਅਸਰ ਕਰ ਲਈਏ, ਉਹਨੂੰ ਹਿਰਦੇ ਵਿੱਚ ਧਾਰਨ ਕਰ ਲਈਏ। ਗੁਰੂ ਕਹਿੰਦੇ ਮੈਨੂੰ ਐਂ ਦੱਸਦਾ ਵੀ ਜਿਵੇਂ ਮਿੱਠਾ ਰਸ ਪ੍ਰਾਪਤ, ਸਭ ਤੋਂ ਸਹੀ ਮੰਨ ਲੈਣਾ, ਮੰਨੇ ਕੀ ਗੱਲ ਕਹੀ ਨਾ ਜਾ, ਮੰਨ ਲੈਣਾ ਸਭ ਤੋਂ ਵੱਡੀ ਚੀਜ਼। ਕਹਿਣ ਲੱਗੇ ਸਭ ਰਸ ਮਿੱਠੇ ਮੰਨੀਏ, ਕਮ ਸੇ ਕਮ ਕਿਸੇ ਦੀ ਗੱਲ ਸੁਣ ਲੈਣੀ। ਕਹਿੰਦੇ ਸੈਕਿੰਡ ਪੋਜੀਸ਼ਨ ਨੇ ਸੁਣੀਏ ਸਾਲੂ ਨੇ, ਗੁਰੂ ਦੀ ਗੱਲ ਸੁਣ ਲੈਣੀ, ਸੁਣ ਲੈਣੀ, ਇਹ ਲੂਣਾ ਰਸ। ਪਰ ਰੋਜ਼ਾਨਾ ਜੀਵਨ ਨਾਲ ਸੰਬੰਧ ਰੱਖਦਾ ਨਾ, ਰੋਜ਼ਾਨਾ ਜੀਵਨ ਦਾ ਸੰਬੰਧ, ਰੋਜ਼ ਸੁਣਨੇ। ਪਰ ਮਿੱਠਾ ਕਦੀ ਕਦਾਈ ਮਿਲਦਾ ਇਸ ਲਈ ਪਤਾ ਨਹੀਂ, ਕਹਿੰਦਾ ਹੁਣ ਤਾਂ ਸਾਨੂੰ ਕਦੀ ਕਦਾਈ ਵੀ ਨਹੀਂ ਮਿਲਦਾ, ਪਤਾ ਨਹੀਂ ਮੰਨਦਾ ਹੀ ਨਹੀਂ। ਤਾਂ ਕਮ ਸੇ ਕਮ ਕਦੀ ਕਦੀ ਤਾਂ ਮੰਨੀਏ, ਚਲੋ ਮਿੱਠਾ ਰੋਜ਼ ਨਹੀਂ ਬਣਾਈਦਾ, ਕਦੀ ਕਦੀ ਤਾਂ ਬਣਾਈ ਦਈਏ, ਲੂਣਾ ਰੋਜ਼ ਹੁੰਦਾ। ਚਲੋ ਬਾਣੀ ਰੋਜ਼ ਸੁਣਨੇ, ਗੁਰੂ ਦੀ ਗੱਲ ਰੋਜ਼ ਸੁਣਨੇ, ਕਦੇ ਕਦੇ ਮੰਨ ਲਈਏ। ਗੁਰੂ ਨੇ ਆਖਿਆ ਮੈਨੂੰ 3 ਰਸ ਵੱਖ ਵੱਖ ਨਹੀਂ, ਸਭ ਰਸ ਮਿੱਠੇ ਮੰਨੀਏ ਸੁਣੀਏ ਸਾ ਲੂਣੇ। ਪਰ ਕਹਿਣ ਲੱਗੇ ਇਹ ਨਾ ਹੋਵੇ, ਨਾ ਤੂੰ ਗੁਰੂ ਨੂੰ ਸੁਣੇ, ਨਾ ਗੁਰੂ ਦੀ ਗੱਲ ਮੰਨੇ, ਆਪਦੀਆਂ ਗੱਲਾਂ ਕਰੀ ਦੇਣ, ਖੱਟ ਤੁਲਸੀ ਮੁੱਖ ਬੋਲਣਾ। ਕਹਿਣ ਲੱਗੇ ਆਪਣੀ ਜ਼ਬਾਨ ਨੂੰ ਜ਼ਿਆਦਾ ਬੋਲਣ ਦੀ ਆਦਤ ਨਾ ਪਾ, ਇਹਨੂੰ ਤਾਂ ਇੰਨਾ ਕੁ ਰੱਖ ਜਿਵੇਂ ਅਚਾਰ ਜਾਂ ਚਟਨੀ ਹੁੰਦੀ ਹੈ। ਥੋੜ੍ਹਾ ਅਚਾਰ ਚਟਨੀ ਥੋੜ੍ਹੀ ਹੁੰਦੀ ਹੈ, ਖਾਲੀ

0: ਪਰ ਤੁਸੀਂ ਮੁੱਖ ਬੋਲ
1: ਜਿਹੜਾ ਤੂੰ ਆਪਣੀ ਜ਼ਬਾਨ ਨੂੰ ਬੋਲਣ ਦੀ ਆਦਤ ਜ਼ਿਆਦਾ ਪਾ, ਆਪਣੀਆਂ ਗੱਲਾਂ ਜ਼ਿਆਦਾ ਕਰਨੇ, ਗੁਰੂ ਦੀ ਗੱਲ ਸੁਣਨ ਦਾ ਵੀ ਘੱਟ ਹੈ, ਮੰਨਣ ਦਾ ਤਾਂ ਬਿਲਕੁਲ ਨਹੀਂ। ਭਾਵ ਮਿੱਠਾ ਤਾਂ ਤੈਨੂੰ ਨਸੀਬ ਹੀ ਨਹੀਂ ਹੋ ਰਿਹਾ, ਲੂਣੇ ਤਾਂ ਖਲੋਤਾ ਹੈ, ਪਰ ਲੂਣਾ ਵਿੱਚ ਤਾਂ ਨਸੀਬ ਹੋਣਾ ਕਿਤੇ ਰਹਿ ਗਿਆ। ਹੁਣ ਤਾਂ ਤੂੰ ਇੱਥੇ ਆ ਗਿਆ ਸਿਰਫ ਚਟਨੀ ਨਾਲ ਹੀ ਰੋਟੀ ਖਾਣ ਵਾਲੀ ਗੱਲ, ਅਤੇ ਚਟਨੀ ਨਾਲ ਅਤੇ ਅਚਾਰ ਨਾਲ ਰੋਟੀ ਖਾਣ ਵਾਲੇ ਕੋਈ ਅਮੀਰ ਥੋੜ੍ਹਾ ਹੁੰਦੇ ਨੇ। ਗੁਰੂ ਕਹਿੰਦੇ ਵਿਸ਼ਵਾਸ ਕਰੀ, ਜਿੰਨੀਆਂ ਤੂੰ ਬਹੁਤ ਗੱਲਾਂ ਆਪਣੀਆਂ ਕਰੇਗਾ ਅਤੇ ਆਪਣੀ ਮੱਤ ਚਲਾਉਣ ਦੀ ਕੋਸ਼ਿਸ਼ ਕਰੇਗਾ, ਤੂੰ ਆਤਮਕ ਤੌਰ 'ਤੇ ਜੀਵਨ ਵਿੱਚ ਗਰੀਬ ਹੁੰਦਾ ਜਾਏਗਾ। ਕਹਿਣ ਲੱਗੇ ਸਭ ਰਸ ਮਿੱਠੇ ਮੰਨੀਏ ਸੁਣੀਏ ਸਾ ਲੂਣੇ ਖੱਟ ਤੁਰਸ਼ੀ ਮੁੱਖ ਬੋਲਣਾ। ਉਹ ਭਲਿਆ ਮੂੰਹ ਬੋਲਣਾ ਜਿਹੜਾ ਨਾ ਆਪਣੀਆਂ ਗੱਲਾਂ ਕਰਨੀਆਂ, ਇਹ ਤਾਂ ਚਟਨੀ ਵਾਂਗੂ ਰੱਖ, ਅਚਾਰ ਵਾਂਗੂ ਰੱਖ, ਛੋੜਾ। ਇੱਥੇ ਵੀ ਗੁਰੂ ਅਮਰਦਾਸ ਸਾਹਿਬ ਨੇ ਇਹੋ ਗੱਲ ਆਖ ਦਿੱਤੀ। ਕਹਿਣ ਲੱਗੇ ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ, ਤੇ ਇੱਕ ਹੋਰ ਖਿਆਲ ਕਰੀ ਬਹੁਤ ਨਾ ਹੀ ਬੋਲਣਾ, ਬਹੁਤ ਨਾ ਹੀ ਬੋਲਣਾ। ਬਹੁਤਾ ਬੋਲੇਗਾ ਹੀ ਦੱਸੇਗਾ ਮੇਰੇ ਆਕਾਰ ਹੀ ਹੈ, ਤੇਰੇ ਕੋਲ ਚਟਨੀ ਹੈ, ਕੋਈ ਹੈ ਹੀ ਨਹੀਂ ਸੰਸਾਰ, ਇੱਕ ਤਾਂ ਗਰੀਬੀ ਵੀ ਹੈਗੀ। ਖੜ ਤੁਸੀਂ ਮੁੱਖ ਬੋਲਣਾ, ਕਹਿਣ ਲੱਗੇ ਇਸ ਲਈ ਬਹੁਤ ਨਾ ਹੀ ਬੋਲਣਾ। ਹਾਲਾਂਕਿ ਕਹਿਣ ਲੱਗੇ ਸਾਰੀਆਂ ਗੱਲਾਂ ਬੜੀਆਂ ਔਖੀਆਂ ਨੇ, ਖੰਡਿਓ ਤਿੱਖੀ ਵਾਲੋ ਨਿੱਕੀ ਏ ਚ ਮਾਰਕ ਜਾਣਾ, ਇਹ ਗੱਲ ਕੁਛ ਸੌਖੀ ਨਹੀਂ। ਗੁਰੂ ਰਹਿਮਤ ਕਰੇ ਜੇ ਸਾਨੂੰ ਗੁਰੂ ਨੂੰ ਪਰਸਨ ਦੀ ਸ਼ਕਤੀ ਆ ਜਾਏ, ਵੇਖ ਪਰਸਨ ਆਇਆ ਵਿੱਚ ਆ ਜਾਈਏ, ਤੇ ਫਿਰ ਗੁਰੂ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਦੀ ਖੰਡਿਓ ਤਿੱਖੀ ਵਾਲੋ ਨਿੱਕੀ ਦੇ ਇਸ ਮਾਰਗ 'ਤੇ ਸਾਨੂੰ ਤੁਰਨਾ ਸਿਖਾ ਦੇ। ਇਹ ਜਿਹੜੀ ਭਗਤਾਂ ਦੀ ਚਾਲ ਨਿਰਾਲੀ ਹੈ, ਇਸ ਚਾਲ ਨੂੰ ਸਾਨੂੰ ਜਿਉਣਾ ਆ ਜਾਏ, ਅਤੇ ਗੁਰੂ ਕਹਿੰਦੇ ਫਿਰ ਸਤਿਗੁਰੂ ਨੂੰ ਭਲਾ ਲੱਗਦਾ, ਚੰਗਾ ਲੱਗਦਾ, ਗੁਰੂ ਝੁੱਠਦਾ, ਝੋਲੀ ਅੰਮ੍ਰਿਤ ਪਾਵੇ, ਸੱਚ ਤਾਂ ਅੰਦਰ ਕਹਿਣ ਲੱਗੇ।

ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਤਨ ਤੇ ਛੁੱਟ ਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਤਨ ਤੇ ਛੁੱਟ ਕੀ ਆਪਣੀ ਧਾਰੀ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਸੱਚਖੰਡ ਦਰਬਾਰ ਵਿਖੇ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਅਤੇ ਇਕਾਗਰ ਚਿੱਤ ਹੋਏ ਜੁੜਮਿਲ ਬੈਠੇ ਹੋ, ਸਾਹਿਬ ਜੀ ਦੀਆਂ ਬੇਅੰਤ ਵਡਿਆਈਆਂ ਅਤੇ ਬਖਸ਼ਿਸ਼ਾਂ ਜਿਸ ਪਾਵਨ ਸਥਾਨ ਅਤੇ ਸੰਗਤ ਵਿੱਚ ਵਰਤੀਆਂ ਨੇ, ਆਪ ਉਹਨਾਂ ਦੇ ਸਾਂਝੇ ਅਤੇ ਧਾਰਨੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੀ ਅੰਮ੍ਰਿਤਮਈ ਆਸੀਸ ਬਖਸ਼ਿਸ਼ ਕਰਨਾ, ਪਾਵਨ ਸ਼ਬਦ ਦੀ ਵਿਚਾਰ ਬੋਲਣ ਦਾ ਤਾਣ ਵਿਚਾਰ ਦਾ ਪ੍ਰਵਾਹ ਬਖਸ਼ਣਾ, ਇੱਕ ਵਾਰ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ
0: ਸ਼੍ਰੀ ਵਾਹਿਗੁਰੂ
1: ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਪਾਤਸ਼ਾਹ ਸਾਹਿਬ ਜੀ ਨੇ ਸਾਨੂੰ ਆਪਣੇ ਇਸ ਸੱਚਖੰਡ ਸਥਾਨ 'ਤੇ ਜੋ ਸਾਡਾ ਕੇਂਦਰ ਹੈ, ਸਿੱਖੀ ਮੰਡਲ ਦਾ ਕੇਂਦਰ, ਜਾਂ ਹੋਰ ਅੱਗੇ ਚਲੇ ਜਾਈਏ ਅਧਿਆਤਮ ਦਾ ਕੇਂਦਰ ਹੈ ਅੱਜ ਦਾ, ਇੱਥੇ ਬੈਠਣ ਦਾ ਸੁਭਾਗ ਸਮਾਂ ਬਖਸ਼ੇ ਔਰ ਧੁਰ ਤੋਂ ਬਖਸ਼ੇ ਹੋਏ ਇਲਾਹੀ ਫਰਮਾਨ ਜੋ ਜਗਤ ਜਲੰਦੇ ਨੂੰ ਠਾਰਨ ਵਾਸਤੇ ਅਤੇ ਸਾਡੇ ਵਰਗੇ ਸਧਾਰਨ ਜੀਆਂ ਨੂੰ ਤਾਰਨ ਵਾਸਤੇ ਪਾਤਸ਼ਾਹ ਵੱਲੋਂ ਜਾਰੀ ਹੁੰਦੇ ਨੇ, ਉਹ ਸਾਨੂੰ ਪੜ੍ਹਨ ਸੁਣਨ ਅਤੇ ਵਿਚਾਰਨ ਲਈ ਸਮਾਂ ਦਿੱਤਾ ਹੈ। ਗੁਰਦੇਵ ਕਿਰਪਾ ਕਰਨ, ਅਸੀਂ ਬਖਸ਼ੇ ਹੋਏ ਫਰਮਾਨ ਨੂੰ ਪੜ੍ਹ ਸੁਣ ਅਤੇ ਵਿਚਾਰ ਸਕੀਏ ਅਤੇ ਯਤਨ ਕਰ ਸਕੀਏ, ਜੋ ਸਮਝ ਆਏ ਉਸਨੂੰ ਕਮਾ ਸਕੀਏ। ਸਾਹਿਬ ਦਾ ਜੋ ਅੱਜ ਦਾ ਫਰਮਾਨ ਸਾਨੂੰ ਪ੍ਰਾਪਤ ਹੋਇਆ, ਵਿਚਾਰ ਸ਼ਰੰਖਲਾ ਦੇ ਵਿੱਚ ਉਹਦੇ ਨਾਲ ਜੁੜੀਏ। ਸਤਿਗੁਰੂ ਮਿਹਰਮਤ ਕਰਨ, ਜੋ ਪਾਤਸ਼ਾਹ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ, ਜੁਗਤਾਂ ਵਰਤਾਈਆਂ ਨੇ, ਉਹਨਾਂ ਨਾਲ ਜੁੜਨਾ ਕਰੀਏ। ਜਿਵੇਂ ਜਿਵੇਂ ਅਗਾਂਹ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਆਪਾਂ ਅੱਗੇ ਚੱਲਦੇ ਹਾਂ ਜੀ। ਹਾਂਜੀ,
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾਂ, ਤਨ ਤੇ ਸੁਟਕੀ ਆਪਣੀ ਧਾਰੀ।
1: ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਬਚਨ ਰਾਗ ਰਾਮ ਕਲੀ ਦੇ ਵਿੱਚ ਹੈ ਅਤੇ ਰਾਮ ਕਲੀ ਉਦੋਂ ਮੁਕੰਮਲ ਹੁੰਦਾ ਹੈ ਜਦ ਰਾਮ ਮਨ ਵਸ ਜਾਏ। ਜਿਵੇਂ ਅਸੀਂ ਮੰਨਦੇ ਹਾਂ ਨਾ ਵੀ ਕਲੀ ਤੋਂ ਫੁੱਲ ਉਦੋਂ ਬਣਦਾ ਹੈ ਜਦੋਂ ਸੂਰਜ ਦੀਆਂ ਕਿਰਨਾਂ ਆ ਜਾਣ। ਜੇ ਕਲੀ ਅਤੇ ਸੂਰਜ ਦੀਆਂ ਕਿਰਨਾਂ ਨਾ ਪੈਣ ਤਾਂ ਉਹ ਕਲੀ ਫੁੱਲ ਨਹੀਂ ਬਣਦੀ। ਇਵੇਂ ਅਸੀਂ ਨਿੱਕੇ ਨਿੱਕੇ ਜੀ ਪੂਰਨਤਾ ਨੂੰ ਉਦੋਂ ਪ੍ਰਾਪਤ ਕਰਦੇ ਹਾਂ ਜਦ ਨਾਮ ਹਿਰਦੇ ਜਾ ਕੇ ਵਸਦਾ। ਇਸੇ ਕਰਕੇ ਸਾਹਿਬ ਨੇ ਬਹੁਤ ਵਾਰ ਕਿਹਾ ਹੈ ਨਾਮ ਤੋਂ ਬਿਨਾਂ ਸੰਸਾਰ ਬੇਅਰਥ ਹੈ। ਸਾਡਾ ਬਹੁਤਿਆਂ ਦਾ ਕਿ ਸਾਰਿਆਂ ਦਾ ਜੀਵਨ ਨਾਮ ਤੋਂ ਬਿਨਾਂ ਇਵੇਂ ਹੀ ਹੈ ਜਿਵੇਂ ਕਿਸੇ ਮੁਰਦੇ ਦਾ ਸ਼ਿੰਗਾਰ ਕਰ ਲਿਆ, ਜਿਵੇਂ ਕਿਸੇ ਨੇ ਜੂਠਣ 'ਚ ਮੂੰਹ ਪਾ ਲਿਆ। ਇਹੋ ਜਿਹੇ ਸਾਡੇ ਜਾਤੀ ਕਰਤੱਵ ਹੋ ਜਾਂਦੇ ਨੇ ਕਿ ਕਲੀ ਫੁੱਲ ਬਣੇ, ਸਾਨੂੰ ਪੂਰਨਤਾ ਮਿਲੇ ਉਦੋਂ ਹੈ ਜਦ ਰਾਮ ਕਲੀ ਰਾਮ ਮਨ ਵਸਿਆ। ਜਦ ਰਾਮ ਵਸਦਾ ਹੈ ਤਾਂ ਅਸੀਂ ਹਿਰਦਾ ਫੁੱਲ ਬਣਦੇ ਹਾਂ, ਖਿੜਾਓ ਮਿਲਦਾ ਹੈ, ਹਿਰਦਾ ਖਿੜਦਾ ਹੈ। ਇਸ ਖੇੜੇ ਨੂੰ ਸਾਹਿਬ ਨੇ ਵਿਗਾਸ ਕੇ ਉਹ ਖੇੜਾ ਮਿਲੇ ਅਤੇ ਪਾਤਸ਼ਾਹ ਸਮਝਾਉਂਦੇ ਨੇ ਸਾਡੇ ਨਾਲ ਅੱਜ ਬਖਸ਼ਿਸ਼ ਹੋਵੇ। ਕੁਝ ਤਜ਼ਰਬੇ ਜੋ ਰੂਹ ਮੰਡਲ ਦੇ ਨੇ ਸਾਹਿਬ ਜੀ ਦੇ ਇੰਝ ਅੱਗੇ ਲੈ ਕੇ ਆਉਂਦੇ ਨੇ, ਜਿਨ੍ਹਾਂ ਨੂੰ ਤਜ਼ਰਬੇ ਮਿਲਦੇ ਨੇ ਫਿਰ ਉਹ ਕਿਵੇਂ ਆਪਣੇ ਤਜ਼ਰਬੇ ਦੱਸਣ। ਕਿਉਂਕਿ ਸਾਡੇ ਮੰਡਲ 'ਚ ਸਰਵੋਪਰੀ ਗੁਰਸ਼ਬਦ ਹੈ, ਸਭ ਤੋਂ ਉੱਤੇ ਗੁਰਸ਼ਬਦ ਹੈ, ਅਤੇ ਬੇਨਤੀਆਂ ਵੀ, ਅਰਦਾਸਾਂ ਵੀ, ਤਜ਼ਰਬੇ ਵੀ, ਗਿਆਨ ਵੀ ਜੁਗਤਾਂ ਵੀ ਸਭ ਕੁਝ ਸਾਨੂੰ ਸ਼ਬਦ ਵਿੱਚੋਂ ਮਿਲਣਾ ਹੈ। ਸਭ ਕੁਝ ਗਿਆਨ ਵੀ ਨਾਮ ਵੀ ਸਭ ਸ਼ਬਦ ਵਿੱਚ ਹੈ। ਇਹਨਾਂ ਸ਼ਬਦਾਂ ਦੇ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਕੁਝ ਅਧਿਆਤਮ ਦੇ ਗਿਆਨ ਬਖਸ਼ੇ ਨੇ। ਗਿਆਨ ਇਹ ਬਖਸ਼ ਰਹੇ ਨੇ ਪਾਤਸ਼ਾਹ ਸਾਹਿਬ ਜੀ ਕਿ ਜਦੋਂ ਕਿਸੇ ਨੂੰ ਗੁਰੂ ਮਿਲ ਜਾਂਦਾ ਹੈ, ਕਿਤੇ ਗੁਰੂ ਕਿਰਪਾ ਕਰਨ ਅਸੀਂ ਅਧਿਆਤਮ ਦੇ ਰੂਹ ਮੰਡਲ ਦੇ ਉਸ ਮੁਕਾਮ ਨੂੰ ਛੂਹ ਸਕੀਏ। ਜਿਵੇਂ ਅਸੀਂ ਕੱਲ੍ਹ ਵੈਸਾਖੀ ਦਾ ਪੁਰਬ ਮਨਾਇਆ, ਅੰਮ੍ਰਿਤ ਕੀ ਦਾਤ ਸਿੱਖ ਮੰਡਲ ਨੂੰ ਪ੍ਰਾਪਤ ਹੋਈ, ਭਾਗਾਂ ਵਾਲੀਆਂ ਰੂਹਾਂ ਨੂੰ ਗੁਰੂ ਸ਼ਬਦ ਦੀ ਛੋਹ ਅਤੇ ਸ਼ਬਦ ਵਿੱਚ ਵਰਤ ਰਿਹਾ ਨਾਮ ਜੋ ਅੰਮ੍ਰਿਤ ਸਰੂਪ ਹੈ ਪ੍ਰਾਪਤ ਹੋਇਆ। ਹੁਣ ਜਿਸ ਨੂੰ ਇਹ ਦਾਤ ਪ੍ਰਾਪਤ ਹੋਈ ਅਤੇ ਛੋਹ ਮਿਲੀ, ਉਹਨੂੰ ਪੁੱਛਾਂਗੇ ਭਾਈ ਕੀ ਅਨੁਭਵ ਕੀਤਾ ਜੀ। ਸੁਭਾਵਕ ਹੈ ਸਾਡੇ ਚੋਂ ਕਿਸੇ ਨੂੰ ਕੁਝ ਵੱਡੀ ਤਰੱਕੀ ਮਿਲੇ, ਅਸੀਂ ਪੁੱਛਦੇ ਹਾਂ ਨਾ ਤੂੰ ਉੱਥੇ ਜਾ ਕੇ ਕੀ ਦੇਖਿਆ ਹੈ, ਕੀ ਤਜ਼ਰਬਾ ਲਿਆ ਹੈ, ਕੀ ਮਹਿਸੂਸ ਕੀਤਾ ਹੈ। ਅਤੇ ਸਾਹਿਬ ਇੱਥੇ ਕਹਿੰਦੇ ਨੇ ਮੈਨੂੰ ਆਹ ਮਹਿਸੂਸ ਹੋ ਰਿਹਾ ਜੀ, ਜਿਸਨੇ ਵੀ ਗੁਰੂ ਸ਼ਬਦ ਦੀ ਛੋਹ ਪ੍ਰਾਪਤ ਕੀਤੀ ਹੈ ਉਹਦੇ ਵਿੱਚ ਇਹ ਸਭ ਤੋਂ ਪਹਿਲਾਂ ਕੀ ਤਨ 'ਤੇ ਛੁਟਕੀ। ਅਸੀਂ ਸਾਰੇ ਜੀ ਆਪਣੇ ਤਨ ਦੀ ਪਕੜ ਦੇ ਵਿੱਚ ਬੈਠੇ ਹਾਂ। ਅਧਿਆਤਮ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਅਸਾਂ ਤਨ ਦੇ ਵਿੱਚ ਤਾਂ ਰਹਿਣਾ ਹੈ ਲੇਕਿਨ ਤਨ ਦੀ ਪਕੜ ਛੱਡਣੀ ਹੈ। ਅਤੇ ਇੱਥੇ ਦੱਸ ਰਹੇ ਨੇ ਜਿਸ ਨੂੰ ਅੰਮ੍ਰਿਤ ਮਿਲਦਾ ਹੈ ਉਹ ਗੱਲ ਕਰਦਾ ਹੈ, ਸਾਡੇ ਵਰਗਾ ਆਮ ਜੀ ਕਹੇ ਮੈਂ ਤਨ ਦੀ ਪਕੜ ਛੱਡਤੀ ਸਾਡੇ ਵਾਸਤੇ ਔਖਾ ਹੈ। ਕੋਈ ਬੜਾ ਵੱਡਾ ਯੋਗੀ ਹੋਵੇ ਤਦ ਵੀ ਤਨ ਦੀ ਪਕੜ ਨਹੀਂ ਛੱਡ ਪਾ ਰਿਹਾ, ਕਿਤੇ ਕਿਰਪਾ ਵਰਤੇ ਕਿਤੇ ਗੁਰੂ ਦੀ ਛੋਹ ਮਿਲੇ ਸ਼ਬਦ ਦੀ, ਅਤੇ ਸ਼ਬਦ ਦੀ ਛੋਹ ਦੇ ਸਦਕੇ ਪਾਪ ਝੜਨ, ਪਾਪ ਵਿਸਰਨ, ਨਿਰਜ਼ੁਰ ਹੋ ਜਾਈਏ, ਜੋੜ ਮੁੱਕ ਜਾਣ ਵਿਚਲੇ। ਅੱਜ ਤੱਕ ਅਸੀਂ ਜੋੜ ਆ, ਨਿੱਕੇ ਨਿੱਕੇ ਕਰਮਾਂ ਦਾ ਸੰਸਕਾਰਾਂ ਦਾ ਜੋੜ ਸਰੂਪ ਅਸੀਂ ਬੈਠੇ ਹਾਂ। ਇਹ ਜੋੜ ਮੁੱਕ ਜਾਣ, ਜੋੜਾਂ ਤੋਂ ਰਹਿਤ ਹੋ ਜਾਈਏ, ਅਸੀਂ ਨਿਰਜ਼ੁਰ ਹੋ ਜਾਈਏ, ਕਿਉਂਕਿ ਕਰਤੇ ਦਾ ਸਰੂਪ ਨਿਰਜ਼ੁਰ ਸਰੂਪ ਹੈ। ਉਹਦੇ ਵਿੱਚ ਕੋਈ ਜੋੜ ਨਹੀਂ, ਕੋਈ ਤੋੜ ਨਹੀਂ, ਕਿਉਂਕਿ ਜੋ ਜੋੜ ਹੈ ਕਦੇ ਟੁੱਟ ਸਕਦਾ, ਜੋ ਧਾਰਨ ਕੀਤਾ ਹੈ ਉਹ ਕਦੇ ਉਤਾਰਨਾ ਪਏਗਾ। ਅਸੀਂ ਮੰਨਦੇ ਹਾਂ ਨਾ ਅਸਾਂ ਵਸਤਰ ਧਾਰਨ ਕੀਤੇ ਨੇ, ਅਸੀਂ ਵਸਤਰ ਸਮੇਂ ਦੇ ਨਾਲ ਬਦਲ ਲੈਂਦੇ ਹਾਂ, ਅਸੀਂ ਹੋਰ ਕਈ ਮਨੌਤਾਂ ਧਾਰਨਾਵਾਂ ਬਣਾ ਲੈਂਦੇ ਹਾਂ, ਸਮੇਂ ਦੇ ਨਾਲ ਇਹ ਮਨੌਤਾਂ ਅਤੇ ਇਹ ਧਾਰਨਾ ਵੀ ਬਦਲ ਜਾਂਦੀਆਂ ਨੇ। ਇਸੇ ਤਰ੍ਹਾਂ ਜਦੋਂ ਦੇ ਅਸੀਂ ਇਸ ਪੰਜਾਂ ਤੱਤਾਂ ਦੇ ਵਿੱਚ ਆਏ ਹਾਂ, ਜੀਵ ਰੂਪ ਹੋ ਕੇ ਆਤਮ ਸ਼ੁੱਧ ਜਦ ਹੁੰਦੀ ਹੈ ਉਸਨੇ ਇਹ ਬੋਝ ਧਾਰਨ ਨਹੀਂ ਕੀਤਾ ਹੁੰਦਾ। ਜਦੋਂ ਇਹ ਪੰਜਾਂ ਤੱਤਾਂ 'ਚ ਪ੍ਰਵੇਸ਼ ਕਰਦੀ ਹੈ ਤਾਂ ਇੱਕ ਦਬਾਅ ਜਿਹਨੂੰ ਕਦੇ ਕਦੇ ਅਸੀਂ ਅਹੰਗ ਲੈ ਲੈਂਦੇ ਹਾਂ, ਧਾਰਨ ਕਰ ਲੈਂਦੀ ਹੈ ਮੈਂ ਜੀਵ ਹਾਂ। ਪਹਿਲਾਂ ਧਾਰਨ ਨਹੀਂ ਕਰ ਲਿਆ ਮੈਂ ਜੀਵ ਹਾਂ, ਅਗਲੇ ਚੱਲਦੇ ਗਏ ਮੈਂ ਮਨੁੱਖ ਹਾਂ, ਮਤ ਵਿੱਚ ਹੋਰ ਭਾਰ ਪੈਂਦਾ ਗਿਆ ਮੈਂ ਵਿਦਵਾਨ ਹੋ ਗਿਆ, ਮੈਂ ਪੰਡਿਤ ਹੋ ਗਿਆ, ਮੈਂ ਯੋਗੀ ਹੋ ਗਿਆ, ਮੈਂ ਸੰਨਿਆਸੀ ਹੋ ਗਿਆ, ਮੈਂ ਤਨਹਾਟ ਹੋ ਗਿਆ, ਮੈਂ ਅਮੀਰ ਹੋ ਗਿਆ, ਮੈਂ ਕਲਾਕਾਰ ਹੋ ਗਿਆ। ਇਹ ਧਾਰਨਾ ਕਰ ਲਈ, ਧਾਰਨਾਵਾਂ ਨੇ ਸਾਡੀਆਂ ਆਏ, ਪਹਿਲਾਂ ਸਾਡੇ ਕੋਲ ਨਹੀਂ। ਜਿਉਂ ਜਿਉਂ ਸਮਾਂ ਗੁਜ਼ਰਦਾ ਏ ਪਰਤ ਦਰ ਪਰਤ ਇਹ ਧਾਰਨਾਵਾਂ ਸਾਡੇ 'ਤੇ ਪੈਂਦੀਆਂ ਰਹਿੰਦੀਆਂ ਨੇ। ਸਭ ਤੋਂ ਵੱਡੀ ਧਾਰਨਾ ਮੈਂ ਮਨੁੱਖ ਹਾਂ, ਮੇਰੀ ਅਹੰਗ ਬੜੀ ਵੱਡੀ ਹੈ, ਇਹ ਧਾਰੀ ਹੈ। ਜਦੋਂ ਗੁਰੂ ਸ਼ਬਦ ਦੀ ਛੋਹ ਮਿਲਦੀ ਕਿਸੇ ਨੂੰ ਤਾਂ ਸਭ ਤੋਂ ਪਹਿਲਾਂ ਤਾਂ ਇਹ ਦਬਾਅ ਉਤਰਦਾ ਹੈ ਜੋ ਧਾਰਨ ਕੀਤਾ ਹੁੰਦਾ। ਪਰ ਸਾਰੇ ਜਾਣਦੇ ਨੇ ਕਿ ਜੋ ਧਾਰਨ ਕੀਤਾ ਹੁੰਦਾ ਉਹ ਆਪਣਾ ਨਹੀਂ ਹੁੰਦਾ, ਬਾਹਰੋਂ ਲੈ ਕੇ ਧਾਰਨ ਕੀਤਾ ਹੁੰਦਾ। ਅਤੇ ਅਧਿਆਤਮ ਦੇ ਘਰ ਖਾਸ ਕਰਕੇ ਗੁਰਮਤਿ ਵਿੱਚ ਜਦ ਅਸੀਂ ਕਰਤੇ ਦੇ ਘਰ ਜਾਣਾ, ਸਭ ਨੂੰ ਪਤਾ ਹੈ ਅਸਾਂ ਇੱਕ ਦਿਨ ਅੱਗੇ ਜਾਣਾ, ਸਭਨਾ ਸਹੁਰੇ ਵੰਝਣਾ, ਅਸਾਂ ਅੱਜ ਪੇਕੇ ਘਰ ਵਿੱਚੋਂ ਇੱਕ ਦਿਨ ਅੱਗੇ ਚਲੇ ਜਾਣਾ। ਜਦ ਅੱਗੇ ਜਾਵਾਂਗੇ ਤਾਂ ਕੀ ਲੈ ਕੇ ਜਾਂ ਕੀ ਸਾਡੇ ਇਹ ਲਿਬਾਦੇ, ਇਹ ਲਿਬਾਸ, ਸਾਡੇ ਭੇਖ, ਸਾਡੇ ਦਿਖਾਵੇ ਦੇ ਗਿਆਨ, ਸਾਡੇ ਦਿਖਾਵੇ ਦੇ ਕਰਮ ਧਰਮ ਇਹ ਨਾਲ ਜਾਣਗੇ? ਇਹ ਖੋ ਲੈਣੇ ਨੇ, ਜਿਹਨੂੰ ਅਸੀਂ ਕਿਤੇ ਕਈ ਥਾਂ ਸਾਹਿਬ ਨੇ ਕਿਹਾ ਅੱਗੇ ਲਈ ਹੈ ਖੋਹ। ਕੱਲ੍ਹ ਵੀ ਕਹਿ ਰਹੇ ਸਨ ਜਿਹੜੇ ਜੋ ਕੁਝ ਵੀ ਅਸੀਂ ਲੈ ਕੇ ਜਾ ਰਹੇ ਹਾਂ ਇੱਕ ਮੋੜ ਆਉਂਦਾ ਹੈ, ਜਿਸ ਮੋੜ ਤੇ ਜਾ ਕੇ ਇੱਕ ਆਵਾਜ਼ ਆਉਂਦੀ ਹੈ, ਆਲ ਪਤਾਲ ਕੇ ਦਾਨੀਆ ਲਿਖ ਲਿਓ, ਆਲ ਆਰ ਪਾਰ ਕੇ ਦਾਨੀਆ ਲਿਖ ਲਿਓ, ਆਲ ਪਤਾਲ ਮੋਹੇ ਜਮ ਡੰਡ ਨਾ ਲੱਗ ਗਈ। ਉਸ ਮੋੜ ਤੇ ਸਭ ਖੋ ਲੈ ਜਾਂਦੇ ਨੇ, ਸਿਰਫ ਉਹ ਨਾਲ ਜਾਣਾ ਜਿੱਥੇ ਜਮ ਡੰਡ ਨਾ ਲੱਗ ਸਕੇ, ਤੇ ਜਮ ਡੰਡ ਨਹੀਂ ਲੱਗਦਾ ਤੇ ਨਾਮ ਹੈ। ਕਹਿਣ ਲੱਗੇ ਜਦੋਂ ਨਾਮ ਦੀ ਸ਼ੋਅ ਮਿਲੀ, ਗੁਰਕਰਤੇ ਦੀ ਸ਼ੋਅ ਮਿਲੀ, ਸ਼ਬਦ ਦੀ ਸ਼ੋਅ ਮਿਲੀ, ਸਭ ਤੋਂ ਪਹਿਲਾਂ ਕਰਤੱਵ ਹੋਇਆ ਮੈਂ ਜੋ ਧਾਰਨ ਕੀਤਾ ਸੀ, ਜੋ ਧਾਰੀ ਸੀ ਮੇਰੀ ਵਿਚਾਰ ਮੰਡਲ ਦੀਆਂ, ਉਹ ਸਭ ਛੁੱਟ ਗਈਆਂ, ਤਨ ਤੋਂ ਲੈ ਗਈਆਂ। ਦਾ ਮਤਲਬ ਤਨ ਬਦਲਿਆ ਨਹੀਂ, ਲਬਾਦੇ ਉੱਤਰ ਗਏ, ਧਾਰਨਾ ਉੱਤਰ ਗਈਆਂ। ਅਸੀਂ ਇਤਿਹਾਸ ਵਿੱਚ ਦੇਖਦੇ ਹਾਂ ਜਦੋਂ ਜਗਤ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਲਹਿਣਾ ਜੀ ਪਹਿਲੀ ਵਾਰ ਆਏ ਨੇ, ਆ ਕੇ ਮੱਥਾ ਟੇਕੇ ਆਏ, ਨਾਨਕ ਸਾਹਿਬ ਜੀ ਦੇ ਚਰਣਾਂ ਦੀ ਸ਼ੋਅ ਲਈ ਹੈ, ਅਤੇ ਸ਼ੋਅ ਤੋਂ ਬਾਅਦ ਵਿੱਚ ਕੀ ਲਹਿਣਾ ਜੀ ਦਾ ਸਰੂਪ ਬਦਲ ਦਿੱਤਾ? ਇਤਿਹਾਸ ਕਹਿੰਦਾ ਨੇ ਸਰੂਪ ਚਿਹਰਾ ਤਾਂ ਉਸੇ ਤਰ੍ਹਾਂ ਦਾ ਰਹੇ। ਵੈਸਾਖੀ ਵਾਲੇ ਦਿਨ ਦਸ਼ਮੇਸ਼ ਨੇ ਪੰਚਾਂ ਸਿੱਖਾਂ ਨੂੰ ਪੰਜ ਪਿਆਰੇ ਦਾ ਖਿਤਾਬ ਦਿੱਤਾ, ਸਾਡੀ ਸਰੂਪ ਸੰਗਤ ਨੂੰ ਖਾਲਸਾ ਮਾਣ ਦਿੱਤਾ, ਕਿ ਕੀ ਕਿਸੇ ਦਾ ਚਿਹਰਾ ਮੋਹਰਾ ਬਦਲ ਦਿੱਤਾ? ਇਤਿਹਾਸ ਮੰਨਦਾ ਦਸ਼ਮੇਸ਼ ਨੇ ਗੁਰੂ ਨਾਨਕ ਜੋਤ ਵਿੱਚ ਚਿਹਰਾ ਮੋਹਰੇ ਦਾ ਇੱਕ ਰੋਮ ਵੀ ਬਦਲ ਦੀ ਆਗਿਆ ਨਹੀਂ ਦਿੱਤੀ। ਅਨਮਤਾਂ ਦੇ ਵਿੱਚ ਕੁਝ ਨਾ ਕੁਝ ਚਿਹਰਿਆਂ ਤੇ ਸਰੀਰ ਤੇ ਕੁਝ ਨਾ ਕੁਝ ਤਬਦੀਲੀਆਂ ਸੰਖੇਪਕ ਜੀਆਂ ਕੀਤੀਆਂ ਜਾਂਦੀਆਂ ਨੇ, ਕਿਧਰੇ ਕੋਈ ਹੋਰ ਢੰਗ ਨਾਲ ਕਰਦਾ ਹੈ, ਕਿਧਰੇ ਕੋਈ ਲਿਬਾਸ ਪਾਉਂਦਾ ਹੈ, ਕਿਧਰੇ ਕੋਈ ਕੰਨ ਪਾੜਦਾ ਹੈ, ਕਿਧਰੇ ਕੋਈ ਸੁੰਨਤ ਕਰਦਾ ਹੈ, ਕਿਧਰੇ ਕੋਈ ਹੋਰ ਕਾਰਨ ਕਰਦਾ ਹੈ। ਜਗਤ ਗੁਰੂ ਨਾਨਕ ਦੇ ਸਿਧਾਂਤ ਦੇ ਵਿੱਚ ਇੱਕ ਰੋਮ ਵੀ ਅੱਗੇ ਪਿੱਛੇ ਕਰਨ ਦਾ ਹੁਕਮ ਨਹੀਂ। ਤਨ ਤੇ ਜੈਸਾ ਮਿਲਿਆ ਵੈਸਾ ਹੀ ਰੱਖਣਾ ਹੈ, ਤਨ ਦੇ ਉੱਤੇ ਜੋ ਧਾਰਨ ਕੀਤਾ ਉਹ ਛੁਡਾ ਦਿੱਤਾ, ਉਹ ਅਹੰਕਾਰ ਹੈ, ਉਹ ਹਉਮੈ ਆ, ਉਹ ਮੇਰੀ ਹੈ। ਛੋ ਮਿਲੀ, ਸਭ ਤੋਂ ਪਹਿਲੀ ਤੇ ਕਿਰਪਾ ਇਹ ਮਿਲੀ ਕਿ ਮੇਰੀ ਧਾਰੀ ਹੋਈ, ਜੋ ਕੁਝ ਮੇਰਾ ਧਾਰਨ ਕੀਤਾ ਸੀ ਝੂਠ ਸੱਚ ਫਰੇਬ ਸਭ ਲੈ ਗਿਆ, ਤੇ ਜਦੋਂ ਲੈ ਗਿਆ ਤੇ ਫਿਰ ਮੈਂ ਜੈਸਾ ਸਾਂ ਵੈਸਾ ਰਹਿ ਗਿਆ, ਜੈਸਾ ਸਾਂ ਵੈਸਾ ਰਹਿ ਗਿਆ। ਜਦੋਂ ਵੈਸਾ ਹੋ ਗਿਆ, ਜਿਹਨੂੰ ਕਹਿ ਰਹੇ ਤਨ ਤੇ ਛੁਟਕੀ ਆਪਣੀ ਧਾਰੀ, ਜੋ ਮੈਂ ਆਪਣਾ ਤੋਂ ਧਾਰਨ ਕੀਤੀ ਸੀ ਇਹ ਮੇਰਾ ਸਭ ਕੁਝ, ਕਰਤੇ ਨੇ ਇੱਕੇ ਸੰਕੇਤ ਸਭ ਕੁਝ ਉਤਾਰਤਾ। ਹਾਂਜੀ,
0: ਰੱਬ ਕੀ ਆਗਿਆ ਲੱਗੀ ਪਿਆਰੀ।
1: ਜਿੰਨਾ ਚਿਰ ਸਾਡੇ ਮਨ ਦੇ ਉੱਤੇ ਅਸੰਸਾਰ ਦੇ ਦਬਾਅ ਨੇ, ਜੋ ਅਸਾਂ ਧਾਰਨ ਕੀਤੇ, ਮੰਨ ਲਿਆ ਮੈਂ ਆਹ ਹਾਂ ਇਹ ਧਾਰਨ ਹੋ ਗਿਆ, ਉਹਨਾਂ ਚਿਰ ਪ੍ਰਭ ਜੀ ਦੀ ਆਗਿਆ ਪਿਆਰੀ ਨਹੀਂ ਜੇ ਲੱਗਦੀ। ਉਹਨਾਂ ਚਿਰ ਪ੍ਰਭ ਜੀ ਦੀ ਆਗਿਆ ਦੇ ਵਿੱਚ ਅਸੀਂ ਦਖਲ ਕਰਦੇ ਰਹਿੰਦੇ ਹਾਂ, ਇਸ ਤਰ੍ਹਾਂ ਕਿਉਂ ਹੋ ਗਿਆ, ਇਸ ਤਰ੍ਹਾਂ ਕਿਉਂ ਨਹੀਂ ਹੋਇਆ, ਸਾਡੇ ਵੱਡੇ ਸਵਾਲ ਹੀ ਹੁੰਦੇ ਨੇ, ਇਸ ਤਰ੍ਹਾਂ ਕਿਉਂ ਹੋਏ, ਪ੍ਰਭ ਜੀ ਨੇ ਬੜਾ ਮਾੜਾ ਕੀਤਾ, ਤੇ ਕਦੇ ਕਦੇ ਕਹਿੰਦੇ ਹਾਂ ਉਹਨੇ ਬੜਾ ਚੰਗਾ ਕੀਤਾ, ਕਦੇ ਕਹਿੰਦੇ ਹਾਂ ਇਹ ਕਿਉਂ ਕੀਤਾ। ਨਹੀਂ, ਜੋ ਹੋ ਰਿਹਾ ਉਹਦਾ ਹੁਕਮ ਹੈ, ਤੇ ਸਾਨੂੰ ਤੇ ਇਹੀ ਮੰਨਣਾ ਹੈ ਨਾ, ਹੁਕਮ ਤੇ ਹੁਕਮ ਮੰਨਣ ਦੇ ਦੋ ਹੀ ਢੰਗ ਨੇ ਨਾ, ਜਾਂ ਖੁਸ਼ੀ ਤੇ ਜਾਂ ਮਜਬੂਰੀ। ਅਫਸਰ ਦਾ ਹੁਕਮ ਮਤਹਿਤ ਨੂੰ ਮੰਨਣਾ ਪੈਂਦਾ ਹੈ, ਖੁਸ਼ੀ ਨਾ ਮੰਨ ਲੈ ਤੇ ਸੁੱਖ ਮਿਲਦਾ, ਆਪ ਵੀ ਸੁਖੀ ਰਹਿੰਦਾ ਅਫਸਰ ਵੀ ਸੁਖੀ ਰਹਿੰਦਾ, ਤੇ ਜੇ ਮਜਬੂਰੀ ਨਾ ਮੰਨ ਲੈ, ਮੰਨਣਾ ਤੇ ਹੈ ਹੀ, ਤੇ ਫਿਰ ਅਫਸਰ ਨੂੰ ਸਖਤੀ ਕਰਨੀ ਪੈਂਦੀ, ਮਨਾਉਣਾ ਤੇ ਉਹਨੂੰ ਹੁਕਮ ਹੈ। ਤੇ ਕਰਤੇ ਦਾ ਹੁਕਮ ਵੀ ਵਰਤਣਾ ਤੇ ਹੈ, ਮਨਾਉਣਾ ਤੇ ਉਹਨੇ ਹੈ। ਭਗਤ ਖੁਸ਼ੀ ਨਾ ਮੰਨ ਲੈਂਦੇ ਨੇ, ਇਸੇ ਕਰਕੇ ਰੋਂਦੇ ਨਹੀਂ, ਪਿੱਟਦੇ ਨਹੀਂ। ਸਾਡੇ ਵਰਗੇ ਆਮ ਜੀ ਜਦ ਖੁਸ਼ੀ ਨਾ ਨਹੀਂ ਮੰਨਦੇ ਤੇ ਫਿਰ ਮਨਾ ਲੈਂਦਾ, ਇਸੇ ਕਰਕੇ ਜਿਸ ਵੱਡੇ ਵੱਡੇ ਹੁਕਮ ਭਾਣੇ ਵਰਤਦੇ ਨੇ ਮਨਾ ਲੈਂਦਾ ਆਪਣਾ, ਕਿਉਂਕਿ ਉਹਨੇ ਆਪਣਾ ਹੁਕਮ ਮਨਾ ਲੈਣਾ। ਜਦੋਂ ਤੱਕ ਮੇਰੇ ਅੰਦਰ ਮੈਂ ਬਾਕੀ ਰਹੇਗੀ, ਮੈਨੂੰ ਮੇਰੇ ਮਾਲਕ ਦਾ ਹੁਕਮ ਚੰਗਾ ਨਹੀਂ ਲੱਗੇਗਾ। ਜਦੋਂ ਮੈਂ ਉੱਤਰ ਗਈ ਫਿਰ ਪ੍ਰਭ ਜੀ ਕੀ ਆ ਗਿਆ ਬਹੁਤ ਪਿਆਰੀ ਲੱਗਦੀ। ਹੁਣ ਤਾਂ ਕਹਿੰਦਾ ਇਹੀ ਸਭ ਕੁਝ ਹੈ, ਇਹ ਤੇ ਜੋ ਕੁਝ ਕਰਦਾ ਮੇਰੇ ਭਲੇ ਵਾਸਤੇ ਕਰਦਾ। ਹੁਣ ਅਗਲੀ ਅਵਸਥਾ ਬਣਦੀ ਹੈ, ਜਦ ਮੈਂ ਦੀ ਧਾਰਨਾ, ਜਿਸ ਨੂੰ ਅਸੀਂ ਅਹੰ ਦਾ ਪਰਦਾ ਕਹਿੰਦੇ ਹਾਂ, ਜਗਤ ਗੁਰੂ ਨਾਨਕ ਨੇ ਉਹਨੂੰ ਇੱਕ ਥਾਂ ਤੇ ਕੂੜ ਕੀ ਪਾਲ ਕੇ ਆਏ, ਉਹ ਟੁੱਟ ਜਾਏ, ਉਹ ਲੈ ਜਾਏਗੀ, ਤੇ ਗੁਰੂ ਕੀ ਆ ਗਿਆ, ਪ੍ਰਭ ਕੀ ਆ ਗਿਆ, ਫਿਰ ਮਿੱਠੀ ਲੱਗੇਗੀ। ਉਹਨਾਂ ਚਿਰ ਮਿੱਠੀ ਲੱਗਦੀ, ਕਹਿਣ ਲੱਗੇ ਜਦੋਂ ਮੈਨੂੰ ਸ਼ਬਦ ਦੀ ਸ਼ੋਅ ਮਿਲੀ, ਗੁਰੂ ਕੀ ਸੰਗਤ ਮਿਲੀ, ਮੇਰੀ ਧਾਰਨ ਕੀਤੀ ਹੋਈ ਮੇਰੀ ਮੱਤ ਲੈ ਗਈ, ਹੁਣ ਪ੍ਰਭੂ ਜੀ ਕੀ ਆ ਗਿਆ, ਹੁਣ ਮੈਨੂੰ ਮਿੱਠੀ ਲੱਗਦੀ। ਫਿਰ ਕਹਿ ਸਕਦੇ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਤੇ ਇਤਿਹਾਸ ਕਹਿੰਦਾ ਬੈਠੇ ਨੇ ਤਤੀ ਤਵੀ ਤੇ ਕਹਿ ਰਹੇ ਨੇ ਮੀਤ ਕੇ ਕਰਤਬ ਕੁਸ਼ਲ ਸਮਾਨਾ, ਮਿੱਠੇ ਲੱਗਣ ਲੱਗ ਪਏ ਨੇ। ਕਰਤੇ ਦੀ ਆ ਗਿਆ ਉਹਦਾ ਵਰਤ ਦਾ ਪਾਣਾ ਮਿੱਠਾ ਹੋ ਗਏ। ਹਾਂਜੀ,
0: ਜੋ ਕਿਛ ਕਰੈ ਸੋ ਮਨ ਮੇਰਾ ਮਿੱਠਾ।
1: ਹੁਣ ਜੋ ਵੀ ਕਰਦਾ, ਹੁਣ ਟਿੱਪਣੀ ਖਤਮ ਹੋ ਗਈ, ਆ ਕੀ ਕਰਦਾ ਤੇ ਕਿਉਂ ਕਰਦਾ। ਸਾਡੇ ਮਨੁੱਖੀ ਮੰਡਲ ਦੇ ਵਿੱਚ ਇਹ ਰਹਿੰਦਾ ਹੈ ਆ ਕੀ ਕੀਤਾ ਤੇ ਕਿਉਂ ਕੀਤਾ। ਸਾਰਾ ਸੰਸਾਰ ਇਹਨਾਂ ਦੋ ਤਨੁਕਤਿਆਂ ਤੇ ਖੜਾ ਰਹਿੰਦਾ। ਅਸੀਂ ਆਪਣੇ ਘਰਦਿਆਂ ਤੋਂ ਵੀ, ਆਪਣੇ ਮਿੱਤਰਾਂ ਤੋਂ ਵੀ, ਤੇ ਆਪਣੇ ਅਫਸਰਾਂ ਤੋਂ ਵੀ, ਤੇ ਆਪਣੇ ਗੁਰੂ ਤੋਂ ਵੀ ਪੁੱਛਦੇ ਰਹਿੰਦੇ ਹਾਂ ਆ ਕੀ ਕੀਤਾ ਤੇ ਕਿਉਂ ਕੀਤਾ। ਆ ਸਾਨੂੰ ਦੁੱਖ ਸੁੱਖ ਮਿਲਦੇ ਨੇ, ਅਸੀਂ ਪੁੱਛਦੇ ਵੀ ਕਿਉਂ ਮਿਲੇ ਭਾਈ। ਤਮਾਮ ਇਤਿਹਾਸ ਨੂੰ ਅਧਿਆਤਮ ਦੇ ਵਰਕੇ ਪਲਟ ਕੇ ਦੇਖੀਏ, ਸਿੱਖ ਮੰਡਲ ਦੇ ਜੀ, ਇਹ ਨਹੀਂ ਕਿ ਸਾਡੇ ਜਿੱਥੇ ਵੀ ਕਿਤੇ ਕੋਈ ਗੁਰੂ ਸਿੱਖ ਦਾ ਸੰਬੰਧ ਬਣਾ ਕੇ ਬੈਠਾ ਹੈ, ਉੱਥੇ ਦੋ ਪ੍ਰਕਾਰ ਦੇ ਲੋਕ ਹੀ ਮਿਲਦੇ ਨੇ। ਇੱਕ ਤੇ ਉਹ ਜੋ ਪੁੱਛ ਰਹੇ ਨੇ ਇਹ ਗੁਰਦੇਵਾ ਕਿਉਂ ਵਰਤੇ, ਐਸਾ ਕਿਉਂ ਹੋਏ। ਸਿੱਖ ਇਤਿਹਾਸ 'ਚ ਐਸੀਆਂ ਕਈ ਘਟਨਾਵਾਂ ਨੇ ਜਦ ਸਿੱਖ ਆ ਕੇ ਪੁੱਛਦੇ ਸੀ ਆ ਸਾਹਿਬ ਜੀ ਕਿਉਂ ਵਰਤਾਇਆ, ਜੇ ਇਹਦਾ ਮਤਲਬ ਕੀ ਹੈ ਸਾਨੂੰ ਨਹੀਂ ਪਤਾ। ਦੂਸਰੇ ਮੰਡਲ ਦੇ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਜੋ ਤੂੰ ਕਰਦਾ ਉਹ ਚੰਗਾ ਹੈ, ਕਿਉਂਕਿ ਆਪ ਹੈ ਤੂੰ, ਤੂੰ ਜੋ ਕੁਝ ਕਰਦਾ ਹੈ ਨਾ ਉਹ ਭਲਾ ਕਰਦਾ ਹੈ, ਤੇਰਾ ਕੀਤਾ ਕਦੇ ਵੀ ਗਲਤ ਨਹੀਂ ਹੁੰਦਾ। ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਗੁਰੂ ਕਰਤੇ ਦਾ ਕੀਤਾ ਹੋਇਆ ਕਦੇ ਵੀ ਗਲਤ ਨਹੀਂ ਹੁੰਦਾ। ਉਹ ਜੋ ਕੁਝ ਕਰਦਾ ਹੈ ਉਹ ਠੀਕ ਕਰਦਾ ਹੈ। ਅਸੀਂ ਉਹ ਭਾਵੇਂ ਹਾਸੇ ਦੇ ਨਾਲ ਸਾਖੀ ਪੜ੍ਹਦੇ ਹਾਂ ਵੀ ਜਗਤ ਗੁਰੂ ਨਾਨਕ ਤੇ ਮਰਦਾਨਾ ਜੀ ਕਿਤੇ ਵਿਸਰਾਮ ਕਰਦੇ ਸਨ, ਮਰਦਾਨਾ ਜੀ ਨੇ ਉਸ ਬੋਰਡ ਦੇ ਰੁੱਖ ਥੱਲੇ ਪਏ ਪਏ ਨੇ ਦੇਖਿਆ, ਉੱਤੇ ਨਿੱਕੀ ਜੀ ਗੋਲ ਲੱਗੀ, ਲੱਗਾ ਬਾਬਾ ਆਹ ਕੀ ਕਰਦਾ ਹੈ ਰੱਬ। ਨਿੱਕੀ ਜੀ ਵੇਲ ਹੁੰਦੀ, ਵੱਡਾ ਸਾਰਾ ਹਦਵਾਣਾ ਲੱਗ ਜਾਂਦਾ ਹੈ, ਇਤਨਾ ਵੱਡਾ ਰੁੱਖ ਤੇ ਇਤਨੀ ਨਿੱਕੀ ਜੀ ਗੋਲ, ਇਹਨੇ ਨੂੰ ਹਵਾ ਦੇ ਬੋਲੇ ਨਾ ਇੱਕ ਗੋਲ ਟੁੱਟੀ, ਨੱਕ ਤੇ ਵੱਜੀ, ਲੱਗਾ ਰੱਬ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ, ਜੇ ਕਿਤੋਂ ਤੋਂ ਹਦਵਾਣਾ ਡਿੱਗਦਾ ਤੇ ਮੇਰਾ ਕੀ ਬਣਦਾ। ਇਸ ਪਤਾ ਹੀ ਬਾਅਦ ਵਿੱਚ ਲੱਗਦਾ ਜਦ ਵਰਤਦਾ ਹੈ, ਉਹ ਜੋ ਕਰਦਾ ਹੈ ਨਾ ਉਹ ਭਲਾ ਕਰਦਾ ਹੈ। ਬਚਨ ਹੈ ਜੋ ਕੁਝ ਵਰਤੇ ਸਭ ਭਲਾ ਹੈ। ਅੱਜ ਕਹਿਣ ਲੱਗੇ ਉਹਦੀ ਆ ਗਿਆ, ਹੁਣ ਮਿੱਠੀ ਲੱਗਣਾ ਵੀ ਜੋ ਕੁਛ ਕਰੇ ਉਹ ਮਿੱਠਾ ਲੱਗਣਾ ਮੇਰੇ ਮਨ ਵਿੱਚ, ਮਨ ਮੇਰਾ ਮਿੱਠਾ। ਜਦੋਂ ਇਹ ਮਿੱਠਾ ਲੱਗਣ ਲੱਗ ਪਿਆ ਫਿਰ ਇੱਕ ਸਮਝ ਆਈ। ਹਾਂਜੀ,
0: ਤਾਂ ਇਹੋ ਅਚਰਜ ਨੈਣੋ ਦਿਖਾ,
1: ਤਾਂ ਇਹ ਜਗ ਦਾ ਅਚਰਜ ਕੌਤਕ ਇਹਨਾਂ ਅੱਖਾਂ ਨਾਲ ਦਿਸਦਾ, ਜੇ ਉਸ ਤੋਂ ਬਿਨਾਂ ਇਹਨਾਂ ਅੱਖਾਂ ਦੇ ਨਾਲ ਕੁਝ ਨਹੀਂ ਦੇ ਦਿਸਦਾ, ਸਿਵਾਏ ਅਗਿਆਨਤਾ ਦੇ ਧੂੰਏ ਤੋਂ, ਸਿਵਾਏ ਅਗਿਆਨਤਾ ਦੇ ਗੁਬਾਰ ਤੋਂ, ਇੱਥੋਂ ਹੋਰ ਕੁਝ ਵੀ ਨਹੀਂ ਦਿਸਦੀ। ਨਿੰਦਿਆ, ਚੁਗਲੀ, ਈਰਖਾ, ਦਵੈਸ਼, ਕਾਮ, ਕ੍ਰੋਧ, ਇਹੀ ਦਿਸਦਾ ਹੈ। ਸਾਨੂੰ ਇਸ ਤੋਂ ਵੱਧ ਕਦੇ ਦਿਸਿਆ ਕਿ ਸਾਨੂੰ ਕੁਝ ਦਿਸਿਆ ਕਿ ਸਾਹਮਣੇ ਵਾਲਾ ਗੁਰੂ ਹੈ, ਕਿ ਪਤਾ ਲੱਗਾ ਕਿ ਸਾਹਮਣੇ ਵਾਲਾ ਗੋਬਿੰਦ ਦਾ ਰੂਪ ਹੈ। ਜਦ ਕਿ ਪੜ੍ਹਦੇ ਹਾਂ ਜੋ ਦਿਸਦਾ ਸੋ ਤੇਰਾ ਰੂਪ, ਤੇ ਸਾਹਮਣੇ ਵਾਲੇ ਨੂੰ ਤੇ ਵੱਟੇ ਮਾਰਦੇ ਹਾਂ, ਪੱਥਰ ਮਾਰਦੇ ਹਾਂ, ਪੜ੍ਹਦੇ ਹਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪੜ੍ਹ ਲੈਂਦੇ ਹਾਂ ਇਬੈ ਬੈਠੁਲ ਉਬੈ ਬੈਠੁਲ, ਬੈਠੁਲ ਬਿਨ ਸੰਸਾਰ ਨਹੀਂ, ਤੇ ਕੀ ਬੀਠਾ ਨਹੀਂ ਬੀਠਾ ਨਾ। ਪਤਾ ਕਿਉਂ? ਪੜਦਾ ਨਹੀਂ ਟੁੱਟਾ ਜੀ, ਜਿੰਨਾ ਚਿਰ ਨਜ਼ਰਾਂ ਤੇ ਅਹੰਗ ਦਾ ਪੜਦਾ ਹੈ ਤੇ ਕੂੜ ਕੀ ਪਾਲ ਹੈ, ਉਹਨਾਂ ਚਿਰ ਕੁਝ ਨਹੀਂ ਦਿਖਾ। ਜਦੋਂ ਪੜਦਾ ਟੁੱਟਿਆ, ਸ਼ੋ ਮਿਲੀ, ਤਾਂ ਫਿਰ ਇਹ ਅਚਰਜ ਕੌਤਕ ਜੋ ਕਰਤੇ ਦਾ ਵਰਦਾ ਹੈ, ਤਾਂ ਸਮਝ ਆਉਂਦੀ ਇਹ ਸਭ ਜਗ ਤੇਰਾ ਖੇਲ ਹੈ, ਸਭ ਤੇਰਾ ਖੇਲ ਹੈ, ਔਰ ਇਸ ਖੇਲ ਵਿੱਚ ਤੂੰ ਆਪ ਵਰਤ ਰਿਹਾ, ਇਹ ਤਾਂ ਸਮਝ ਆਈ। ਹਾਂਜੀ,
0: ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ,
1: ਪਤਾ ਹੀ ਹੋਣ ਲੱਗਾ ਕਿ ਮੇਰੇ ਗਲ ਬੜਾ ਪਈ ਸੀ। ਜਿੰਨਾ ਚਿਰ ਸਾਡੇ ਗਲ ਕੋਈ ਚੀਜ਼ ਪਈ ਹੈ ਪਤਾ ਨਹੀਂ ਲੱਗਦਾ, ਜਦੋਂ ਦੂਰ ਚਲੀ ਜਾਏ ਤੇ ਉਹ ਤੋਂ ਜਾਣ ਤੋਂ ਬਾਅਦ ਸੁੱਖ ਮਿਲੇ ਫਿਰ ਪਤਾ ਲੱਗਦਾ ਨਾ ਵੀ ਜਿਹਨੂੰ ਮੈਂ ਹੁਣ ਤੱਕ ਆਪਣਾ ਕਰਕੇ ਸਮਝਿਆ ਸੀ ਇਹੀ ਤੇ ਬੜਾ ਸੀ। ਹੁਣ ਤੱਕ ਅਸੀਂ ਮੈਂ ਮੇਰੀ ਅਹੰਗ ਨੂੰ ਮਮਤਾ ਨੂੰ ਆਪਣਾ ਸਮਝ ਬੈਠੇ ਹਾਂ, ਸਭ ਕੁਝ ਮੇਰਾ ਹੈ ਇਹ ਸਮਝ ਬੈਠੇ ਹਾਂ, सब कुछ मेरे कब्जे रवे, समझ बैठे हैं। जद गुरु की शोर मिली, कृपा मिली, ज्ञान नेत्र खुले, जिन से कदे कदे कह सकते हैं नेत्र प्रकाश किया गुरुदेव। जदों नेत्रां च प्रकाश होया, ज्ञान दा भरम मिटिया, सेवा पूर्ण हुई, ते कहन लगे पता ही होण लगा, अब मोह जानी, समझ ही होण आई कि मेरे गणों बड़ा टल गई, मैं दी बड़ा, माया दी बड़ा, अहंकार दी बड़ा, ए मेरे गल पई सी, पता ही होण लगा ए बड़ा च की गए, समझांदे ने। हां जी,
0: बुझ गई त्रिसन निवारी ममता, गुर पूरा लियो समझाए।
1: इस बड़ा च की सी, एक भूत प्रेत वाली बड़ा नहीं, तृष्णा, बुझ गई तृष्णा, निवारी ममता, याद रहे सब तो वड्डी बड़ा ममता है। इसे करके अगे जाके महले नौवें के श्लोकां च जिन से सिरे दे बचन कह के सारे पढ़ते सुनते हैं, उच के है ना, जिसने ममता त्याग दिती वह ज्ञानी हो गया, जिसने माया ममता त्याग दिती वह ज्ञानी हो जाता है। अज कहन लगे जदों गुरु की कृपा वरती तृष्णा बुझ गई। एक बेनती करा, तृष्णा साडे मन का उपख है जो साडे नाल चलदा, मत ख्याल करिए तृष्णा छेती बुझ जाती जां कोई मोड़ी जी खलाए, यह साडा एक मोड़ है जो असीं कदे कदे कह दईए यू टर्न लैना पैना है। जो साडे मन दे वेग ने, जिन्हों कदे कदे साहब ने कहा मन के अधिक तरंग क्यों दर साहब छुट्टी है, मन दे इतने तरंग ने, इतनिया कल्पनावां ने, इतने ख्याल ने, इतनिया लहरां ने, इन्हां नूं ठाकिया नहीं जा सकता। असी रोकांगे नहीं रुकणगियां, फिर की करिए असी केंद्र ही बदल दईए। केंद्र ही क्यों नहीं बदल देंदे, किते जोड़े हैं असी जोड़ के बदल दईए, जिथे तक हुण जोड़ बैठे हाँ ये साडा संसार है, इदना साडे कामनावां तृष्णावां इच्छावां लोभ असी कई ना लैने हैं। दरअसल ये मन की धारा है जिसनों कदे कदे सूक्ष्मता दे विच मन का काम के है। इसे करके एक थां के है गए हम कहियत कल युग के कामी, कामनावां दे नाल भरे हुए असी हाँ। हुण कामना कित्यों पूरी होनी हुंदी है, कामनावां आखिर कित्यों ते कित्यों पूरी होनी है, उस आपूर्ति के दरमियान जो ख्याल है वह तृष्णा है। मेरी कामना कित्यों पूरी होवे, वो पूरी होवे चाह बनी है, जे पूरी नहीं हुई ख्याल बनया वह तृष्णा है। हुण कामना का इच्छा का ख्याल केंद्र ही बदल दे, कित्थे रखा आसा करिए राम की, कामनावां का इच्छावां का केंद्र ही गुरु कर दे। हुण मुहारा ही मुड़ गई, जिवें कहिंदे ना लिव धात दो ही राह है, लिव अते धातु दो ही मार्ग ने, जां ते असीं इधर नूं आवांगे ते जां जावांगे, सज्जे खब्बे कोई मार्ग नहीं, जे जां ते असीं गुरु वल मूंह करके गुरु वल आवांगे ते जां गुरु वलों पिठ करके उधर नूं चले जावांगे। ते होएगा कि जिधर भी मूंह कर लांगे उधर दे अगले हुक्म वरत जाणगे, जे इधर नूं आ गए ते सुख, उधर नूं आ गए ते दुख। हुण केंद्र बदलता, आसावां ही बदलतियां, जदों इच्छाई केंद्र गुरु करता तो तृष्णा दे जो भांबड़ मचदे सन वो बुझ गए, क्योंकि उस तरह जो संसारी ढंग है आपूर्तियां कि आ भी चीज ले आईए शायद तृष्णा बुझ जाए, अज तक ते किसे दी नहीं बुझी, तृष्णा बुझदी है। साहिब ने कहा सिर्फ एक जुगत ना तृष्णा बुझै हर कै नाम, केवल नाम दे नाल संबंध जुड़ लिया। हुण इह नहीं कि लोड़ां मुक गई, याद रहे असीं सोचदे हां कि मैनूं लोड़ है मैं मंगदा नहीं जी, चुप करके दड़बट के बह गए, मूँह बंद किया है ना, मन थोड़ा बंद हो गए, लोड़ थोड़ा मुक गई है, लोड़ रही है। असीं पढ़िया हुण साहिब कह रहे ने मंगना साडा धर्म भी है, लोड़ भी है, लेकिन पता रखना चाहिए लोड़ अते लोभ ये दो ऐसे तत् ने, इन्हों का पता नहीं लगता कितों लोड़ मुकदी है तो लोभ आरंभ हो जाता है। जिथों तक लोड़ है उन्ना मंगना साहब कि मंग लै, युग दसते ने दो सिर मांगो चूना, इतों भाई लोड़ है टबर पालना है दो सिर आटा चाहिए, हूँ 10 किलो नहीं वो लोभ है, दो सिर मांगो चूना पाओ घीओ मेरे टबर च पाक घ्यो लगता है, इन्ना क चाहिए, संघ लूना लून भी चाहिए, ਅੱਧ ਸੇਰ ਮੰਗੋ ਡਾਲੇ ਕਿੰਨਾ ਮੁੱਕ ਦੋਨੋਂ ਵਕਤ ਜੀਵਾਲੇ। ਸਾਹਿਬ ਦੇਖ ਇੰਨੀ ਕੁ ਲੋੜ ਹੈ ਮੇਰੇ ਟੱਬਰ ਦੀ, ਮੈਂ ਨਾ ਹੀ ਕੀਤਾ ਲੱਭੋ। ਸਾਹਿਬ ਦੇ ਕੋਈ ਲਾਲਚ ਨਹੀਂ ਕੀਤਾ, ਕਿਉਂਕਿ ਲਾਲਚ ਕਰਾਂਗਾ ਤੇ ਤ੍ਰਿਸ਼ਨਾ ਤੁਰ ਪਏਗੀ। ਮੈਂ ਲਾਲਚ ਨਹੀਂ ਕਰ ਰਿਹਾ, ਮੈਂ ਨਾ ਹੀ ਕੀਤਾ ਲੱਭੋ। ਫਿਰ ਕੀ ਕਰ, ਇੱਕ ਨਾਮ ਤੇਰਾ ਮੈਂ ਫੱਬੋ, ਫੱਬਦਾ ਮੈਨੂੰ ਤੇਰਾ ਨਾਮ ਹੀ ਹੈ। ਲੇਕਿਨ ਕੀ ਕਰਾਂ ਸਾਹਿਬ, ਭੁੱਖ ਵੀ ਤੇ ਹੈ ਨਾ, ਤਨ ਦਿੱਤਾ ਈ, ਪਰਿਵਾਰ ਦਿੱਤਾ ਈ, ਇਹ ਵੀ ਤੇ ਪਾਲਣਾ ਹੈ ਨਾ। ਇਸ ਕਰਕੇ ਮੰਗਣਾ ਤਾਂ ਸੱਚ ਇੱਕ ਮੰਗਾਂਗਾ, ਲੋੜਾਂ ਨੇ ਤੇਰੇ ਤੋਂ ਮੰਗਾਂਗਾ। ਇਸ ਕਰਕੇ ਜਦੋਂ ਤੇਰੇ ਤੋਂ ਮੰਗਾਂਗਾ ਤੇ ਫਿਰ ਖਦਸ਼ਾ ਨਹੀਂ ਹੋਏਗਾ, ਇਹਦੇ ਤੋਂ ਮੰਗ ਦੇ ਵਿੱਚ ਤ੍ਰਿਸ਼ਨਾ ਨਹੀਂ ਹੋਵੇਗੀ, ਕਿਉਂਕਿ ਵਿਸ਼ਵਾਸ ਤੇ ਭਰੋਸਾ। ਕਹਿਣ ਲੱਗੇ ਤ੍ਰਿਸ਼ਨਾ ਮੁੱਕ ਗਈ, ਤ੍ਰਿਸ਼ਨਾ ਦੇ ਨਾਲ ਮਮਤਾ ਮੁੱਕ ਗਈ, ਮੇਰੀ ਆਪਣਤਵ, ਮੇਰੀ ਮੈਂ। ਫਿਲਾਸਫਰ ਕਹਿੰਦੇ ਨੇ ਮੈਂ ਤੇ ਮੇਰੀ ਮੈਂ, ਇਹ ਸਮਝਣ ਦਾ ਯਤਨ ਕਰਨਾ। ਮੈਂ ਇੱਕ ਬਣਾ ਬੈਠਾ ਹਾਂ ਆਪਣੀ ਮੈਂ, ਮੈਂ ਵੀ ਕੁਛ ਹਾਂ, ਇਹ ਟੁੱਟ ਗਿਆ। ਮੈਂ ਤੇ ਮੇਰੀ ਮੈਂ ਰਹਿ ਗਿਆ, ਮੇਰੀ ਮੈਂ ਮੁੱਕ ਗਈ। ਜਿਸ ਤਰ੍ਹਾਂ ਮੇਰੀ ਮੈਂ ਦਾ ਹੀ ਗੁਰਮਤਿ ਵਿੱਚ ਨਾਮ ਹਾਉ ਮੈਂ ਹੀ ਹੋਵਾਂ, ਹਾਉ ਮੈਂ ਕੀ ਹੈ, ਇਹ ਮੇਰੀ ਮੈਂ ਟੁੱਟ ਗਈ, ਮੈਂ ਰਹਿ ਗਿਆ, ਮੈਂ ਤੇ ਉਸੇ ਤਰ੍ਹਾਂ ਦਾ ਹਾਂ, ਮੇਰਾ ਕੁਝ ਨਹੀਂ ਬਦਲਿਆ, ਮੇਰੀ ਮੈਂ ਟੁੱਟ ਗਈ, ਮੈਂ ਮੁੱਕ ਗਈ। ਜਦੋਂ ਮੇਰੀ ਮੈਂ ਮੁੱਕ ਗਈ ਤੇ ਮੈਂ ਸਾਵਧਾਨ ਸੁਚੇਤ ਸੇਵਕ ਰਹਿ ਗਿਆ। ਫਿਰ ਕਹਿਣ ਲੱਗਾ ਪਾਤਸ਼ਾਹ, ਹਾਂ ਤੇਰਾ ਮੈਂ ਤੇਰਾ, ਹਾਂ ਤੇਰਾ ਤੂੰ ਹਮਾਰਾ, ਵਿਚਲਾ ਪਰਦਾ ਮੁੱਕ ਗਿਆ, ਮੈਂ ਤੇਰਾ ਹਾਂ ਤੂੰ ਮੇਰਾ ਹੈ। ਪਾਤਸ਼ਾਹ ਕਹਿਣ ਲੱਗੇ ਇਹ ਖੇਲ ਹੀ ਸਮਝ ਲੱਗੇ, ਬੁੱਝ ਗਈ ਤ੍ਰਿਸ਼ਨ ਨਿਵਾਰੀ ਮਮਤਾ। ਹੁਣ ਕੀ ਹੋਇਆ, ਗੁਰਪੂਰੇ ਲੀਓ ਸਮਝਾਏ, ਔਰ ਇਹ ਮਤ ਮੈਨੂੰ ਗੁਰਪੂਰੇ ਨੇ ਦਿੱਤੀ। ਜੇ ਜਿੰਨਾ ਚਿਰ ਪੂਰੇ ਗੁਰੂ ਕੀ ਸੰਗਤ ਵਿੱਚ ਨਹੀਂ ਆਵਾਂਗੇ, ਇਹ ਮਤ ਵੀ ਨਹੀਂ ਜੇ ਮਿਲੇਗੀ। ਹਾਂਜੀ,
0: ਰਹਾਓ ਕਰ ਕਿਰਪਾ ਰੱਖਿਓ ਗੁਰ ਸਰਨਾ।
1: ਕਿਰਪਾ ਕਰਕੇ ਉਹਨੇ ਮੈਨੂੰ ਸ਼ਰਨ ਰੱਖ ਲਿਆ। ਇੱਕ ਬੇਨਤੀ ਕਰਾਂ, ਸ਼ਰਨ ਆਉਣਾ ਪੈਂਦਾ ਹੈ, ਸ਼ਰਨ ਦੇ ਕੁਝ ਨਿਯਮ ਨੇ। ਕਿਸੇ ਦੀ ਸ਼ਰਨ ਜਦ ਜਾਇਆ ਪੇ ਜਾਈਏ ਤਾਂ ਦੋ ਤਿੰਨ ਗੱਲਾਂ ਸਮਾਜ ਨੇ ਨਿਯਮਬੱਧ ਕੀਤੀਆਂ ਨੇ। ਇੱਕ ਤੇ ਕਹਿਣਾ ਪੈਂਦਾ ਹੈ ਮੈਂ ਤੇਰੀ ਸ਼ਰਨ ਆਇਆ, ਕਿਉਂ ਆਇਆ, ਮੇਰਾ ਬਲ ਟੁੱਟ ਗਿਆ। ਆ ਰਾਜਨੀਤੀ ਦੇ ਵਿੱਚ ਇਤਿਹਾਸ ਪੜ੍ਹਦੇ ਹਾਂ, ਲੋਕ ਇੱਕ ਮੁਲਕ ਤੋਂ ਦੂਜੇ ਮੁਲਕ ਜਾ ਕੇ ਸ਼ਰਨ ਲੈਂਦੇ ਨੇ, ਜੇ ਥੋੜ੍ਹਾ ਕਹਿੰਦੇ ਨੇ ਕਿ ਮੈਂ ਤਾਕਤਵਰ ਹਾਂ, ਜਾ ਕੇ ਕਹਿਣਾ ਪੈਂਦਾ ਹੈ ਮੇਰਾ ਬਲ ਟੁੱਟ ਗਿਆ, ਮੇਰਾ ਮੇਰੇ ਟਿਕਾਣੇ 'ਤੇ ਵਾਸਾ ਨਹੀਂ, ਉੱਥੋਂ ਦੇ ਲੋਕ ਡਾਢੇ ਹੋ ਗਏ, ਮੈਂ ਕਮਜ਼ੋਰ ਪੈ ਗਿਆ, ਮੈਂ ਘਰੋਂ ਕੱਢਿਆ ਗਿਆ, ਮੇਰਾ ਕੋਈ ਨਹੀਂ, ਮੈਨੂੰ ਕਿਤੇ ਢੋਈ ਨਹੀਂ, ਮੇਰਾ ਕੋਈ ਟਿਕਾਣਾ ਨਹੀਂ, ਮੈਨੂੰ ਸ਼ਰਨ ਦੇ। ਅਤੇ ਸ਼ਰਨ ਵਿੱਚ ਮਿਲਦਾ ਕੀ ਹੈ, ਖਾਣ ਦਾ ਪ੍ਰਬੰਧ, ਰਹਿਣ ਦਾ ਪ੍ਰਬੰਧ। ਜਿਹਨੂੰ ਸ਼ਰਨ ਦਿੱਤੀ ਜਾਂਦੀ ਹੈ ਉਹਦੇ ਖਾਣ ਦਾ ਪ੍ਰਬੰਧ, ਉਹਦੇ ਰਹਿਣ ਦਾ ਪ੍ਰਬੰਧ ਸ਼ਰਨਦਾਤੇ ਨੂੰ ਕਰਨਾ ਪੈਂਦਾ। ਨਾਲ ਇੱਕ ਸ਼ਰਤ ਹੋਰ ਹੁੰਦੀ ਹੈ, ਨਿਯਮ ਅਤੇ ਹੁਕਮ ਉਹਦਾ ਚੱਲੇਗਾ ਜਿਸਦੀ ਸ਼ਰਨ ਵਿੱਚ ਆ। ਹੁਣ ਐਸਾ ਤਾਂ ਨਹੀਂ ਹੋ ਸਕਦਾ ਕਿ ਜਿਸਦੀ ਸ਼ਰਨ ਰਹੀਏ ਤਾਂ ਕਿ ਇਹ ਮਰਜ਼ੀ ਮੇਰੀ ਕਹੇਗਾ ਫਿਰ ਜਾ, ਮੈਂ ਸ਼ਰਨ ਨਹੀਂ ਰੱਖਦਾ, ਮੇਰੀ ਸ਼ਰਨ ਰਹਿਣਾ ਹੈ ਅਤੇ ਨਿਯਮ ਵੀ ਮੇਰਾ, ਮੇਰੇ ਘਰ ਵਿੱਚ ਮੇਰਾ ਹੁਕਮ ਚੱਲਦਾ ਹੈ। ਜਿਵੇਂ ਸੰਸਾਰ ਦੇ ਫਿਲਾਸਫਰ ਕਹਿੰਦੇ ਨੇ, ਅਸੀਂ ਜਦ ਮਹਿਮਾਨ ਬਣ ਕੇ ਕਿਸੇ ਮੇਜ਼ਬਾਨ ਦੇ ਘਰ ਜਾਂਦੇ ਹਾਂ, ਸਾਡੇ ਖਾਣ ਦਾ ਸਾਡੇ ਰਹਿਣ ਦਾ ਪ੍ਰਬੰਧ ਮੇਜ਼ਬਾਨ ਕਰਦਾ ਹੈ। ਜਿਸੇ ਸਾਡਾ ਕੀ ਧਰਮ ਹੈ, ਸਾਡਾ ਧਰਮ ਹੈ ਉਹਦੇ ਪਰਿਵਾਰ 'ਚ ਦਖਲ ਨਾ ਦੇਈਏ, ਜਿੱਥੇ ਬਿਠਾਉਂਦਾ ਹੈ, ਜਿੱਥੇ ਖਵਾਉਂਦਾ ਹੈ, ਜੋ ਖਵਾਉਂਦਾ ਹੈ ਉਵੇਂ ਖਾ ਲਈਏ, ਉਹ ਤਾਂ ਫਿਰ ਵੀ ਮਹਿਮਾਨ ਕੀ ਹੈ। ਸ਼ਰਨ ਦਾ ਤਾਂ ਮਤਲਬ ਵੀ ਬੜਾ ਗਹਿਰਾ, ਮੇਰੇ ਕੋਲ ਹੈ ਹੀ ਕੁਝ ਨਹੀਂ, ਟੁੱਟ ਗਿਆ, ਖਤਮ, ਹੁਣ ਰੱਖ। ਫਿਰ ਅਗਲੇ ਦੀ ਮਰਜ਼ੀ, ਸ਼ਰਨ ਰੱਖੇ ਜਾਂ ਨਾ ਰੱਖੇ, ਇਹ ਵੀ ਤਾਂ ਅਗਲੇ ਦੀ ਇੱਕ ਮਰਜ਼ੀ ਨਾ। ਅਸੀਂ ਕਹਿ ਸਕਦੇ ਹਾਂ ਸ਼ਰਨ ਯੋਗ ਸੁਣ, ਸ਼ਰਨੀ ਆਏ ਸਾਹਿਬ ਸੁਣਿਆ ਮੈਂ, ਤੂੰ ਸ਼ਰਨ ਯੋਗ ਹੈ, ਸ਼ਰਨ ਰੱਖ ਲੈਣਾ ਹੈ। ਅਤੇ ਫਿਰ ਆ ਗਿਆ, ਢਹਿ ਪਿਆ ਅਤੇ ਗੁਰੂ ਨੇ ਕਿਰਪਾ ਕੀਤੀ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਿਆ। ਹਾਂਜੀ,
0: ਗੁਰ ਪਕਰਾਏ ਹਰ ਕੇ ਚਰਨਾ।
1: ਹੁਣ ਸ਼ਰਨ ਆ ਕੇ ਕੋਈ ਮੰਗ ਤੇ ਹੁੰਦੀ ਹੈ ਨਾ, ਅਸੀਂ ਸੰਸਾਰ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਜਿਹੜੇ ਸ਼ਰਨ ਜਾਂਦੇ ਨੇ ਫਿਰ ਇੱਕ ਗੱਲ ਹੋਰ ਕਹਿੰਦੇ ਨੇ, ਹੇ ਸ਼ਰਨ ਦੇ ਦਾਤੇ ਮੈਨੂੰ ਰੋਟੀ ਦੇ ਰਿਹਾ, ਮੇਰੇ ਰਹਿਣ ਦਾ ਪ੍ਰਬੰਧ ਕਰ ਗਿਆ, ਥੋੜ੍ਹੀ ਜਿਹੀ ਮੇਰੀ ਮਦਦ ਹੋਰ ਵੀ ਕਰ, ਮੇਰੇ ਆਪਣੇ ਘਰ ਜਾਣ ਦਾ ਪ੍ਰਬੰਧ ਵੀ ਕਰਵਾ ਦੇ, ਤਾਂ ਕਿ ਜਿੱਥੋਂ ਮੈਂ ਉਜੜ ਕੇ ਆਇਆ ਮੇਰਾ ਕਿਤੇ ਟਿਕਾਣਾ ਵੀ ਬਣ ਜੇ, ਕਦ ਤੱਕ ਤੇਰੇ ਘਰ ਬੈਠਾ ਰਹਾਂਗਾ, ਮੇਰਾ ਟਿਕਾਣਾ ਵੀ ਬਣਵਾ ਦੇ ਗੁਰੂ। ਫਿਰ ਕਿਰਪਾ ਕਰਕੇ ਅਗਲਾ ਪੜਾਵ ਦੇ। ਇੱਕ ਬੇਨਤੀ ਕਰਾਂ, ਬਾਰੀਕੀ ਨਾਲ ਸਮਝਣ ਦੀ ਲੋੜ ਹੈ, ਇੱਥੇ ਮੈਂ, ਮੇਰਾ ਗੁਰੂ ਅਤੇ ਪਰਮਾਤਮਾ ਦੇ ਤਿੰਨ ਪੱਖ ਬਣਾਏ ਗਏ ਨੇ। ਮੈਂ ਇੱਕ ਸਧਾਰਨ ਜੀਵ, ਗੁਰੂ ਕੀ ਸ਼ਰਨ ਆਉਣਾ ਹੈ, ਜੇ ਗੁਰੂ ਕਿਰਪਾ ਕਰੇ ਤਾਂ ਸ਼ਰਨ ਰੱਖ ਲੈਂਦਾ, ਜਿੱਤੇ ਗੁਰੂ ਕਿਰਪਾ ਕਰੇ ਸ਼ਰਨ ਰੱਖ ਲੈਂਦਾ, ਸ਼ਰਨ ਰੱਖੇ ਹੋਏ ਤੇ ਜੇ ਖੁਸ਼ ਹੋ ਜਾਏ ਤੇ ਅੱਗੇ ਤੋਰ ਦਿੰਦਾ ਜੇ। ਤੇ ਅੱਗੇ ਕਿੱਧਰ ਤੋਰਦਾ? ਗੁਰ ਪਕੜਾਏ, ਗੁਰੂ ਨੇ ਪਕੜਾ ਦਿੱਤੇ। ਅਜਨਾ ਪਾਠ ਦਰਸ਼ਨ ਕੀਤਾ ਹੋਵੇਗਾ, ਤਿਹਾਰੀ ਵਰਤਦੇ ਨੇ, ਰਾਰੇ ਨੇ ਗੁਰ, ਗੁਰੂ ਦੇ ਦੁਆਰਾ, ਗੁਰੂ ਦੇ ਰਾਹੀਂ ਗੁਰੂ ਜੀ ਨੇ ਕਿਰਪਾ ਕੀਤੀ, ਮੈਨੂੰ ਹਰੀ ਜੀ ਦੇ ਚਰਨ ਪਕੜਾ ਦਿੱਤੇ। ਹੁਣ ਹਰੀ ਜੀ ਦੇ ਚਰਨ ਮੈਨੂੰ ਸ਼ਬਦ ਦੇ ਦਿੱਤਾ, ਹੁਣ ਜਿੱਥੇ ਜਾਵਾਂ ਇਹ ਚਰਨ ਮੇਰੇ ਨਾਲ ਨੇ, ਮੈਂ ਜਿੱਥੇ ਵਿਚਰਾਂ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ, ਗੁਰੂ ਨੇ ਕਿਰਪਾ ਕੀਤੀ ਮੈਨੂੰ ਹੋਰ ਅੱਗੇ ਤੋਰਤਾ, ਅਗਲੇ ਪੜਾਅ ਤੇ ਪਹੁੰਚਾਤਾ, ਉਹ ਹਰੀ ਕੇ ਚਰਨਾਂ ਚ ਲਾਤਾ। ਹਾਂਜੀ,
0: ਦੀਸ ਦਸੋਏ ਜਾਂ ਮਨ ਠਹਿਰਾਨੇ,
1: ਲੇਕਿਨ ਚਰਨ ਪਕੜਨ ਵਾਸਤੇ ਠਹਿਰਾਓ ਤੇ ਚਾਹੀਦੇ ਨਾ। ਅੱਜ ਵੀ ਅਸੀਂ ਕਿਸੇ ਵਡੇਰੇ ਦੇ ਪੈਰੀ ਪੌੜਾ ਕਰੀਏ ਤੇ ਕੀ ਭੱਜੇ ਭੱਜੇ ਆ ਕੇ ਪੈਰੀ ਪੌੜਾ ਕਰਕੇ ਭੱਜ ਚਾਹੀਦੇ? ਨਹੀਂ, ਚੰਦ ਪਲ ਠਹਿਰਦੇ ਆ, ਠਹਿਰ ਕੇ ਉਸ ਨਮਸਕਾਰ ਕਰਦੇ ਆ ਤੇ ਫਿਰ ਇੰਤਜ਼ਾਰ ਕਰਦੇ ਆ, ਇਹਦਾ ਆਸ਼ੀਰਵਾਦ ਵਿੱਚ ਹੱਥ ਉੱਠਦਾ ਹੈ, ਇੰਤਜ਼ਾਰ ਕਰਨਾ ਪੈਂਦਾ, ਤੇ ਜਿਹੜਾ ਇੰਤਜ਼ਾਰ ਨਹੀਂ ਕਰਦਾ ਉਹ ਆਸੀਸ ਤੋਂ ਸੱਖਣਾ ਰਹਿ ਜਾਂਦਾ। ਇਸੇ ਕਰਕੇ ਸੰਸਾਰ ਦੇ ਤਮਾਮ ਕ੍ਰਿਆਤਮਕ ਕਰਮ ਰਫਤਾਰ ਨਾਲ ਕੀਤੇ ਜਾ ਸਕਦੇ ਨੇ, ਲੇਕਿਨ ਅਧਿਆਤਮ ਦੀ ਬਖਸ਼ਿਸ਼ ਠਹਿਰਾਓ 'ਚ ਮਿਲਦੀ ਹੈ। ਤਨ ਚੱਲਦਾ ਰਹੇ, ਮਨ ਠਹਿਰਦਾ ਰਹੇ। ਇੱਥੇ ਅਸੀਂ ਬੈਠੇ ਹਾਂ ਜਾਚ ਸਿੱਖਣ ਵਾਸਤੇ, ਕਿਤੇ ਮਨ ਵੀ ਠਹਿਰ ਸਕੇ। ਜਿਤਨਾ ਮਨ ਠਹਿਰੇਗਾ ਤਾਂ ਅਗਲੀ ਬਖਸ਼ਿਸ਼ ਮਿਲੇਗੀ। ਕਹਿ ਲੱਗੇ ਜਦੋਂ ਗੁਰਚਰਣਾਂ 'ਚ ਬੈਠੇ ਬਖਸ਼ਿਸ਼ ਹੋਈ, ਗੁਰੂ ਨੇ ਚਰਨ ਪਕੜਾਏ, ਲੇਕਿਨ ਚਰਨ ਪਕੜਾ ਤੇ ਹੁਣ ਇੱਕ ਕੰਮ ਹੋਰ ਗਿਆ, ਵੀਸ ਵਿਸਵੇ, ਪੰਜਾਬੀ ਦਾ ਕਮਾਨ ਵੀਹ ਵਿਸਵੇ ਪੂਰਾ। ਕਦੇ ਐਸਾ ਵਕਤ ਸੀ ਸਾਡੇ ਭਾਰਤੀ ਦਰਸ਼ਨ ਦੇ ਲੋਕਾਂ ਨੂੰ ਵੀਹ ਤੋਂ ਵੱਧ ਗਿਣਤੀ ਨਹੀਂ ਸੀ ਆਉਂਦੀ, ਉਹ ਵੀਹਾਂ ਤੱਕ ਹੀ ਗਿਣਤੇ ਸਨ। ਅੱਜ ਵੀ ਪੁਰਾਣੇ ਬਜ਼ੁਰਗ ਕਹਿੰਦੇ ਨੇ ਪੰਜ ਵੀਹਾਂ ਸੌ, ਹੁਣ ਸੌ ਦਾ ਪਤਾ ਹੈ ਲੇਕਿਨ ਇੱਕੀ ਬਾਈ ਨਹੀਂ ਪਤਾ। ਇੱਕ ਹੋਰ ਬੇਨਤੀ ਕਰਦਾ, ਸਾਰੇ ਗਣਿਤ ਵਿੱਚ, ਖਾਸ ਕਰ ਯੂਰੋਪੀ ਗਣਿਤ ਵਿੱਚ ਵੀ ਵੀਹਾਂ ਤੋਂ ਅੱਗੇ ਗਿਣਤੀ ਨਹੀਂ ਹੈ, ਉਹਨਾਂ ਦੇ ਕੋਲ ਨੰਬਰਾਂ ਦਾ ਨਾਮ ਵੀਹ ਤੱਕ ਹੀ ਹੈ, ਵੀਹ ਤੋਂ ਅੱਗੇ ਫਿਰ ਇੱਕ ਜੋੜਨਾ ਪੈਂਦਾ। ਅਸੀਂ ਪੜ੍ਹਦੇ ਹਾਂ ਨਾ ਟਵੰਟੀ ਤੱਕ ਤੇ ਨੰਬਰ ਉਹਨਾਂ ਕੋਲ ਆਪਣੇ ਨੇ, ਲੇਕਿਨ ਅੱਗੇ ਇੱਕ ਜੋੜਨਾ ਪੈਂਦਾ, ਟਵੰਟੀ ਵਨ, ਟਵੰਟੀ ਟੂ, ਅਗਲੀ ਗਿਣਤੀ ਉਧਾਰੀ ਹੈ। ਮੂਲ ਗਿਣਤੀ ਵੀਹ ਤੱਕ ਹੈ, ਮੂਲ ਅੰਕ ਨੌ ਤੱਕ ਨੇ ਤੇ ਗਿਣਤੀ ਵੀਹ ਤੱਕ ਹੈ, ਮੁਕੰਮਲ ਤਾਂ ਹੋ ਜਾਂਦੀ ਹੈ। ਵੀਸ ਵਿਸਵੇ ਸਾਡਾ ਪੰਜਾਬੀ ਦਾ ਪੁਰਾਣਾ ਮੁਹਾਵਰਾ ਹੈ, ਸੰਪੂਰਨ ਪੂਰਾ, ਜਦੋਂ ਪੂਰਾ ਮਨ ਮੰਨ ਗਿਆ। ਯਾਦ ਰਹੇ, ਮਨ ਅਧੂਰਾ ਮੰਨੇਗਾ ਪੱਲੇ ਕੁਝ ਨਹੀਂ ਜੇ ਪਏਗਾ। ਗੁਰਚਰਣਾਂ 'ਚ ਆ ਵੀ ਗਏ, ਅੱਧਾ ਕੁ ਮੰਨਿਆ ਅੱਧਾ ਕੁ ਨਾ ਮੰਨਿਆ ਸੱਖਣੇ ਰਹਿ ਜਾਵਾਂਗੇ। ਇੱਥੇ ਪੂਰਾ ਮਨ ਮੰਨਣਾ ਚਾਹੀਦਾ, ਪੂਰਨ ਤੌਰ 'ਤੇ, ਜਿਹਨੂੰ ਅਸੀਂ ਸਮਰਪਣ ਕਹਿੰਦੇ ਨੇ, ਪੂਰਾ ਸਮਰਪਣ, ਸਭ ਕੁਛ ਤੇਰਾ, ਜਿਹਨੂੰ ਅਸੀਂ ਕਦੇ ਕਹਿੰਦੇ ਮੇਰਾ ਮੁਝਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਜਦ ਵੀਹ ਵਿਸਵੇ ਮਨ ਮੰਨ ਗਿਆ, ਵੀਹ ਵਿਸਵੇ ਜਦੋਂ ਮਨ ਠਹਿਰ ਗਿਆ, ਟਿਕ ਗਿਆ, ਸ਼ਾਂਤ ਹੋ ਗਿਆ, ਅਡੋਲ ਹੋ ਗਿਆ, ਮਨ ਦੀਆਂ ਲਹਿਰਾਂ, ਮਨ ਦੀਆਂ ਤਰੰਗਾਂ ਰੁਕ ਗਈਆਂ, ਫਿਰ ਅਗਲੀ ਬਖਸ਼ਿਸ਼ ਵਰਤੀ।
0: ਹਾਂਜੀ, ਗੁਰ ਪਾਰ ਬ੍ਰਹਮ ਏਕੈ ਹੀ ਜਾਣੈ,
1: ਜਦੋਂ ਠਹਿਰਦਾ ਹੈ ਮਨ, ਫਿਰ ਪਤਾ ਲੱਗਦਾ ਪਾਰ ਬ੍ਰਹਮ ਹੈ ਕੀ। ਅਜੇ ਤੱਕ ਸਾਡਾ ਮਨ ਨਹੀਂ ਠਹਿਰਿਆ, ਸਾਨੂੰ ਨਹੀਂ ਪਤਾ ਲੱਗਾ ਪਾਰ ਬ੍ਰਹਮ ਕੀ ਹੈ। ਜਦੋਂ ਠਹਿਰਦਾ ਹੈ ਮਨ ਤੇ ਪਤਾ ਲੱਗਾ ਗੁਰ ਪਰਮੇਸ਼ਵਰ ਇੱਕ। ਅਸੀਂ ਪੜ੍ਹਦੇ ਨਾ ਲਹਿਣਾ ਜੀ ਪੁੱਛਦੇ ਪੁੱਛਦੇ ਜਾ ਰਹੇ ਨੇ, ਮੈਂ ਗੁਰੂ ਨਾਨਕ ਨੂੰ ਮਿਲਣਾ, ਅਗਰ ਗੁਰੂ ਹੈ। ਬਾਂਹ ਫੜ ਲੈਂਦਾ ਇੱਕ ਬਜ਼ੁਰਗ, ਕਹਿੰਦਾ ਇੱਥੇ ਆ ਜਾ, ਇੱਥੇ ਘੋੜੀ ਬੰਨ ਦੇ, ਇੱਥੋਂ ਹੱਥ ਮੂੰਹ ਧੋ ਲੈ, ਸੁੱਚੋਂ ਲੈ ਲਾ, ਅੱਗੇ ਚਲਾ ਜਾ, ਅੱਗੇ ਤੇਰਾ ਮਾਲਕ ਤੇਰਾ ਗੁਰੂ ਮਿਲ ਜਾਏਗਾ। ਅੱਗੇ ਜਾਂਦੇ ਨੇ, ਮੱਥਾ ਟੇਕ ਦਿੰਦੇ ਨੇ, ਮੱਥਾ ਟੇਕ ਕੇ ਸ਼ਾਂਤ ਮਨ ਦੇ ਨਾਲ ਜਦ ਸਿਰ ਉਠਾਉਂਦੇ ਨੇ, ਦੇਖਦੇ ਨੇ ਇਹ ਤਾਂ ਉਹੀ ਹੈ ਜਿਹੜਾ ਬਾਬਾ ਬਾਂਹ ਫੜ ਕੇ ਲਿਆ ਰਿਹਾ ਸੀ। ਇੱਕ ਸਮਝ ਆਉਂਦੀ ਹੈ, ਜਦ ਬਾਬਾ ਬਾਂਹ ਫੜ ਕੇ ਲਿਆ ਰਿਹਾ ਹੈ ਇਹ ਗੁਰਮੁਖ ਹੈ, ਮੱਤ ਦੇ ਰਿਹਾ ਇੱਥੇ ਘੋੜੀ ਬੰਨ ਦੇ, ਇੱਥੋਂ ਹੱਥ ਮੂੰਹ ਧੋ ਲੈ, ਸਮਾਨ ਇੱਥੇ ਟਿਕਾ ਦੇ, ਇਹ ਗੁਰੂ ਹੈ। ਮੱਥਾ ਟੇਕਣ ਤੋਂ ਬਾਅਦ ਸਿਰ ਉਠਾਉਂਦਾ ਹੈ, ਇਹੀ ਤੇ ਨਿਰੰਕਾਰ ਹੈ, ਇਹੀ ਤੇ ਮੇਰਾ ਰੱਬ ਹੈ। ਗੁਰ ਪਰਮੇਸ਼ਵਰ ਏਕੋ ਜਾਣ, ਸਮਝ ਉਦੋਂ ਆਉਂਦੀ ਜਦ ਠਹਿਰਾਓ ਮਿਲਦਾ। ਅਸੀਂ ਵੀ ਇੱਥੇ ਬੈਠੇ ਹਾਂ, ਜਦ ਤੱਕ ਮਨ ਨਹੀਂ ਠਹਿਰਦਾ ਸਾਨੂੰ ਨਹੀਂ ਪਤਾ ਲੱਗਦਾ ਰੱਬ ਕੀ ਹੈ। ਆਏ, ਮੇਲਾ ਦੇਖਿਆ, ਤਮਾਸ਼ਾ ਦੇਖਿਆ, ਚਲੇ ਗਏ, ਜਦੋਂ ਠਹਿਰੇ ਤੇ ਪਤਾ ਲੱਗਦਾ ਸ਼ਬਦ ਹੀ ਗੁਰੂ ਹੈ। ਅੱਗੇ ਚੱਲਦੇ ਹਾਂ। ਹਾਂਜੀ,
0: ਜੋ ਜੋ ਕੀਨੋ हम तिस के दास।
2: हुन मन ठहर गया परमात्मा दा सांझ होगी, पता लगा जो जो भी तेरा सी सब दे दास। हे मांग होंदी जे नानक दास दास दास तो करियो, असी ते दासां दे दास। हां जी
0: रब मेरे को सगल निवास,
2: जेड़ा भी तेरा है सब दे विच ते तू है। प्रभ मेरे जी दा निवास हुण किते वखरा नहीं रह गया। आ सारे फिर चेहरे जितने चेहरे ने ना, असी जे कहांगे फलाना दूजा तीजा चौथा पंजवा, लेकिन किते गुरु नानक दी दृष्टि देखिए सब तू है, सब किच तू है। तू है मेरे प्यारे, तेरी कुदरत कहो बल जाई जियो। सारे ते तेरे कीते ने, क्योंकि इन्हां दे विच तू वसदा है। भावें इन्हां नूं नहीं पता कि मेरे विच कौन वसदा है, सानू नहीं पता मेरे विच कौन वसदा है, लेकिन पूर्ण खालसे सिख नूं ते पता है ना कि इहदे विच रब वसदा है। इसे करके वो हर थान ते मनुखता दा भला करन तुर पैंदा है, क्योंकि इहदे विच रब वसदा है। वो पानी पियाण तुर पैंदा है, मलहम दयां दी आ गया गुरु ला देंदा है। गुरु कृपा करे समझ आ सके, आ जितना संसार सानू दिसदा है ये तेरा रूप है, सब दे विच तेरा निवास है। हाँ जी
0: ना को दूत नहीं बैराई।
2: हुण दूत, दूत तो आम तौर ते हुंदा सनेहा लेके आवे, आम अखरी दूत अर्थ ही हुंदा है। लेकिन आम तौर ते साडा जो आम सुभाविक मंडल है जो माड़ा सनेहा लैके दूत, हुण ना तो कोई माड़ा सनेहा लैके आउंदा है ते ना कोई माड़ा बंदा मिलदा है, ना कोई बैरी रह गया। असी ना कह सकते हैं सबको मीत हम आपन कीना, हम सबना के साजन, दूर परायो मन का बिरहा, ता मेल कियो मेरे राजन। कोई दुश्मन नहीं, हुण समझ आ गई, जो मन ठहरिया गुरु के चरण पकड़े, गुरु परमेश्वर साख्यात हो गया, हुण दुश्मन किथे, हुण मित्र भी किथे, हुण ते सिर्फ तू है, हुण ता सिर्फ तू तू तू तू भगवान, हुण ते तू ही तू है। हाँ जी
0: गुर मिल चले एक भाई,
2: हुण ते चलदे आ ना, पता किवें चलदे आ, जिवें भरा चलदे ने। हुण किते राह पैंडे ते सफर करदे आ, नाल ते बेगाना नहीं है, नाल दी सीट ते बैठा, हुण कोई दुश्मन नहीं है, कुछ भी, हुण ते मित्र है, मेरा भरा है, मेरे गुरु का पुत्र है, ये देंदर मेरा परमेश्वर वास्ता है, ये गुरु का प्यारा है। हुण इस तरह जीवन सफर तय हो रहा है जिवें भरा भरा जीवन सफर तय कर रहे। हाँ जी
0: जां कहो गुर हर दिए सूखा,
2: भावक का आवाज आएगी ये किन्नू, ये दात किन्नू, कह लगे जिन्हों गुरु देवे। जां कहो गुर जिन्हों गुरु हर दिए सूखा, ये अनंत सुख दी झलक जिसनों गुरु देवे। ये कोई मेरे लिया मैं कवा मैनू मिल जाए, कोई कवे मैनू मिल जाए, नहीं भाई ये दात है जिसनों गुरु देवे। हाँ जी
0: ता कहो बहुर ना लागा है दुखा,
2: फिर उसनु कदे भी ममता दा मैं दा मेरी दा संसार दा दुख नहीं लगदा, वो फिर सुख आनंद विच टिक जांदा है। जिसनु गुरु की शब्द शो मिल जाए, गुरु की चरण शो मिल जाए, तो फिर सदी भी सुख टिक जांदा है, क्योंकि ये अगम्मी दात है। आसा की वार सुन रहे सा, ए किने ही दात आपस से जो पाई है, आपे पाई, दात नहीं हुंदी, दात हुंदी है जो टुट के देवे, खुश होके देवे, जिन्हों सा बड़े प्यार ना कहिंदे ने मैं मुल नहीं जलिया, मुल ना किदा, मैं मुल नहीं लकीता, मैं कू सतगुर दिता, ये अमृतमय ज्ञान भरपूर दात मैनू सतगुरु ने दिती है। हाँ जी
0: आपे आप सर्व प्रतपाल,
2: हुण ते आप ही आप सब दी पालना करदा है, सब दी संभाल करदा है। हाँ जी
0: नानक रतो रंग गोपाल,
2: अपना नाम लेके कहिंदे ने भाई हुण तां ओ अमृतमय बख्शिश बन गई, नानक रतो रंगिया गया गुरु दे रंग विच। जिन सी कदे कदे कहने आ मन रंगो वडभागियो, असी आए मन रंग लईए ते पातशाह कहिण लगे मैं ते रंगिया गया जे, रंगे गए नानक रातो रातो, कहिंदे रंगिया होया रंग गोपाल, गोपाल जी दे रंग विच। ते गोपाल जी दा रंग है हर नामा, हर रंग है, हर रंग मजिठ है रंग, गुरु तुठ है हर रंग चाढ़िया, फिर बहुड़ ना होवे भंग। गुरु कृपा करन ये रंग साडे ते भी लग सके, इस अमृतमय स्थान ते आए ये नाम दा रंग लग सके, नाम दा रंग लग गया ते फिर जत देखा तत तू हो जाएगा। और शब्द दियां आखिरी तुकां प्यार न पढ़िए, संपूर्णता करिए जी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: केरबू दी रंगीली धरती दे वसनीक श्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.